0: ਸਾਰਾ ਦਿਨ ਕੂਰ ਦਾ ਅਰਥ ਕੂੜਾ, ਕੂਰ ਸ਼ਬਦ ਤੋਂ ਝੂਠ ਤੋਂ ਅੰਦਰ ਕੂੜਾ ਬਣਿਆ ਲਫ਼ਜ਼, ਤੇ ਕੂੜਾ ਬੰਦਾ ਕਦੀ ਨਹੀਂ ਆਖਦਾ ਕਿ ਘਰ ਦਾ ਕੂੜਾ ਖੂੰਜ ਕੇ ਸਾਫ ਕਰਕੇ ਬਾਹਰ ਸਿੱਟ ਦੇਵਾਂ, ਡਸਟਬੀਨ ਵਿੱਚ ਆਪਾਂ ਕੂੜਾ ਸਿੱਟ ਦਿੰਦੇ ਹਾਂ। ਪਰ ਮਨੁੱਖ ਨੇ ਕਦੀ ਨਹੀਂ ਆਖਿਆ ਮੇਰੇ ਅੰਦਰ ਵੇਖਾਂ ਕਿੰਨਾ ਕੁ ਕੂੜਾ ਹੈ, ਕਿੰਨਾ ਕੁ ਝੂਠ ਹੈ। ਤੇ ਝੂਠ ਬੰਦੇ ਦੇ ਅੰਦਰ ਪੈ ਕੇ ਕਿੰਨਾ ਕੂੜਾ ਕਰਕਟ ਇਕੱਠਾ ਹੋ ਗਿਆ ਹੈ। ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇਹ ਅੰਦਰ ਜਿਹੜਾ ਕੂੜਾ ਇਕੱਠਾ ਹੋ ਗਿਆ ਹੈ ਤੇ ਇਹਨੂੰ ਫਿਰ ਗਿਆਨੈ ਕੀ ਵੱਢਣੀ, ਮਨੋ ਹੱਥ ਲੈ, ਗਿਆਨ ਦਾ ਝਾੜੂ ਲੈ ਕੇ ਮਨ ਰੂਪੀ ਹੱਥ ਦੇ ਵਿੱਚ ਕਾਤੁਰਤਾ ਕੁਬਹਾਰ ਬੁਹਾਰੈ। ਪਾਤਸ਼ਾਹ ਕਹਿਣ ਲੱਗੇ ਤੂੰ ਆਪਣੇ ਅੰਦਰ ਝਾੜੂ ਫੇਰ ਤੇ ਅੰਦਰੋਂ ਝਾੜੂ ਫੇਰ ਕੇ ਉਹ ਝੂਠ ਬਾਹਰ ਕੱਢ ਦੇ। ਸਤਿਗੁਰੂ ਜੀ ਫਰਮਾਨ ਕਰਦੇ ਬੰਦਾ ਇਹ ਝੂਠ ਨੂੰ ਸਾਂਭ ਕੇ ਰੱਖੀ ਬੈਠਾ ਹੈ, ਪਰ ਜਿਹੜਾ ਮਨਮੁੱਖ ਹੈ ਉਹਦਾ ਜਨਮ ਕਵਾਚ ਗਿਆ ਝੂਠ ਵਿੱਚ, ਲਾਲਚ ਵਿੱਚ, ਕੂਰ ਵਿੱਚ। ਪਰ ਤੁਸੀਂ ਜਿਹੜੇ ਸਜੇ ਹੋ ਤੇ ਪਿੱਛੇ ਵੀ ਪੰਕਤੀ ਲਿਖ ਕੇ ਲਾਈ ਹੋਈ ਹੈ, ਅੱਜ ਦੇ ਦਿਨ ਤੇ ਝੁਕਦੀ ਹੈ ਕਿ ਜਿਹੜਾ ਖਾਲਸਾ ਹੈ ਉਹ ਸੁਖੀ ਹੈ। ਤੇ ਕਹਿਣ ਲੱਗੇ ਮਨਮੁੱਖ ਜਿਹੜਾ ਹੈ ਦੁਖੀ ਹੈ। ਸਤ ਗੁਰਸੰਗਤ ਕੀਨੀ ਖਾਲਸਾ, ਕਹਿਣ ਲੱਗੇ ਗੁਰਸੰਗਤ ਕੀਨੀ ਖਾਲਸਾ, ਜਿਹੜਾ ਗੁਰੂ ਦੀ ਸੰਗਤ ਕਰਨ ਵਾਲਾ ਉਹ ਖਾਲਸਾ ਹੈ, ਮਨਮੁਖੀ ਦੁਹੇਲਾ, ਜਿਹੜਾ ਮਨਮੁੱਖ ਹੈ ਉਹ ਦੁਹੇਲਾ ਹੈ, ਉਹ ਦੁਖੀ ਹੈ। ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਤੇ ਜਿਹੜਾ ਖੰਡੇ ਧਾਰ ਅੰਮ੍ਰਿਤ ਛਕੇਗਾ, ਜਿਹੜਾ ਗੁਰੂ ਦੀ ਸੰਗਤ ਵਿੱਚ ਰਹੇਗਾ ਉਹਦਾ ਜਨਮ ਸੁਹੇਲਾ ਹੋ ਜਾਏਗਾ, ਉਹਦਾ ਜਨਮ ਜਿਹੜਾ ਹੈ ਉਹ ਸਕਾਰਤ ਹੋ ਜਾਏਗਾ।
1: ਨਾਨਕ ਬਖਸ਼ ਮਿਲਾਇਆ ਨਾ ਸੱਚਾ ਸ਼ਬਦ ਦੂਰ।
0: ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ ਕਰਕੇ ਮਿਲਾਇਆ, ਸ਼ਬਦ ਦੇ ਕੇ ਸਾਨੂੰ ਮਿਲਾ ਲਿਆ ਸੱਚੇ ਸ਼ਬਦ ਹਦੂਰ। ਹੁਣ ਉਹ ਸ਼ਬਦ ਦੁਆਰਾ ਸਾਨੂੰ ਨੇੜੇ ਦਿੰਦਾ। ਅੱਜ ਦਾ ਦਿਹਾੜਾ ਸਾਨੂੰ ਨਾਲ ਦੀ ਨਾਲ ਥੋੜ੍ਹੀ ਥੋੜ੍ਹੀ ਟੂਕ ਮਾਤਰ। ਸਤਿਗੁਰੂ ਨੇ ਆਖਿਆ ਆ ਬੂੜਿਆ ਨਾਨਕ ਰਾਜ ਚਲਾਇਆ, ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜੇ ਪੰਥ ਦੀ ਸ਼ੁਰੂਆਤ ਹੈ ਨਾ ਜੀ ਚਲਾਉਣ ਦੀ, ਇਹ ਗੁਰੂ ਨਾਨਕ ਦੇਵ ਜੀ ਨੇ ਚਲਾ ਦਿੱਤਾ ਸੀ। ਪਰ ਯਾਦ ਰੱਖਿਓ ਚਲਾਇਆ ਗੁਰੂ ਨਾਨਕ ਦੇਵ। ਤੇ ਆਪਾਂ ਨੂੰ ਕੋਈ ਪੁੱਛੇ ਸਜਾਇਆ ਕਿਹਨੇ ਹੈ, ਸਜਾਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੈ, ਚਲਾਇਆ ਗੁਰੂ ਨਾਨਕ ਦੇਵ ਜੀ ਨੇ ਸੀ। ਇਹ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤੀ, ਤਾਂ ਹੀ ਸਿਧਾਂਤ ਮਿਲਣਗੇ। ਵੇਖਿਓ ਉਹਨਾਂ ਨੇ ਆਖਿਆ ਬੂੜਿਆ, ਬਾਬਾ ਬੁੱਢਾ ਜੀ ਤੈਨੂੰ ਡਰ ਕਿਉਂ ਲੱਗਦਾ ਹੈ? ਕਹਿਣ ਲੱਗੇ ਆ ਤੇਰਾ ਡਰ ਖਤਮ ਕਰਾਂ। ਕਹਿਣ ਲੱਗੇ ਜੀ ਡਰ ਖਤਮ ਕਰੋ। ਕਹਿਣ ਲੱਗੇ ਆ ਤੈਨੂੰ ਅਕਾਲ ਦੀ ਚਰਨੀ ਪਾਵਾਂ। ਗੁਰੂ ਨਾਨਕ ਦੇਵ ਜੀ ਨੇ ਅਕਾਲ ਆਖਿਆ। ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਅਕਾਲ ਦੀ ਸ਼ਰਨ ਵਿੱਚ ਤੈਨੂੰ ਪਾਵਾਂ, ਤੂੰ ਅਕਾਲ ਨੂੰ ਜਪੇਗਾ ਤੇ ਤੇਰਾ ਡਰ ਖਤਮ ਹੋ ਜਾਏਗਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਹੁਣ ਉਹਨਾਂ ਨੇ ਵੀ ਅਕਾਲ ਦੀ ਸ਼ਰਨੀ ਲਾਇਆ ਤੇ ਅੱਜ ਸਤਿਗੁਰੂ ਨੇ ਵੀ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਜਾਇਆ। ਸਿਧਾਂਤ ਉਹੀ ਹੈ, ਉਹਨਾਂ ਨੇ ਲਹਿਣੇ ਨੂੰ ਥਾਪ ਦਿੱਤਾ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦਾ ਹੈ, ਸਹਿ ਟਿੱਕਾ ਦਿੱਤੁਸ ਜੀਵਦੇ। ਉਹਨਾਂ ਨੇ ਗੁਰੂ ਨਾਨਕ ਨੂੰ ਗੁਰੂ ਥਾਪਿਆ ਤੇ ਅੱਜ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਗੁਰੂ ਆਖ ਦਿੱਤਾ ਕਿ ਤੂੰ ਹੀ ਮੇਰਾ ਪਿੰਡ ਹੈ, ਤੂੰ ਹੀ ਮੇਰਾ ਪ੍ਰਾਣ ਹੈ, ਤੂੰ ਹੀ ਮੇਰਾ ਗੁਰੂ ਹੈ ਤੇ ਤੂੰ ਹੀ ਮੇਰਾ ਖਾਲਸਾ ਹੀ ਮੇਰਾ ਗੁਰੂ ਹੈ। ਇਸ ਕਰਕੇ ਉਹਨਾਂ ਨੇ ਵੀ ਸ਼ਬਦ ਨਾਲ ਜੋੜਿਆ। ਗੁਰੂ ਨਾਨਕ ਦੇਵ ਜੀ ਨੇ ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਦਸਮ ਪਾਤਸ਼ਾਹ ਜੀ ਨੇ ਵੀ ਅਕਾਲ ਦੇ ਲੜ ਲਾ ਕੇ ਸਾਨੂੰ ਬਾਣੀ ਸ਼ਬਦ ਦੇ ਨਾਲ ਜੋੜਿਆ। ਪਾਤਸ਼ਾਹ ਕਹਿਣ ਲੱਗੇ ਨਾਨਕ ਬਖਸ਼ ਮਿਲਾਇਆ, ਗੁਰੂ ਨੇ ਬਖਸ਼ਿਸ਼ ਕਰਕੇ ਸਾਨੂੰ ਸਿਰਫ ਗੁਰੂ ਨੇ ਵੀ ਮਿਲਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਦਸਮ ਪਾਤਸ਼ਾਹ ਨੇ ਮਿਲਾ ਦਿੱਤਾ ਤੇ ਸਤਿਗੁਰੂ ਫਰਮਾਨ ਕਰਤੇ ਸੱਚੇ ਸ਼ਬਦ ਹਦੂਰ। ਜੇ ਮਨ ਨੂੰ ਨੇੜੇ ਰੱਖਣਾ ਹੈ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਰੱਬ ਨੇੜੇ ਦਿਸੇਗਾ। ਪਰਮਾਤਮਾ ਦੂਰ ਨਹੀਂ ਦਿਸੇਗਾ, ਉਹ ਨੇੜੇ ਦਿਸੇਗਾ।
1: ਮਹਲਾ ਤੀਜਾ, ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ।
0: ਸੋਹਿਲੇ ਦਾ ਅਰਥ ਹੁੰਦਾ ਗੀਤ, ਸੋਹਿਲੇ ਦਾ ਅਰਥ ਹੁੰਦਾ ਸਿਫਤ। ਉਸ ਪਰਮਾਤਮਾ ਦੀ ਸਿਫਤ ਸੱਚੀ ਹੈ, ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੱਚਾ ਹੈ।
1: ਆਨੰਦਨ ਨਾਮ ਸਲਾਣਾ, ਹਰ ਜਪਿਆ ਮਨ ਆਨੰਦ।
0: ਇਹਨੂੰ ਆਨੰਦਨ ਦਾ ਅਰਥ ਹੈ ਦਿਨ ਰਾਤ, ਦਿਨ ਰਾਤੀ ਆਰਾਧੋ ਪਿਆਰਾ, ਨਿਮਕ ਨਾ ਪੀਜਾ ਢੀਲਾ। ਕਹਿੰਦੇ ਇੱਕ ਨਿਮਕ ਵੀ ਨੀ ਢਿੱਲ ਕਰਨੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਕੇ ਇਹਨੂੰ ਜਪਣਾ ਹੈ। ਦਿਨ ਰਾਤ ਇਹਨੂੰ ਜਪਦਾ ਰਹਿਣਾ ਹੈ। ਨਾਮ ਸਲਾਹਣਾ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਉਸ ਪਰਮਾਤਮਾ ਨੂੰ ਸਲਾਹੀ ਜਾਣਾ ਹੈ। ਸਾਲਾ ਹੀ ਸਲਾਏ ਖੇਤੀ ਸੁਰਤ ਨਾ ਪਾਈਆ, ਨਦੀਆਂ ਆਸੈ ਵਾਹ ਪਵੇ ਸਮੁੰਦਰ ਨਾ ਜਾਣੀਆਂ। ਜਿਸ ਤਰ੍ਹਾਂ ਨਦੀਆਂ ਨਾਲੇ ਛਾਂ ਛਾਂ ਕਰਕੇ ਜਿੰਨਾ ਚਿਰ ਉਹਨਾਂ ਨੂੰ ਸਮੁੰਦਰ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਹਨਾਂ ਚਿਰ ਉਹ ਚੱਲਦੇ ਰਹਿੰਦੇ। ਹੇ ਗੁਰੂ ਦੇ ਸਿੱਖੋ, ਤੂੰ ਵੀ ਸਲਾਹੀ ਚੱਲ। ਆਮਦਨ ਨਾਮ ਸਲਾਹਣਾ, ਦਿਨ ਰਾਤ ਸਲਾਹ ਸਲਾਹ ਕੇ ਤੇ ਪਾਤਸ਼ਾਹ ਕਹਿੰਦੇ ਇੱਕ ਮੇਕ ਹੋ ਜਾਣਾ। ਹਰ ਜਪਿਆ ਮਨ ਆਨੰਦ, ਜਪੇਗਾ ਤੇ ਮਨ ਆਨੰਦ ਹੋ ਜਾਏਗਾ, ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕੋਈ ਭੈੜੇ ਨਸ਼ੇ ਕਰਕੇ ਨਹੀਂ ਆਖੇਗਾ ਮੈਨੂੰ ਆਨੰਦ ਹੋ ਗਿਆ, ਕੋਈ ਬੁਰੀ ਚੀਜ਼ ਖਾ ਕੇ ਨਹੀਂ ਆਖੇਗਾ ਆਨੰਦ ਹੋ ਗਿਆ, ਆਖੇਗਾ ਜੇ ਸ਼੍ਰੀ ਹਰਿਮੰਦਰ ਸਾਹਿਬ ਜਿਹੜੀ ਦਰਬਾਰ ਸਾਹਿਬ ਕੀਰਤਨ ਕਥਾ ਸੁਣ ਕੇ ਮਨ ਆਨੰਦ ਹੋ ਗਿਆ। ਖਾਲਸੇ ਦਾ ਸਾਜਣਾ ਦਿਵਸ ਮਨਾ ਕੇ ਆਏ ਹਾਂ, ਆਨੰਦ ਹੋ ਗਏ। ਪਾਤਸ਼ਾਹ ਕਹਿਣ ਲੱਗੇ ਬਾਣੀ ਪੜ੍ਹ ਕੇ ਆਨੰਦ ਹੋ ਗਏ, ਬਾਣੀ ਸੁਣ ਕੇ ਆਨੰਦ ਹੋ ਗਏ।
1: ਵੱਡ ਪਾ ਕੇ ਹਰ ਪਾਇਆ ਪੂਰਨ ਪਰਮਾਨੰਦ।
0: ਪਰ ਇਹ ਵੱਡਿਆਂ ਭਾਗਾਂ ਵਾਲਿਆਂ ਨੇ ਜਿਤਨੇ ਆਪ ਜੀ ਸਜੇ ਹੋ ਦੂਰ ਤੱਕ, ਪਾਤਸ਼ਾਹ ਕਹਿਣ ਲੱਗੇ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਕਈਆਂ ਨੂੰ ਤੂੰ ਪੁੱਤ ਦੇਣ ਵਾਲੀ ਮਾਂ ਹੈ, ਵੱਡਭਾਗੀ ਹੈ। ਕਿਸੇ ਨੂੰ ਕਹਿ ਦਿੰਦੇ ਨੇ ਤੇਰੇ ਕੋਲ ਧਨ ਬੜਾ, ਤੂੰ ਵੱਡਿਆਂ ਭਾਗਾਂ ਵਾਲਾ। ਕਿਸੇ ਨੂੰ ਮਹਿਲ ਮਾੜੀਆਂ ਵੇਖ ਕੇ ਕਹਿ ਦਿੰਦੇ ਨੇ ਤੂੰ ਬੜਿਆ ਵੱਡਿਆਂ ਭਾਗਾਂ ਵਾਲਾ। ਪਰ ਪਾਤਸ਼ਾਹ ਕਹਿੰਦੇ ਜੇ ਤੁਸੀਂ ਵੱਡਿਆਂ ਭਾਗਾਂ ਵਾਲਾ ਆਖਣਾ ਹੈ ਤੇ ਕਿਹਨੂੰ ਆਖਣਾ? ਵੱਡਭਾਗੀ ਤੇ ਜਨ ਕੋ ਜਾਣੋ ਜੋ ਹਰ ਕੇ ਗੁਣ ਗਾਵੇ। ਪਾਤਸ਼ਾਹ ਕਹਿੰਦੇ ਵੱਡਭਾਗੀ ਉਹਨੂੰ ਆਖੋ ਜਿਹੜਾ ਵਾਹਿਗੁਰੂ ਵਾਹਿਗੁਰੂ ਕਰੇ, ਵੱਡਭਾਗੀ ਉਹਨੂੰ ਆਖੋ ਜਿਹੜਾ ਸੰਗਤ ਵਿੱਚ ਆਵੇ, ਵੱਡਭਾਗੀ ਹਰ ਸੰਗਤ ਪਾਵੇ। ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀ। ਆਪ ਜੀ ਜਿੰਨੇ ਵੀ ਦੂਰ ਤੱਕ ਖਾਲਸਾ ਪੰਥ ਦਾ ਠਾਠਾ ਮਾਰਦਾ ਹੋਇਆ ਸਮੁੰਦਰ ਸਜਿਆ, ਆਪ ਜੀ ਵੱਡਿਆਂ ਭਾਗਾਂ ਵਾਲੇ। ਵੱਡਭਾਗੀ ਹਰ ਪਾਇਆ, ਵੱਡਭਾਗੀਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪੂਰਨ ਪਰਮਾਨੰਦ। ਉਹ ਪਰਮਾਤਮਾ ਪੂਰਨ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬੱਤਰ ਰਮਣਨ, ਨਾਨਕ ਅਗਨਾਸਨ ਜਗਦੀਸ਼ਰ ਹੈ। ਪਰਮਾਤਮਾ ਪਿੱਛੇ ਵੀ ਪੂਰਨ ਸੀ, ਹੁਣ ਵੀ ਪੂਰਨ ਹੈ, ਆਉਣ ਵਾਲੇ ਸਮੇਂ ਵਿੱਚ ਵੀ ਪੂਰਾ। ਆਪਾਂ ਪਹਿਲਾਂ ਬੱਚੇ ਸੀ, ਪੂਰੇ ਨਹੀਂ ਸੀ, ਫਿਰ ਜਵਾਨ ਸੀ, ਪੂਰੇ ਸਮਝਣ ਲੱਗ ਗਏ। ਵਡੇਟੇ ਵੱਲ ਤੁਰ ਪਿਆ ਬੰਦਾ ਤਾਂ ਵੀ ਪੂਰਾ ਨਹੀਂ। ਉਹ ਪੂਰਾ ਪਰਮਾਤਮਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਣਤਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਤੇ ਗੁਣ ਗਾਓ। ਉਹ ਪੂਰਾ ਹੈ, ਜਿਹੜਾ ਪੂਰੇ ਨਾਲ ਜੁੜੇਗਾ ਉਹਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। परम आनंद बहुत वड्डा आनंद उनू प्राप्त हो जावेगा।
1: जन नानक नाम सलाहिया बौड़ ना मन तन भंग।
0: सतगुरु फरमान करते हैं गुरु अमरदास साहब जी नाम सलाया जिन्होंने जन बन के सेवक बन के सिख बन के नाम नू सलाया है सलाउना कीता है बौड़ ना मन तन भंग। उन्हों का मन कदे नहीं टुटदा भंग का अर्थ है टुटना। उन्हों का तन कदे नहीं टुटदा साहब जी जिन्हें सजे हो जे कितने हाजरी रह गए बंदा आखदे अज गुरु घर नहीं गया अज मैं सतगुरु की हाजरी नहीं भर सकिया। पाठक कह लगे जेडे नाम जपते ने नाम सलाउंदे ने ते उन्हों का मन तो चढ़दी कला विच रहिंदा है उन्हों का तन शरीर भी चढ़दी कला विच रहिंदा है। बहुड़ ना मोड़ उन्हों का मन अते तन भंग नहीं हुंदा वो टुटदे नहीं हन।
1: बौड़े कोई निंदक होवे सतगुरु का फिर शरण गुर आवे।
0: कई गुर इतिहास विच घटनावां हन कि गुरु की निंदा ये समाज विचों कई करते रहे पर पातशाह जी ने आख्या कोई नहीं साडे बाणी जपण वाले भगतां ने आख्या कोई नहीं निंदा करन वालियां नूं मुड़ के गुरु की शरण विच आउणा पिया। बड़े तपे सी गोइंदवाल साहब विच भी अते खडूर साहब विच भी जो गुरु की निंदा करते सी पर मुड़ के गुरु की शरण विच आ गए। कबीर साहब जी वर्गे भगत कहिंदे निंदो निंदो मोको लोग निंदो निंदा जन तो खरी प्यारी निंदा बाप निंदा महतारी। वो कहिंदे निंदा ते मेरी मां है निंदा ते मेरा प्यो है। पाशा कहिण लगे निंदा तां चंगी गल है हृदय शुद्ध पर हिरदा शुद्ध होवे जे कोई निंदा करे हमरे कपड़े निंदक धोए फिर उस कपड़े धोण वाली गल है। तो सतगुरु भी पाशा कहिंदे कोई आख है भूतना कोका है बेताला कोई आख है आदमी नानक बेचारा। कोई आखदा भूतना है कोई आखदा नहीं तालो खुंजा होया है कोई कहते नहीं यह साधारण आदमी है। पातशाह गुरु नानक देव जी कहते रब्बा ऐ संसार के लोग मैनू इंज कहते पर मैनू तो तेरी मस्ती है मैं तो भया दीवाना शाह नानक बहराना फिर संसार निंदी जाता कोई नहीं मैनू ये निंदा भी करी जान मेरे से कोई असर नहीं। तो सतगुरु जी फरमान करते कोई निंदक होगा सतगुरु का गुरु का कोई निंदा करने वाला फिर शरण गुरे आवे फिर जब गुरु की शरण विच आ जावे
1: पिछले गुना सतगुर बख्श ले सत संगत नाल रलावे।
0: गुरु दे विच ए बहुत वड्डा वड्डप्पण है पिछले गुनाह सतगुर बख्श ले। गुरु जिहड़ा आ जांदा है ओनू बख्श लैंदा है जो शरणे आवे तिस कंठ लावे ए बिरद स्वामी संदा। ऐ जिथे सजे हो ऐसे ही सतगुरु जी सजे सी धन गुरु अर्जन देव पातशाह जी ते मूँह काला कीता होया एक सिख ने ते छित्रा का हार पाया होया खोते ते चढ़िया होया ते ढोल बजा के पिछे बच्चे तमाशा कर रहे। सतगुरु कह लगे बई कौन आया धन गुरु अर्जन देव जी ते सिख खड़ा होके कह लगे महाराज आप जी का बहुत श्रद्धालु सिख भाई लद्दा लाहौर वाले आए ने। पाशा कहते क्यों आया इस तरह का वेश क्यों किया कह लगे जी किसी ने निंदा की वड्या सतगुरां दी सत्ते ते बलवंड ने गुरु नानक देव जी की निंदा की गुरु अंगद देव जी की निंदा की धन गुरु अमरदास साहब जी की निंदा की ਗੁਰੂ ਰਾਮਦਾਸ ਸਾਹਿਬ ਜੀ ਦੀ ਨਿੰਦਿਆ ਕੀਤੀ ਸੀ, ਗੁਰੂ ਅਰਜਨ ਦੇਵ ਜੀ ਦੀ ਨਿੰਦਿਆ ਕੀਤੀ ਸੀ ਤੇ ਫਿਰ ਆਪ ਜੀ ਤੋਂ ਬਚਨ ਨਿਕਲ ਗਿਆ ਸੀ ਕਿ ਗੁਰੂ ਜੀ ਬਖਸ਼ਾਉਣ ਆਇਆ ਹੈ। ਪਾਤਸ਼ਾਹ ਕਹਿੰਦੇ ਮੂੰਹ ਕਾਲਾ ਕਿਉਂ ਕਰਕੇ ਆਇਆ ਹੈ, ਇਸ ਤਰ੍ਹਾਂ ਦਾ ਵੇਸ਼ ਕਰਕੇ ਕਿਉਂ ਆਇਆ ਹੈ, ਇਹ ਮੈਨੂੰ ਉਂਝੀ ਆ ਕੇ ਕਹਿ ਦਿੰਦੇ ਤੇ ਸੱਤੇ ਬਲਵੰਡ ਨੂੰ ਉਂਝੀ ਬਖਸ਼ ਦੇਣਾ ਸੀ, ਗੁਰੂ ਐਡੇ ਵੱਡੇ ਨੇ ਸਾਡਾ। ਪਾਤਸ਼ਾਹ ਕਹਿੰਦੇ ਕੋਈ ਨੀ, ਗੁਰੂ ਨਾਨਕ ਦਾ ਘਰ ਹੈ, ਇੱਥੇ ਗੁੱਸਾ ਨਹੀਂ ਹੈਗਾ, ਨਾਮ ਜਪਣ ਵਾਲੇ ਬੰਦਗੀ ਕਰਨ ਵਾਲਿਆਂ ਦਾ ਗੁੱਸਾ ਪਾਣੀ ਚ ਲਕੀਰ ਹੁੰਦਾ, ਪਾਣੀ ਚ ਲਕੀਰ ਨਹੀਂ ਨਾ ਪੈਂਦੀ, ਨਾਮ ਜਪਣ ਵਾਲਿਆਂ ਦੇ ਅੰਦਰ ਵੈਰ ਵਿਰੋਧ ਗੁੱਸਾ ਨਹੀਂ, ਉਹ ਲਕੀਰ ਦੀ ਤਰ੍ਹਾਂ ਮਿਟ ਜਾਂਦਾ। ਪਾਤਸ਼ਾਹ ਕਹਿੰਦੇ ਚੰਗਾ ਕੀ ਹੋਇਆ ਤੁਹਾਨੂੰ? ਕਹਿਣ ਲੱਗੇ ਜੀ ਜਿਹੜੀ ਜੀਭ ਨਾਲ ਨਿੰਦਿਆ ਕੀਤੀ ਸੀ ਉਹ ਜੀਭ ਕੋੜੀ ਹੋ ਗਈ ਹੈ, ਹੁਣ ਗਾਇਆ ਨਹੀਂ ਜਾਂਦਾ, ਹੁਣ ਬੋਲਿਆ ਨਹੀਂ ਜਾਂਦਾ। ਪਾਤਸ਼ਾਹ ਕਹਿੰਦੇ ਲਿਆਓ, ਸਤਿਗੁਰੂ ਨੇ ਕਲਮ ਆਪਣੇ ਹੱਥ ਵਿੱਚ ਪਕੜੀ ਸੀ ਉਹਨਾਂ ਦੀ ਜੀਭ ਦੇ ਉੱਤੇ ਚੇੜੀ। ਮਹਾਰਾਜ ਕਹਿੰਦੇ ਹੁਣ ਉਸਤਤ ਕਰੋ ਗੁਰੂ ਨਾਨਕ ਦੀ, ਜਿਸ ਜੀਭ ਨਾਲ ਨਿੰਦਿਆ ਕੀਤੀ ਸੀ। ਜਦੋਂ ਉਹਨਾਂ ਨੇ ਫਿਰ ਉਸਤਤ ਸ਼ੁਰੂ ਕੀਤੀ ਤੇ ਆਖਿਆ ਨਾ ਕਰਤਾ ਕਾਦਰ ਕਰੇ ਜੋ ਬੋਲ ਹੋਏ ਜੋ ਕੀਮਦੇ, ਦੇ ਗੁਣਾ ਸਭ ਭੈਣ ਭਰਾਵ ਹੈ, ਪਰੰਗਤ ਦਾਨ ਪੜੀ ਹੁੰਦਾ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵੰਦੈ, ਲੈਣੇ ਧਰੇ ਉਹਨੂੰ ਸੱਤ ਸਿਰ, ਘਰ ਚਿਸ਼ਤੀ ਅੰਮ੍ਰਿਤ ਪੀਵੰਦੇ। ਫਿਰ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ, ਫਿਰ ਗੁਰੂ ਰਾਮਦਾਸ ਦੀ ਸਿਫਤ ਏਡੀ ਵੱਡੀ ਕੀਤੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰ ਧਾਰਿਆ, ਸਿੱਖੀ ਅਟੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਚਿਰਾਯੰਤਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਦੋਂ ਸਿਫਤ ਕਰਦੇ ਗਏ ਤੇ ਨਿੰਦਿਆ ਦਾ ਕੋੜ ਉਤਰ ਗਿਆ। ਗੁਰੂ ਅਰਜਨ ਦੇਵ ਜੀ ਨੂੰ ਚਾਰੇ ਜਾਗੇ ਚੌਂ ਜੁੰਗੀ ਪੰਚਾਇਣ ਆਪੇ ਹੋਆ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਸਿਵੈ, ਚੰਡੋਵਾ ਉਗਵਣੋ ਤੇ ਆਥਵਣੋ ਚੋ ਚੱਕੀ ਕੀਆ ਨਟੋਆ। ਅੱਜ ਜਿੰਨੀ ਆਪਾਂ ਸੱਤੇ ਬਲਵੰਡੇ ਦੀ ਵਾਰ ਪੜ੍ਹਦੇ ਹਾਂ, ਜੇ ਨਿੰਦਕ ਬੰਦਾ ਪੜ੍ਹ ਲਏ ਉਹਦਾ ਉਹ ਗੁਰੂ ਦਾ ਬਖਸ਼ਿਆ ਜਾਂਦਾ ਹੈ। ਜਿਹਨੂੰ ਰੋਗ ਹੈ ਕੋੜ ਦਾ ਰੋਗ ਉਹ ਦੂਰ ਹੋ ਜਾਂਦਾ ਹੈ ਸੱਤੇ ਬਲਵੰਡ ਦੀ ਬਾਣੀ ਪੜ੍ਹ ਕੇ। ਸਤਿਗੁਰੂ ਕਹਿਣ ਲੱਗੇ ਜਿਹੜਾ ਆਉਂਦਾ ਹੈ ਗੁਰੂ ਪਿਛਲੇ ਗੁਨਾਹ ਬਖਸ਼ ਲੈਂਦੇ ਨੇ ਤੇ ਸਤ ਸੰਗਤ ਨਾਲ ਮਿਲਾ ਦਿੰਦੇ ਹਨ।
1: ਜੋ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਦਾ, ਜਲ ਜਾਏ ਪਵਾ ਵਿੱਚ ਸੁਰਸਰੀ ਸੁਰਸਰੀ ਮਿਲਤ, ਪਵਿੱਤਰ ਪਾਵਨ ਹੋਏ ਜਾਵੇ। ਆਓ ਆਪ ਜੀ ਜਾਣਦੇ ਹੀ ਹੋ, ਜਦੋਂ ਮੀਂਹ ਪੈਂਦਾ ਪਿੰਡਾਂ ਵਿੱਚ ਫਿਰ ਜਿਹੜਾ ਨਾਲੀ ਦਾ ਜਲ ਹੈ ਨਾ ਜੀ ਉਹ ਚਿੱਕੜ ਹੋ ਜਾਂਦਾ, ਤੇ ਸਤਿਗੁਰੂ ਜੀ ਫਰਮਾਨ ਕਰਦੇ ਤੇ ਨਾਲੀ ਦੇ ਜਲ ਜਿਹੜਾ ਹੁੰਦਾ ਚਿੱਕੜ, ਤੇ ਚਿੱਕੜ ਕਿਹੜੇ ਰੰਗ ਦਾ ਹੁੰਦਾ ਹੈ? ਕਾਲੇ ਰੰਗ ਦਾ ਹੁੰਦਾ ਹੈ। ਛੱਪੜ ਦਾ ਪਾਣੀ ਵੇਖਿਓ ਉਹਦਾ ਚਿੱਕੜ ਵੀ ਕਾਲਾ ਹੁੰਦਾ ਬਦਬੋ, ਨਾਲੀ ਦੇ ਚਿੱਕੜ ਵਿੱਚ ਕਾਲਕ ਹੁੰਦੀ ਹੈ ਤੇ ਨਾਲੀਆਂ ਟੋਬਿਆਂ ਦਾ ਜਲ ਬਦਬੂ ਬਦਬੋ ਮਾਰਦਾ ਹੈ, ਤੇ ਨਾਲੀਆਂ ਟੋਬਿਆਂ ਦਾ ਜਲ ਨਾਲੀ ਦਾ ਜਲ ਵਿੱਚ ਉਹ ਤੱਤਾ ਹੁੰਦਾ ਹੈ, ਆਖੋ ਸਤਨਾ ਤੱਤਾ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ ਪਰ ਜਦੋਂ ਗੰਗਾ ਵਿੱਚ ਜਾ ਕੇ ਮਿਲ ਜਾਂਦਾ ਹੈ ਤੇ ਉਹਦਾ ਕਾਲਾਪਣ ਖਤਮ ਹੋ ਜਾਂਦਾ, ਚਿੱਟਾ ਹੋ ਜਾਂਦਾ। ਜਦੋਂ ਟੋਬਿਆਂ ਨਾਲਿਆਂ ਨਦੀਆਂ ਦਾ ਗਲੀਆਂ ਦਾ ਉਹੀ ਚਿੱਕੜ ਜਾ ਕੇ ਗੰਗਾ ਵਿੱਚ ਪੈ ਜਾਂਦਾ ਫਿਰ ਉਹਦੀ ਬਦਬੋ ਵੀ ਖਤਮ ਹੋ ਜਾਂਦੀ, ਫਿਰ ਉਹਦਾ ਰੰਗ ਵੀ ਬਦਲ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਨਮਾਂ ਜਨਮਾਤਰਾਂ ਦੀ ਮੈਲ ਦੀ ਕਾਲਕ ਲੱਗੀ ਹੋਈ ਹੈ। ਜਨਮ ਜਨਮ ਕੀ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਸਤਿਗੁਰੂ ਕਹਿਣ ਲੱਗੇ ਤੂੰ ਘਾਬਰਨਾ, ਜੇ ਤੂੰ ਪਾਪੀ ਨਹੀਂ ਹੈ ਤੈਨੂੰ ਆਪਣੇ ਪਾਪ ਨਜ਼ਰ ਆਉਂਦੇ ਤੇ ਕੋਈ ਨੀ, ਇੱਥੇ ਆ ਕਿ ਕਾਲਾ ਮਨ ਚਿੱਕੜ ਦੀ ਤਰ੍ਹਾਂ ਚਿੱਟਾ

0: ਨਾ ਵਾਹਿਗੁਰੂ ਦਾ ਨਾਮ ਠੰਡਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਗੁਰੂ ਤੈਨੂੰ ਸਾਫ ਸੁਥਰਾ ਕਰ ਦੇਵੇਗਾ।
1: ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸ ਨਾ ਭੁੱਖ ਉਤਰੈ ਹਰ ਸਾਂਝ ਤੜ ਆਵੈ।
0: ਇਹ ਵਡਿਆਈ ਕਿਹਦੇ ਵਿੱਚ ਹੈ? ਸਤਿਗੁਰ ਨਿਰਵੈਰ ਵਿੱਚ। ਵੈਸੇ ਤਾਂ ਜਿੰਨੇ ਆਪ ਜੀ ਸਜੇ ਹੋ ਘਰਾਂ ਵਿੱਚ ਸਰਵਣ ਕਰ ਰਹੇ ਹੋ, ਸਿੱਖ ਕਿਸੇ ਦਾ ਵੈਰੀ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਕਿ ਗੁਰੂ ਹੀ ਸਾਡਾ ਕਿਸੇ ਦਾ ਵੈਰੀ ਨਹੀਂ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਤੂੰ ਨਿਰਵੈਰ ਹੈ ਵਾਹਿਗੁਰੂ, ਤੇਰੇ ਅੰਦਰ ਕੋਈ ਵੈਰ ਨਹੀਂ। ਸਿੱਖ ਵੀ ਮੈਂ ਵੇਖੇ ਨੇ, ਸਿੱਖ ਕਿਸੇ ਦਾ ਵੈਰੀ ਨਹੀਂ ਹੁੰਦਾ। ਜਿਸ ਹਰਿਮੰਦਰ ਸਾਹਿਬ ਵਿੱਚ ਆਪ ਜੀ ਬੈਠ ਕੇ ਆਏ ਹੋ, ਆਪਾਂ ਬਹਿੰਦੇ ਹਾਂ, ਉੱਥੋਂ ਆਵਾਜ਼ ਨਿਕਲੀ ਸੀ ਨਾ ਕਿਹੜੀ, ਬਿਸਤਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਇੱਥੇ ਚਾਰ ਦਰਵਾਜ਼ੇ ਕਿਹੜੀ ਪ੍ਰਤੀਕ ਨੇ? ਭਾਵੇਂ ਕਿਸ ਤਰ੍ਹਾਂ ਦੇ ਵੇਸ ਵਾਲਾ ਆ ਜੇ, ਕਿਸੇ ਨਾਲ ਵੈਰ ਨਹੀਂ। ਇੱਥੇ ਕੋਈ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਤੇ ਜਿਨ੍ਹਾਂ ਦਾ ਖਾਲਸਾ ਸਾਜਣਾ ਦਿਵਸ ਮਨਾ ਰਹੇ ਹਾਂ, ਉਹਨਾਂ ਨੇ ਵੀ ਭਾਈ ਘਨੱਈਏ ਨੂੰ ਆਖਿਆ, ਅੱਛਾ ਤੇ ਦੁਸ਼ਮਣਾਂ ਨੂੰ ਵੀ ਜਲ ਸਿਖਾ ਰਹੇ ਹੋ? ਉਹ ਕਹਿਣ ਲੱਗੇ, ਨਹੀਂ ਮਹਾਰਾਜ, ਮੇਰੀਆਂ ਅੱਖਾਂ ਦੇ ਵਿੱਚ ਤੁਸੀਂ ਅੰਮ੍ਰਿਤ ਪਾਇਆ ਸੀ ਨਾ, ਤੇ ਸਤਿਗੁਰੂ ਅੰਮ੍ਰਿਤ ਪੈਣ ਕਰਕੇ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬਰਾਈ। ਮੇਰੀਆਂ ਅੱਖਾਂ ਵਿੱਚ ਤਾਂ ਤੁਸੀਂ, ਮੈਂ ਤਾਂ ਜਿਹਨੂੰ ਵੀ ਵੇਖਦਾ ਤੁਹਾਡਾ ਰੂਪ ਨਜ਼ਰ ਆਉਂਦਾ ਹੈ, ਤੇ ਤਾਂ ਮੈਂ ਜਲ ਸਿਖਾਉਂਦਾ ਹਾਂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਦਾ ਸਿੱਖ ਹੋਣਾ ਚਾਹੀਦਾ। ਮਹਾਰਾਜ ਕਹਿਣ ਲੱਗੇ, ਵਾਹ, ਤੂੰ ਸਿੱਖੀ ਕਮਾਈ ਹੈ ਭਾਈ ਘਨੱਈਆ ਜੀ, ਲਓ ਫਿਰ ਜਿੱਥੇ ਜਲ ਛਕਾਉਂਦੇ ਹੋ। ਪਾਤਸ਼ਾਹ ਕਹਿਣ ਲੱਗੇ, ਜ਼ਖਮੀਆਂ ਦੇ ਜ਼ਖਮਾਂ ਉੱਤੇ ਮਲਮ ਵੀ ਲਾ ਦਿਆ ਕਰਿਓ। ਇਹਦਾ ਮਤਲਬ ਸਤਿਗੁਰੂ ਸਾਨੂੰ ਰੋਕਦੇ ਨਹੀਂ, ਜੇ ਅਸੀਂ ਕਿਸੇ ਦਾ ਭਲਾ ਕਰਾਂਗੇ। ਤੇ ਗੁਰੂ ਕਹਿੰਦੇ, ਲੈ ਭਾਈ ਘਨੱਈਆ, ਮਲਮ ਵੀ ਲਾ, ਪੱਟੀ ਵੀ ਕਰਿਆ ਕਰ। ਗੁਰੂ ਸਾਡਾ ਨਿਰਵੈਰ ਹੈ, ਨਿਰਭਾਉ ਹੈ, ਨਿਰਵੈਰ ਹੈ। ਇਸ ਕਰਕੇ ਕਈ ਵਾਰ ਵੈਰ ਵਿਰੋਧ ਦੀਆਂ ਗੱਲਾਂ ਸੁਣੀਦੀਆਂ, ਪਰ ਨਹੀਂ ਆਖੀਦਾ, ਸਤਿਗੁਰੂ ਸਾਨੂੰ ਸਮਤ ਬਖਸ਼ੋ, ਆਪਣੇ ਸਿੱਖਾਂ ਨੂੰ ਸਮਤ ਬਖਸ਼ੋ, ਅਸੀਂ ਵੈਰ ਵਿਰੋਧ ਨਾ ਕਰੀਏ ਕਿਸੇ ਨਾਲ। ਗੁਰੂ ਸਾਡਾ ਨਿਰਵੈਰ ਹੈ। ਪਾਤਸ਼ਾਹ ਕਹਿਣ ਲੱਗੇ, ਗੁਰੂ ਨਿਰਵੈਰ ਹੋਣ ਕਰਕੇ ਤੇ ਫਿਰ ਉਹ ਸਾਰਿਆਂ ਨੂੰ ਸ਼ਾਂਤ

0: ਮਨ ਭਾਵੈ।
1: ਜਿਹੜਾ ਗੁਰੂ ਨੂੰ ਮੰਨਣ ਵਾਲਾ ਉਹ ਸਾਰਿਆਂ ਦੇ ਮਨ ਨੂੰ ਚੰਗਾ ਲੱਗਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ ਉਹ ਸਾਰਿਆਂ ਨੂੰ ਚੰਗਾ ਲੱਗਦਾ। ਆਪ ਜੀ ਰੋਜ਼ ਹੀ ਆਉਂਦੇ ਹੋ, ਜਿਹੜੀਆਂ ਗਲੀਆਂ ਚੋਂ ਲੰਘਦੇ ਹੋ ਫਿਰ ਤੁਹਾਡੀ ਸਿਫਤ ਹੁੰਦੀ ਹੈ। ਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਮੰਨਣ ਵਾਲਿਆਂ ਨੂੰ ਸਾਰਾ ਸੰਸਾਰ ਉਹਨਾਂ ਦੀ ਸਿਫਤ ਵਿੱਚ ਬਾਹਰ ਨਿਕਲ ਆਉਂਦਾ ਹੈ। ਜਿਹੜਾ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ। ਆਓ ਦੂਸਰਾ ਅੱਜ ਦਿਹਾੜਾ ਹੈ ਵੈਸਾਖ ਦੀ ਸੰਗਰਾਂਦ ਦਾ, ਉਹਦੀ ਵੀ ਅਖਰੀ ਵਿਚਾਰ ਆਪ ਜੀ ਸਰਵਣ ਕਰੋ।
2: ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ।
1: ਜੋ ਘਰ ਤੋਂ ਗਿਆ ਹੋਵੇ ਤੇ ਜਾਈਏ ਵੀ ਕਿੱਥੇ ਗਿਆ ਹੋਇਆ, ਉਹ ਕਹਿੰਦੇ ਜੀ ਵਾਂਢੇ ਗਿਆ ਹੋਇਆ ਹੈ। ਵਾਂਢੀਆ ਦਾ ਅਰਥ ਹੈ ਵਿਛੜਿਆ। ਜੋ ਉਹਨਾਂ ਨੂੰ ਵੈਸਾਖ ਦੇ ਮਹੀਨੇ ਦੇ ਅੰਦਰ ਉਹਨਾਂ ਨੂੰ ਧੀਰਜ ਕਿਸ ਤਰ੍ਹਾਂ ਆ ਸਕਦਾ ਹੈ। ਜੋ ਵਾਂਢੀਆ ਜੋ ਗੁਰੂ ਤੋਂ ਪਰਮਾਤਮਾ ਤੋਂ ਵਾਂਢੇ ਹਨ।
2: ਹਰ ਸਾਜਨ ਪੁਰਖ ਵਿਸਾਰਕ ਲੱਗੀ ਮਾਇਆ ਧੋ।
1: ਧੋ ਦਾ ਅਰਥ ਹੁੰਦਾ ਖਿੱਚ। ਖਿੱਚ ਕਿਸੇ ਚੀਜ਼ ਦੀ ਵੀ ਹੋਵੇ, ਧੀ ਦੀ, ਪੁੱਤਰ ਦੀ, ਘਰ ਦੀ। ਪਾਤਸ਼ਾਹ ਕਹਿੰਦੇ ਰੱਬ ਨੂੰ ਵਿਸਾਰ ਕੇ ਤੇ ਖਿੱਚ ਲੱਗੀ ਹੋਈ ਹੈ, ਇਹ ਗੱਲ ਚੰਗੀ ਨਹੀਂ।

0: ಉತ್ತರ ಕಲ ತರುಣ ಸಾಂಗತನ ಹರಯವನ ಸೇವೋ.
1: ಹೇ ಮನುಖ, ನಾ ಪುತ್ರ ನಾ ಕಲತ್ತರ ಸ್ತ್ರೀ ನಾ ತನ, ਇਹ ਸਾਰੇ ਇੱਥੇ ਰਹਿ ਜਾਣੇ, ਨਾਲ ਜਾਣਾ ਵਾਲਾ ਕੌਣ ਹੈ? ਹਰਿ ਅਵਨਾਸ਼ੀ ਉਹ ਰੱਬ, ਜੇ ਮਾਰਗ ਕੇ ਗਣੇ ਜਾਣੇ ਨਾ ਤੋਸਾ, ਹਰ ਕਾ ਨਾਮ ਉਹ ਸੰਗ ਦੋ ਤੋਸਾ, ਉਹ ਵਾਹਿਗੁਰੂ ਦਾ ਨਾਮ ਜਾਣ ਵਾਲਾ ਹੈ.
0: ਪਲਚ ਪਲਚ ਸਗਲੇ ਮੋਏ ਝੂਠਾ ਧੰਦਾ ਮੋ.
1: ਪਰ ਜਾਣਦਾ ਹੋਇਆ ਮਨੁੱਖ ਫਿਰ ਵੀ ਖਰਾਬ ਹੋ ਕੇ ਇਹ ਝੂਠੇ ਮੋਹ ਧੰਦਿਆਂ ਵਿੱਚ ਫਸਿਆ ਹੋਇਆ ਹੈ.
0: ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਖੋ.
1: ਨਾਮ ਤੋਂ ਬਗੈਰ ਤੇ ਸਾਰਾ ਖੋਇਆ ਜਾਂਦਾ ਹੈ. ਐਸੀ ਖੋ ਲੈਂਦੇ ਨੇ, ਅਜੇ ਡੈਡ ਬਾਡੀ ਘਰ ਪਈ ਹੁੰਦੀ ਹੈ ਤੇ ਗਲੋਂ ਵੀ ਲਾ ਲੈਂਦੇ ਨੇ, ਹੱਥੋਂ ਵੀ ਲਾ ਲੈਂਦੇ ਨੇ, ਬੈਂਕ ਖਾਤੇ ਵੀ ਜਾ ਕੇ ਜਿਹੜੇ ਨੇ ਉਹ ਜਮਾਂ ਆਪਣੇ ਨਾਲ ਲਵਾ ਲੈਂਦੇ ਨੇ. ਵਾਹਿਗੁਰੂ ਦੇ ਨਾਮ ਤੋਂ ਬਗੈਰ ਤਾਂ ਤੇਰਾ ਸਾਰਾ ਕੁਝ ਖੋਇਆ ਜਾਣਾ ਹੈ.
0: ਦਈਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ.
1: ਉਸ ਪ੍ਰੇਰਕ ਪਰਮਾਤਮਾ ਤੋਂ ਬਗੈਰ ਤਾਂ ਖਰਾਬ ਹੋਵੇਗਾ.
0: ਪ੍ਰੀਤਮ ਚਰਨੀ ਜੋ ਲਗੇ ਤਿਨਕੇ ਨਿਰਮਲ ਸੋਏ.
1: ਉਸ ਵਾਹਿਗੁਰੂ ਦੇ ਚਰਨਾਂ ਨਾਲ ਲਾਗੇ ਉਹਨਾਂ ਦੇ ਅੰਦਰ ਤਿਨਕੀ ਨਿਰਮਲ ਸੋਏ, ਉਹਨਾਂ ਦੀ ਸੋਚ ਸੋਚਣੀ, ਉਹਨਾਂ ਦੀ ਕਣਸੋ ਨਿਰਮਲ ਹੋ ਜਾਂਦੀ ਹੈ, ਉਹ ਨਿਰਮਲ ਬਾਣੀ ਨਾਲ ਜੁੜ ਜਾਂਦੇ ਹਨ.
0: ਨਾਨਕ ਕੇ ਸਭ ਬੇਨਤੀ ਪ੍ਰਭ ਮੈਨੂੰ ਪ੍ਰਾਪਤ ਹੋਏ.
1: ਸਤਿਗੁਰੂ ਮੈਨੂੰ ਮਿਲੋ, ਮੈਨੂੰ ਆਪਣੇ ਨਾਲ ਮਿਲਾਓ, ਪ੍ਰਭ ਮਿਲੋ ਪ੍ਰਾਪਤ ਹੋਏ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ.
0: ਵੈਸਾ ਸੁਭਾਵਾ ਤਾਂ ਲੱਗਾ ਜਾਂ ਸੰਤ ਭੇਟਾ ਸੋਏ.
1: ਵਿਸਾਖ ਦਾ ਮਹੀਨਾ ਉਹਨਾਂ ਨੂੰ ਸੁਹਾਵਾ ਸੋਹਣਾ ਲੱਗੇਗਾ, ਉਹਨਾਂ ਦਾ ਇਹ ਮਹੀਨਾ ਚੰਗੀ ਤਰ੍ਹਾਂ ਲੰਘੇਗਾ, ਸੁੱਖ ਸ਼ਾਂਤੀ ਨਾਲ ਲੰਘੇਗਾ, ਜਾਂ ਸੰਤ ਭੇਟੇ ਹਰ ਸੋਏ, ਜਿਹੜੇ ਸੰਤ ਗੁਰੂ ਨੂੰ ਸਤ ਸੰਗਤ ਨੂੰ ਆ ਕੇ ਮਿਲਣਗੇ. ਇਹ ਦੂਸਰਾ ਤੀਸਰਾ ਅੱਜ ਖਾਲਸਾ ਸਾਜਨਾ ਦਿਵਸ. ਆਓ, ਸਤਿਗੁਰੂ ਨੇ ਸਾਨੂੰ ਇੱਕ ਪੁਰੀ ਕਿਹੜੀ ਭਲਾ, ਕਲਪਨਾਪੁਰੀ, ਕਲਪਨਾ ਹੀ ਲੱਗੀ ਰਹਿੰਦੀ ਹੈ ਆਪਾਂ, ਇੱਕ ਗਮਪੁਰੀ, ਗਮਪੁਰੀ ਵਿੱਚੋਂ ਕੱਢ ਕੇ ਗਮ ਦੁੱਖਾਂ ਦੀ ਪੁਰੀ ਦੇ ਵਿੱਚੋਂ, ਤੇ ਕਲਪਨਾ ਦੀ ਪੁਰੀ ਵਿੱਚੋਂ ਕੱਢ ਕੇ ਸਾਨੂੰ ਇੱਕ ਪੁਰੀ ਦਿੱਤੀ, ਕਿਹੜੀ? ਆਨੰਦਪੁਰੀ. ਖਾਲਸੇ ਨੂੰ ਆਨੰਦਾਂ ਦੀ ਪੁਰੀ ਦਾ ਵਾਸਾ ਕੀਤਾ, ਮੈਂ ਤੈਨੂੰ ਆਨੰਦ ਦੀ ਪੁਰੀ ਦੇਵਾਂ, ਤੇਰੇ ਗਮ ਖਤਮ ਹੋ ਜਾਣ, ਤੇਰੇ ਕਲਪਨਾ ਖਤਮ ਹੋ ਜਾਏ. ਤੇ ਜਿਹੜਾ ਆਨੰਦ ਦੀ ਪੁਰੀ ਨਾਲ ਜੁੜ ਜਾਂਦਾ ਹੈ, ਅਨੰਦਪੁਰ ਸਾਹਿਬ ਨਾਲ ਜੁੜ ਜਾਂਦਾ ਹੈ, ਉੱਥੇ ਕੀ ਹੈ? ਕੇਸਗੜ੍ਹ. ਜਿਹੜਾ ਕਹਿੰਦਾ ਮੈਂ ਅਨੰਦਪੁਰ ਸਾਹਿਬ ਨਾਲ ਜੁੜਨਾ ਹੈ, ਉਹਦੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਕੇਸਾਂ ਦੀ ਰਹਿਤ ਰੱਖਣੀ, ਕੇਸ ਰੱਖਣੇ. ਕੇਸ ਗੁਰੂ ਕੀ ਮੋਹਰ ਹੈ ਤੇਰਾ? ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਦਾਤਾ ਤੇਰਾ ਮੁੱਖ ਦੰਦ ਬੜੇ ਸੋਹਣੇ ਨੇ, ਤੇਰਾ ਮੁੱਖ ਬੜਾ ਸੋਹਣਾ ਹੈ, ਪਰ ਤੇਰੇ ਵਾਲ ਬੜੇ ਲੰਮੇ ਸੋਹਣੇ ਨੇ. ਇਸ ਕਰਕੇ ਉਹ ਕੇਸਾਂ ਦੀ ਰਹਿਤ ਨਾਲ ਜੁੜ ਜਾਂਦਾ ਹੈ. ਤੇ ਜਿਹਨੇ ਕੇਸ ਦਾੜਾ ਰੱਚ ਲਿਆ, ਜਿਹਦੇ ਕੇਸ ਪੂਰੇ ਹੋ ਜਾਣ, ਫਿਰ ਉਹਨੂੰ ਅੰਮ੍ਰਿਤ ਵਾਸਤੇ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ. ਸਤਿਗੁਰੂ ਨੇ ਅੱਜ ਦੇ ਦਿਹਾੜੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ, ਤੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਪੰਥ ਨੂੰ ਚਲਾਏ ਹੋਏ ਨੂੰ ਆਖਿਆ ਆਓ, ਤੇ ਉਹਦੀ ਬੇਸਿਕਲ ਫਾਊਂਡੇਸ਼ਨ, ਉਹਦੀ ਜਿਹੜੀ ਨੀਂਹ ਹੈ, ਬੁਨਿਆਦ ਕੀ ਰੱਖੀ ਗੁਰੂ ਨਾਨਕ ਵਾਲੀ, ਕਿਹੜੀ ਭਲਾ? ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਧਰਤੀ ਗਾਂ ਦੇ ਬਲਦ ਨੇ ਚੁੱਕੀ ਹੋਈ ਹੈ, ਕੁਛ ਸੁਣਿਆ ਇਹ ਧਰਤੀ ਸ਼ੇਸ਼ ਨਾਗ ਨੇ ਚੁੱਕੀ ਹੋਈ? ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਇਹ ਬਲਦ ਨੇ ਚੁੱਕੀ ਹੈ, ਪਰ ਧੌਲ ਧਰਮ ਦਇਆ ਦਾ ਪੂਤ, ਧਰਮ ਰੂਪੀ ਬੈਲ ਹੈ, ਇਹ ਦਇਆ ਦਾ ਪੁੱਤਰ ਹੈ, ਦਇਆ ਦੇ ਪੁੱਤਰ ਨੇ ਇਹ ਧਰਤੀ ਚੁੱਕੀ ਹੈ. ਪਾਤਸ਼ਾਹ ਜੀ ਨੇ ਆਖਿਆ ਆਓ, ਦਇਆ ਇਕੱਠੀ ਕੀਤੀ ਪੰਜ ਪ੍ਰਾਂਤਾਂ ਚੋਂ, ਤੇ ਦਇਆ ਤੇ ਫਿਰ ਧਰਮ ਇਕੱਠਾ ਕੀਤਾ, ਦਇਆ ਤੇ ਧਰਮ ਜਿੱਥੇ ਦੋ ਚੀਜ਼ਾਂ ਆ ਜਾਣਾਂ ਜੀ ਉੱਥੇ ਤੀਸਰੀ ਕੀਮਤ ਆਪਣੇ ਆਪ ਆ ਜਾਂਦੀ ਉੱਥੇ ਮੋਹ ਆਪਣੇ ਆਪ ਕੱਟਿਆ ਜਾਂਦਾ ਹੈ ਉੱਥੇ ਸਾਹਿਬ ਮਾਲਕ ਦੀ ਪ੍ਰਾਪਤੀ ਆਪਣੇ ਆਪ ਹੋ ਜਾਂਦੀ ਹੈ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕਰਕੇ 1699 ਨੂੰ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਉਹਨਾਂ ਨੂੰ ਆਖਿਆ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਤੁਸੀਂ ਮੇਰੇ ਮਾਲਕ ਹੋ ਮੈਂ ਤੁਹਾਡਾ ਚੇਲਾ ਅਰਦਾਸ ਹਾਂ ਤੇ ਫਿਰ ਆਖਿਆ ਨਹੀਂ ਮੈਨੂੰ ਵੀ ਇਹ ਦਾਤ ਦਿਓ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਤੇ ਛੱਕ ਕੇ ਸਤਿਗੁਰੂ ਖਾਲਸਾ ਪੰਥ ਵਿੱਚ ਆਪ ਸ਼ਾਮਲ ਹੋਏ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਪਾਤਸ਼ਾਹ ਨੇ ਖਾਲਸਾ ਨੂੰ ਹੀ ਸਾਰਾ ਕੁਝ ਸੌਂਪ ਦਿੱਤਾ ਖਾਲਸੇ ਨੂੰ ਹੀ ਕਹਿ ਦਿੱਤਾ ਇਨ ਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਹ ਸੋ ਗਰੀਬ ਕਰੋੜ ਪਰੇ ਕਹਿੰਦੇ ਤੁਹਾਡੀ ਕਿਰਪਾ ਨਾਲ ਮੈਂ ਸਜਿਆ ਹਾਂ ਤੋ ਆਓ ਉਹ ਖਾਲਸਾ ਸਾਜਨਾ ਦਿਵਸ ਦੀ ਦੇਸ਼ ਵਿਦੇਸ਼ਾਂ ਵਿੱਚ ਸਾਰੇ ਸ਼ਹਿਰਾਂ ਵਿੱਚ ਜਿੱਥੇ ਆਪ ਜੀ ਸੁਣ ਰਹੇ ਹੋ ਸਾਰੇ ਪਿੰਡਾਂ ਵਿੱਚ PTC ਚੈਨਲ ਰਾਹੀਂ ਆਪ ਜੀ ਇਹ ਸਤਿਗੁਰੂ ਜੀ ਅੰਮ੍ਰਿਤ ਕਥਾ ਸੁਣ ਰਹੇ ਹੋ ਆਪ ਜੀ ਨੂੰ ਜਿੱਥੇ ਲੱਖ ਲੱਖ ਵਧਾਈ ਹੋਵੇ ਉੱਥੇ ਨਾਲ ਨੌਜਵਾਨ ਬੱਚੇ ਸਾਰਿਆਂ ਨੂੰ ਧੀਆਂ ਭੈਣਾਂ ਨੂੰ ਸਭ ਨੂੰ ਇਹ ਬੇਨਤੀ ਹੈ ਕਿ ਆਪ ਜੀ ਨੇ ਉਸੇ ਹੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਦਮਦਮਾ ਸਾਹਿਬ ਜੀ ਸਾਬੋ ਕੀ ਤਲਵੰਡੀ ਵਿਖੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਪਟਨਾ ਸਾਹਿਬ ਵਿਖੇ ਉਹ ਖਾਲਸੇ ਦੇ ਸਾਜਨਾ ਦਿਵਸ ਦੇ ਪੰਜ ਤਖ਼ਤ ਆਏ ਐਤਵਾਰ ਆਏ ਬੁੱਧਵਾਰ ਤੇ ਉਹ ਖੰਡਾ ਖੜਕਦਾ ਹੈ ਤੇ ਤੁਸੀਂ ਜਿੱਥੇ ਵੀ ਤੁਹਾਨੂੰ ਨੇੜੇ ਦਿੱਤੇ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਮਦਮਾ ਸਾਹਿਬ ਵਿਖੇ ਤੇ ਦੋ ਤਖ਼ਤ ਜਿਹੜੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਜਿੱਥੇ ਵੀ ਤੁਹਾਨੂੰ ਨੇੜੇ ਦਿੱਤੇ ਉੱਥੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਨਸ਼ਿਆਂ ਦਾ ਤਿਆਗ ਕਰੋ ਅਤੇ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਓ ਅਖੀਰਲੀਆਂ ਭਗਤੀਆਂ ਆਪ ਜੀ ਸਰਵਣ ਕਰੋ
2: ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਾਵਤੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਚਵਰ ਛਤਰ ਤਖਤ ਦੇ ਮਾਲਕ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਨਿਤਾ ਪ੍ਰਤੀ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਦਾ ਇਹ ਪਵਿੱਤਰ ਦਿਹਾੜਾ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਵਿੱਚ ਜੋ ਪਿਛਲੇ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਆਪਾਂ ਮਨਾਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਆਪ ਅੱਜ ਦੇ ਦਿਨ ਸੱਚਖੰਡ ਗਮਨ ਕਰ ਗਏ ਸਨ। ਦਸ਼ਮੇਸ਼ ਪਿਤਾ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਘਰ ਦਾ ਇਹ ਸਿਧਾਂਤ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਸਰੀਰਾਂ ਨੂੰ ਅਵਿਨਾਸ਼ੀ ਨਹੀਂ ਬਲਕਿ ਚਲਾਏਮਾਨ ਮੰਨਿਆ, ਉੱਥੇ ਆਪਣੀ ਸਰੀਰਕ ਹਿਆਤੀ ਵਿੱਚ ਜਦੋਂ ਵੀ ਸਤਿਗੁਰੂ ਸਾਹਿਬ ਜੀ ਪਰਮਾਤਮਾ ਵੱਲੋਂ ਸੱਦਾ ਆਉਂਦਾ ਅਤੇ ਉਸ ਸੱਦੇ ਨੂੰ ਕਬੂਲ ਕਰਦੇ ਅਤੇ ਆਪਣੀ ਸਰੀਰਕ ਹਿਆਤੀ ਵਿੱਚ ਗੁਰੂ ਜੋਤ ਅਗਲੇ ਟਿਕਾਣੇ ਵਿੱਚ ਬਿਰਾਜਮਾਨ ਕਰ ਜਾਂਦੇ ਤਾਂ ਕਿ ਕਿਤੇ ਬਾਅਦ ਵਿੱਚ ਈਰਖਾਵਸ ਕਿਸੇ ਪ੍ਰਕਾਰ ਦੀ ਕੋਈ ਵਿਰੋਧਤਾ ਜਾਂ ਕੋਈ ਝਗੜਾ ਆਦਿਕ ਨਾ ਖੜਾ ਹੋਵੇ। ਜਗਤ ਗੁਰੂ ਨਾਨਕ ਸਾਹਿਬ ਜੀ ਬਾਰੇ ਗੁਰੂ ਕੀ ਬਾਣੀ ਵਿੱਚ ਬਚਨ ਆਉਂਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਧੰਨ ਗੁਰੂ ਨਾਨਕ ਸਾਹਿਬ ਜੀ ਜੋਤ ਸਰੂਪ ਸਨ ਅਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਕਲ ਤਾਰਨ ਗੁਰ ਨਾਨਕ ਆਇਆ। ਸਤਿਗੁਰੂ ਜੀ ਜੋਤ ਸਰੂਪ ਹੋ ਕੇ ਸੰਸਾਰ ਵਿੱਚ ਆਏ, ਸਰੀਰ ਕਰਕੇ ਤਾਂ ਗਏ ਪਰ ਜੋਤ ਕਰਕੇ ਗੁਰੂ ਅੰਗਦ ਦੇਵ ਜੀ ਵਿੱਚ ਬੈਠ ਗਏ। ਬਾਬਾ ਗੋਰ ਨਾ ਮੜੀ ਗੁਰ ਅੰਗਦ ਕੇ ਹੀ ਏ ਮੈਂ। ਔਰ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦੀ ਸਾਖੀ ਭਰੀ ਹੈ, ਥਾਪਿਆ ਲੈਣਾ ਜੀਵਨ ਦਾ ਗੁਰਿਆਈ ਸਿਰ ਛਤਰ ਫਰਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਉਂਦਿਆਂ ਹੀ ਆਪਣੀ ਸਰੀਰਕ ਹਿਆਤੀ ਵਿੱਚ ਹੀ ਗੁਰੂ ਜੋਤ ਨੂੰ ਗੁਰੂ ਅੰਗਦ ਦੇਵ ਜੀ ਵਿੱਚ ਬਿਰਾਜਮਾਨ ਕਰ ਦਿੱਤਾ। ਕਵੀ ਸੰਤੋਖ ਸਿੰਘ ਹੋਰਾਂ ਲਿਖਿਆ, ਵਿੱਚ ਕਰਤਾਰਪੁਰੇ ਜਗਰਾਈ ਗੁਰ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸੱਚ ਖੰਡ ਪਿਆਨਾ, ਜੋਤ ਰੂਪ ਬਿਬਤਨ ਪਲਟਾਨਾ, ਜਿਉਂ ਅਦਭੁਤ ਇੱਕ ਕੋਸ਼ਿਸ਼ ਤਜਕੈ, ਬੈਠੇ ਆਨ ਸਭਾ ਮੈਂ ਸਜਕੈ, ਤਿਉਂ ਖਡੂਰ ਮੈਂ ਆਨ ਬਰਾਜੇ, ਜਿਨ ਸਿਮਰਨ ਸਭ ਕਲਬਨ ਭਾਜੇ। ਇਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਵਿੱਚ ਜੋਤ ਟਿਕਾਈ ਅਤੇ ਸੱਚਖੰਡ ਗਮਨ ਕਰ ਗਏ। ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਜੋਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਕੀਤਾ, ਆਪ ਮੱਥਾ ਟੇਕਿਆ
ਪਰਿਕਰਮਾ ਕੀਤੀਆਂ ਤੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਗੁਰੂ ਦਰਸ ਜੇ ਦੇਖਣਾ, ਜਿਨ੍ਹਾਂ ਨੇ ਵੀ ਗੁਰੂ ਦਾ ਦਰਸ਼ਨ ਕਰਨਾ ਹੋਵੇ ਉਹ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨ। ਤੀਨ ਰੂਪ ਹੈ ਮੋਹ ਕੇ ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ ਤੋਹੇ ਕਹੋ ਸਮਝਾਏ। ਮਹਿਮਾ ਪ੍ਰਕਾਸ਼ ਦੇ ਲਕਾਰੀ ਨੇ ਬੜਾ ਸੋਹਣਾ ਲਿਖਿਆ, ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਗਿਆ, ਅੱਜ ਤੋਂ ਬਾਅਦ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਇਆ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ ਉਹ ਜਹਾਨੋਂ ਗਿਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਸੀ ਕਿ ਭਾਈ ਦਸਾਂ ਪਾਤਸ਼ਾਹੀਆਂ ਵਿੱਚ ਗੁਰੂ ਜੋਤ ਵਿਚਰੀ ਹੈ, 1469 ਤੋਂ ਲੈ ਕੇ 1708 ਤੱਕ 239 ਸਾਲ ਦਾ ਇਹ ਸਮਾਂ, ਅਤੇ ਮੇਰੇ ਸਤਿਗੁਰੂ ਜੀ ਨੇ ਜਦੋਂ ਗੁਰੂ ਜੋਤ ਸਰੀਰਾਂ ਵਿੱਚ ਵਿਚਰਦੀ ਸੀ ਉਦੋਂ ਵੀ ਇਹੋ ਉਪਦੇਸ਼ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਤ ਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਧਰਮ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰਿਸੰ ਕਹੀਐ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਧਨੋ ਇੰਦਰ, ਇੰਦਰਾਸਣ ਬੈਠੇ ਦੇਵ ਧਿਆਨਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇਮੈ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ, ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਆ ਨਾ ਕੋਏ। ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ ਤੇ ਕਮਜਾਤ, ਨਾਨਕ ਨਾਵੇ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ,
हर के जन सतगुर सतपुरखा बिनो करो गुरपास। हम कीरे किरम सतगुर सरनाई कर दया नाम प्रगास। मेरे मीत गुरुदेव मोकौ राम नाम प्रगास। गुरमत नाम मेरा प्राण सखाई हर कीरत हमरी रह रास रहाऊ। हर जन केवड़ भाग वडेरे जिन हर हर श्रद्धा हर प्यास। हर हर नाम मिलै त्रिपतास है मैल संगत गुण प्रगास। जिन हर हर हर रस नाम न पाया ते भागहीन जम पास। जो सतगुर शरण संगत नहीं आए त्रिग जीवे त्रिग जीवास। जिन हर जन सतगुर संगत पाई तिन तुर मस्तक लिख्या लिखास। धन धन सतसंगत जित हर रस पाया मिल जन नानक नाम प्रगास। राग गूजरी महला पंजवा काहे रे मन चित वह उदम जा आहर हर जियो परया। सैल पत्थर मैं जन तो पाए ताका रिजक आगे कर तरिया। मेरे माधव जी सतसंगत मिले सो तरिया। गुर प्रसाद परम पद पाया सूके काष्ट हरिया रहाउ। जनन पिता लोक सुत बनता कोय ना किसकी तरिया। सिर सिर रिजक संभाहे ठाकुर काहे मन भौ करिया। ऊडे ऊड़िया वैसा कोसा किस पाछे बचरे शरिया। तिन कवन खलावे कवन चुगावे मन महे सिमरन करिया। सब निधान दस अष्ट सिधान ठाकुर करतल तरिया। जन नानक बल बल सद बल जाइए तेरा अंत न पार भरिया। राग आस्था महला चौथा सो पुरख एक ओंकार सतगुर प्रसाद। सो पुरख निरंजन हर पुरख निरंजन हर अगमा अगम अपारा। सब त्याव है सब त्याव है तुद जी हर सच्चे सृजनहारा। सब जी तुम्हारे जी तू जिया का दातारा। हर त्याव हो संत हो जी सब दुख विसारण हारा। हर आपे ठाकुर हर आपे सेवक जी क्या नानक जंत विचारा। तू कट कट अंतर सर्ब निरंतर जी हर एको पुरख समाणा। एक दाते एक पेखारी जी सब तेरे चोज बिडाणा। तू आपे दाता आपे भुगता जी हौ तुद बिन अबर ना जाना। तू पार ब्रह्म बेअंत बेअंत जी तेरे क्या गुण आख बखाणा। जो सेव है जो सेव है तुद जी जन नानक तिन कुरबाणा। हर त्याव है हर त्याव है तुद जी से जान जुग मह सुखवासी। से मुक्त भय जिन हर त्याया जी। तैन टूटी जमकी फासी जिन निरपौ जिन हर निरपौ त्याया जी। तिनका पौ सब गवासी जिन सेव्या मेरा हर जी। ते हर हर रूप समासी से तन जिन हर त्याया जी। जन नानक तिन बल जासी तेरी भगत भंडार जी। भरे बेअंत बेअंता तेरे भगत सलाहन तुद जी। हर अनेक अनेक अनंता तेरी अनेक कर हैं हर पूजा जी। तप तप हैं जप हैं बेअंता तेरे अनेक पढ़ हैं बहु स्मृत शास्त्र जी। कर क्रिया खट कर्म करंता से भगत भले जन नानक जी। जो भाव है मेरे हर भगवंता तू आद पुरख परंपर करता जी। तुद जीवड़ अवर न कोई तू जुग जुग एको सदा सदा तू एको जी। तू निचल करता सोई तुद आपे भाव है सोई वरत जी। तू आपे करहें सोई तुद आपे

ਮੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹ ਬਚਾਈ। ਸਵਈਆ ਪਾਈ ਗਹਿ ਜਬ ਤੇ ਤੁਮਰੇ, ਤਬ ਤੇ ਗਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਕੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ

ਸਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ ਕਰ ਤਾਂ ਤੇਰਾ ਏ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਏ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕ ਸਹਿ ਅਰਦਾਸ ਜੀਓ ਪਿੰਡ ਸਤਿਦਾਸ
1: ਸਤਿ ਸ਼੍ਰੀ ਅਕਾਲ।

0: ਹੈਪਨਿੰਗ ਹੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤੁ ਨਾਹੀ। ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਸਭ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤੁ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੂ। ਤਿਤ ਕਰ ਗਾਵੋ ਸੁਹਿਲਾ, ਸਿਵਰਿਓ ਸਿਰਜਣਹਾਰੂ। ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹਿਲਾ, ਹੂੰ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲਿਆ, ਦੇਖੈ ਗਾ ਦੇਵਨ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੀ ਗਵਣ ਸੁਮਾਰ। ਸੰਬਤ ਸ਼ਾਹ ਲਿਖਿਆ, ਮਿਲ ਕਰ ਪਾਵੋ ਤੇਲ। ਦੇਹ ਸੱਜਣ ਆਸੀ ਸੜੀਆਂ, ਜਾਂ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹੀ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬੜਾਈ ਤੋਏ ਰਹਾਉ। ਬਿਸਵੇ ਜਸਿਆਂ ਕੜੀਆਂ ਪਹਿਰਾਉ, ਤਿੱਤੀ ਵਾਰੀ ਮਾਹਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵੈਨੋ, ਸਹਿਸ ਤਵ ਗੰਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਹਿ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁੰਨ ਵੱਡਾਹੀ, ਕਰ ਡੰਡਾਓਤ ਪੁੰਨ ਵੱਡਾਹੀ। ਰਾਉ ਸਾਕਤ ਹਰ ਰਸਾਦ ਨ ਜਾਣਿਆ, ਤਨਿ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ, ਜਮ ਕਾਲ ਸਹਿਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾਹੇ। ਅਵਨਾਸ਼ੀ ਪੁਰਖ ਭਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਧ ਘਟੈ ਦਿਨ ਸਰਹਿਣਾਰੇ, ਮਨ ਗੁਰਮਿਲ ਕਾਜ ਸੁਵਾਰੇ। ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੇ ਰਸ, ਅਕਥ ਕਥਾ ਤਿਨ ਜਾਨੀ। ਜਾਂ ਕਉ ਆਏ ਸੋਈ ਵਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦਿਆ ਗਏ
1: Thank you.

Amen.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਸ ਪਾਵਨ ਸਥਾਨ ਜੋ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਨਾਲ ਪਵਿੱਤਰ ਔਰ ਜੁਗਰ ਜੁਗਰ ਚੱਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੇ ਗੁਰੂ ਕੇ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਗ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ ਇਹ ਸਭ ਤੋਂ ਪਹਿਲਾ ਸ਼ਬਦ ਸ਼੍ਰੋਮਣੀ ਭਗਤ ਕਬੀਰ ਜੀ ਉਹ ਤਾਂ ਸਾਰੇ ਹੀ ਭਗਤ ਸ਼੍ਰੋਮਣੀ ਹਨ ਸਾਰੇ ਹੀ ਮਹਾਂਪੁਰਖ ਸ਼੍ਰੋਮਣੀ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਭਗਤਾਂ ਦੀ ਬਾਣੀ ਨੂੰ ਤਰਤੀਬ ਦਿੱਤੀ ਗਈ ਹੈ ਉਸ ਵਿੱਚ ਸਭ ਤੋਂ ਪਹਿਲਾ ਅਸਥਾਨ ਭਗਤ ਕਬੀਰ ਜੀ ਦਾ ਤੋ ਭਗਤ ਕਬੀਰ ਜੀ ਨੇ ਆਪਣੇ ਪਾਵਨ ਜੀਵਨ ਵਿੱਚੋਂ ਜੋ ਅਨੁਭਵ ਪ੍ਰਾਪਤ ਕੀਤਾ ਹੈ ਉਹ ਸਾਡੇ ਕਲਯੁਗੀ ਜੀਵਾਂ 'ਤੇ ਬਖਸ਼ਿਸ਼ ਕੀਤੀ ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਚੌਂ ਕੁੰਟਾਂ ਦਾ ਭ੍ਰਮਣ ਕੀਤਾ ਆਪ ਜੀ ਨੇ ਉਹਨਾਂ ਚੋਣਵੇਂ ਭਗਤਾਂ ਦੇ ਅਸਥਾਨਾਂ 'ਤੇ ਜਾ ਕੇ ਉਹਨਾਂ ਦੇ ਜਾਨਸ਼ੀਨਾਂ ਕੋਲੋਂ ਉਹਨਾਂ ਦਾ ਅਨੁਭਵ ਵੀ ਇਕੱਤਰਿਤ ਕੀਤਾ ਇਹ ਉਹ ਬਾਣੀ ਹੈ ਜੋ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਭਗਤਾਂ ਦੇ ਅਸਥਾਨਾਂ 'ਤੇ ਜਾ ਕੇ ਉੱਥੋਂ ਇਕੱਤਰਿਤ ਕਰਕੇ ਲਿਆਂਦੀ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਤਾਂ ਉਹਨਾਂ ਨੇ ਸਾਰੀ ਬਾਣੀ ਨੂੰ ਤਰਤੀਬ ਦਿੱਤੀ ਤਾਂ ਮੈਂ ਜਦੋਂ ਸ਼ਬਦ ਸੁਣ ਰਿਹਾ ਸੀ ਸਿੰਘ ਸਾਹਿਬ ਪੜ੍ਹ ਰਹੇ ਸਨ ਮੇਰੇ ਹਿਰਦੇ ਵਿੱਚ ਇਹ ਬਲਬਲਾ ਇਹ ਵਿਚਾਰ ਉਤਪੰਨ ਹੋ ਰਹੇ ਸਨ ਕਿ ਦੇਖੋ ਹਰ ਮਹਾਂਪੁਰਖ ਹਰ ਪ੍ਰੀਚਰ ਹਰ ਟੀਚਰ ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਆਪਣਾ ਅਨੁਭਵ ਆਪਣਾ ਐਕਸਪੈਰੀਮੈਂਟ

اپنا تجربہ جو جو انہوں نے جس مارگ سے چل کے حاصل کیتا ہے وہ سانجھا کرتے ہیں. یہ ٹھیک ہے کہ دنیاوی ماتا پتا تے دنیاوی ٹیچر دنیاوی ودیا دیندے ہیں, پر جڑے ادھیاتمک پریچر مہاپرکھ گرمکھ پیارے جنہاں دی صفت گرو ارجن دیو پاتشاہ نے اپنی بانی وچ وشیش طور تے کیتی, آخیا گوبند گوبند گوبند سنگ نام دیو من لینا آد دام کو چھیپرو ہوئو لاکھینا. یہ پرمیشور دی بھگتی دی وڈیائی ہے. تننا بننا تیاگ کے پریت چرن کبیرا نیت کلا جو لاہر ہے بھیو گنی گہیرا رویداس ٹونتا ٹور نیت تن تیاگی مایا پرگٹ ہوا سادھ سنگ ہر درشن پایا سین نائی بتکاریا او کر کر سنیا ہردے وسیا پار برہم بھگتا میں گنیا اے بد سن کے جاٹر ہو اٹھ بھگتی لاگا ملے پرتک کسائیاں تنا بٹ پت. یہ ساری نام دی مہما ہے. متا کوئی سمجھے کسی بھی ذات کی کوئی انٹروڈکشن کیتی گئی ہے, نہیں نہیں, سگوں یہ وڈیایا ہے کہ ویکھو پاویں کوئی کسی ذات وچ پیدا ہو جائے جڑا پرمیشور دے نام دا سمرن کردا ہے وہ سب تو اچا. یہ ٹھیک ہے کہ اسی دنیا دار لوگ انہاں لوکاں نوں امیر کہندے ہاں جنہاں دے پلے دولت, پر جے گرو گرنتھ صاحب جی سکھیا نوں پڑھیا وچاریا جائے تے پاتشاہ کہندے جن کے پلے دھن وسے تینر کئیاں فقیر جن کے ہردے توں وسے تینر گنی گئی. جنہاں دے کول سنساری دولت ہے وہ تے ہر ویلے مرو مرو تے منگو منگو دیو دیو کرتے, پر جڑے پرمیشور دے نام روپی دھن ترپت ہو گئے وہ ہن اصل امیر, وہ ہن اصل دھنوانت. جے گرو ارجن دیو جی نوں پوچھ کے ویکھو پاتشاہ کہنے ہم دھنوانت پاگت سچ نائے ہر گن گاویں سہج سبھاؤ. اسی دھنوان ہاں, اسی بھاگاں والے ہاں, کیونکہ اسی ہری نام نال جڑے ہیں. تو ست سنگت, اج دے اس پاون شبد وچ بھگت کبیر جی نے بڑی کرپا کیتی. یہ ٹھیک ہے داس نے سالہ سال ودیارتھیاں نوں گربانی پڑھاؤن دی سیوا نبھائی. ایک ایک شبد نوں واچن تے وچارن دا اوسر ملیا. عام طور تے پاٹھی سنگھ جگیاسو پریمی بھگت بانی نوں مہنگی بانی تے اوکھی بانی کہہ دیتے ہیں. گل انہاں دی اس پکھوں ٹھیک ہے, کیونکہ اس بانی دا اچارن اس بانی دے اندر جو پاو مہاپرکھاں نے بھگت پرگٹ کیتے انہاں نوں سمجھن تو اسی سنساری لوگ اسمرتھ ہوں, ساڈی پہنچ نہیں. پر جے وچار کریے اسی لیے بانی وچ لکھیا کہ اے بانی جو جیوں جانے تس انتر لوے ہر نامہ. جڑا اس بانی نوں انتر آتمے سمجھ لے گا اودے اندر سہجے ہی پرمیشور دا نام چل پے گا, اودے ہردے وچوں واہ واہ واہ واہ نکلے, اودی رسنا تو واہ واہ واہ واہ نکلے. پر اج دی ستھتی تا کچھ ہور ہی بنی ہوئی ہے. ہر بندہ پریشان, ہر بندہ چنتاوان نظر آ رہا ہے. پاویں دیا چنتاواں دا کارن کچھ بھی ہوئے, پر دیکھو تسی چھو کے کسے ایک نوں پوچھ کے دیکھو سناؤ تہاڈا کی حال ہے. تسی تاں بالکل بے فکر ہوو گے کیونکہ تہاڈے کول زمین بڑی ہے, تہاڈے کول گھر بہت وڈا ہے, تہاڈے کول دھن دولت بڑی ہے. پر نہیں,
ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਇਆ, ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਦੁਖੀ, ਉਹਨਾਂ ਵਿੱਚ ਮੈਂ ਅਤੇ ਤੁਸੀਂ ਵੀ ਸਾਰੇ ਸ਼ਾਮਿਲ ਹਾਂ। ਹਾਂ, ਜਿਸਨੇ ਪਰਮੇਸ਼ੁਰ ਦੇ ਨਾਮ ਨੂੰ ਮੰਨ ਲਿਆ, ਜਿਸਨੇ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ, ਉਹ ਦੁਖੀਆ ਨਹੀਂ। ਮੰਨੇ ਨਾਉਂ ਸੋਈ ਗਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਤੋ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਜੀ ਰਹਾਉ ਦੀ ਪੰਕਤੀ ਅੰਦਰ ਫਰਮਾਉਂਦੇ ਹਨ, ਬੰਦੇ ਖੋਜ ਦਿਲ ਹਰ ਰੋਜ਼। ਕਿਉਂਕਿ ਸ਼ਬਦ ਵਿੱਚ ਕੁਝ ਅੱਖਰ ਫਾਰਸੀ ਦੇ ਹਨ, ਉਹਨਾਂ ਦਾ ਉਚਾਰਨ ਅਸੀਂ ਆਪਣੀ ਸਹੂਲਤ ਲਈ ਆਪਣੀ ਬੋਲੀ ਵਿੱਚ ਕਰ ਲੈਂਦੇ, ਪਰ ਜੇ ਉਸੇ ਬੋਲੀ ਵਿੱਚ ਕੀਤੇ ਜਾਣ ਤਾਂ ਉਹਨਾਂ ਦਾ ਉਚਾਰਨ ਵੀ ਠੀਕ ਅਤੇ ਅਰਥ ਵੀ ਕਲੀਅਰ। ਬੰਦੇ ਖੋਜ ਦਿਲ ਹਰ ਰੋਜ਼, ਲਿਖਿਆ ਹਰ ਰੋਜ਼ ਹੈ, ਪਰ ਫਾਰਸੀ ਵਿੱਚ ਜਦੋਂ ਇਹਦਾ ਉਚਾਰਨ ਹੁੰਦਾ, ਜੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਰੋਜ਼ ਕਰਦਾ, ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੀ ਰਹਾਓ। ਇਹ ਸ਼ਬਦ ਦਾ ਸੈਂਟਰ ਆਈਡੀਆ, ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਔਰ ਜਿਹੜੇ ਮਹਾਂਪੁਰਖਾਂ ਦੇ ਬੋਲ ਹੁੰਦੇ ਨੇ, ਉਹ ਕਿਸੇ ਇੱਕ ਵਿਅਕਤੀ ਲਈ ਨਹੀਂ ਹੁੰਦੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਨੇ। ਜਿਹੜੇ ਮਹਾਂਪੁਰਖਾਂ ਦੇ ਬੋਲ ਨੇ, ਭਾਵੇਂ ਉਹ ਕਿਸੇ ਇੱਕ ਵਿਅਕਤੀ ਦੇ ਪਰਥਾਏ ਕਹੇ ਹੋਏ ਹੋਣ, ਪਰ ਹੁੰਦੇ ਉਹ ਸਾਰੇ ਜਹਾਨ ਲਈ ਸਾਂਝੇ ਹਨ। ਅਸੀਂ ਸਾਰੇ ਬੰਦੇ ਹਾਂ, ਜਿਹੜੇ ਇੱਥੇ ਹਾਜ਼ਰ ਨੇ ਉਹ ਵੀ ਬੰਦੇ ਨੇ, ਅਤੇ ਉਹ ਕਹਾਉਂਦੇ ਨੇ ਅਸੀਂ ਬੰਦੇ ਹਾਂ ਜੀ। ਜਿਹੜੇ ਗੈਰ ਹਾਜ਼ਰ ਨਹੀਂ ਸਰੀਰ ਕਰਕੇ ਹਾਜ਼ਰ ਆਵਾਜ਼ ਸੁਣਦੇ ਨੇ, ਉਹ ਵੀ ਬੰਦੇ ਨੇ। ਇਸ ਲਈ ਇਹ ਉਪਦੇਸ਼ ਪ੍ਰਾਣੀ ਮਾਤਰ ਲਈ ਸਾਂਝਾ, ਸਾਡੀਆਂ ਪਰੇਸ਼ਾਨੀਆਂ ਨੂੰ ਦੇਖ ਕੇ, ਸਾਡੀਆਂ ਚਿੰਤਾਵਾਂ ਨੂੰ ਦੇਖ ਕੇ ਭਗਤ ਜੀ ਨੇ ਬੜਾ ਉਪਕਾਰ ਕੀਤਾ। ਆਖਿਆ ਬੰਦੇ ਖੋਜ ਦਿਲ ਹਰ ਰੋਜ਼। ਜਦੋਂ ਬਾਣੀ ਨੂੰ ਥੋੜ੍ਹਾ ਜਿਹਾ ਵਿਸਰਾਮ ਦੇ ਕੇ ਪਿਆਰ ਵਿੱਚ ਭਿੱਜ ਕੇ ਸਮਝ ਵਿੱਚ ਪੜਿਆ ਜਾਏ, ਅਰਥ ਆਪਣੇ ਆਪ ਹੀ ਕਲੀਅਰ ਹੋ ਜਾਂਦੇ। ਹੁਣ ਇਹ ਅੱਖਰ ਮੈਨੂੰ ਤੁਹਾਨੂੰ ਸਮਝ ਆ ਗਏ, ਜੇ ਨਹੀਂ ਆਏ ਤਾਂ ਫਿਰ ਸਮਝ ਲਓ। ਬੰਦੇ ਖੋਜ ਦਿਲ ਹਰ ਰੋਜ਼, ਹੇ ਬੰਦੇ ਕਹਾਉਣ ਵਾਲੇ, ਹੇ ਪ੍ਰਾਣੀ, ਆਪਣੇ ਦਿਲ ਨੂੰ ਹਰ ਰੋਜ਼ ਖੋਜ। ਇਹਨੂੰ ਕਹਿੰਦੇ ਨੇ ਸਵੈ ਪੜਚੋਲ ਕਰ, ਆਪਣੇ ਅੰਦਰ ਝਾਤੀ ਮਾਰ। ਠੇਠ ਪੰਜਾਬੀ ਵਿੱਚ ਕਹਿੰਦੇ ਨੇ ਆਪਣੀ ਪੀੜ੍ਹੀ ਛੋਟਾ ਫੇਰ। ਭਗਤ ਫਰੀਦ ਜੀ ਵਰਗੀ ਮਹਾਨ ਆਤਮਾ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੂੰ ਆਪਣੇ ਆਪ ਨੂੰ ਬੜੀ ਲਤੀਫ ਬੁੱਧੀ ਵਾਲਾ ਕਹਾਉਂਦਾ, ਕਿਸੇ ਨੂੰ ਪੁੱਛ ਕੇ ਵੇਖੋ, ਕਹਿੰਦਾ ਮੇਰੇ ਵਰਗਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਕੋਈ ਵਿਚਾਰਵਾਨ ਨਹੀਂ। ਫਿਰ ਭਗਤ ਫਰੀਦ ਜੀ ਕਹਿੰਦੇ, ਮੰਨ ਲਿਆ ਤੂੰ ਬੜਾ ਵਿਦਵਾਨ ਹੈ, ਮੰਨ ਲਿਆ ਤੂੰ ਬੜੀ ਬਰੀਕ ਬੁੱਧੀ ਵਾਲਾ ਹੈ, ਪਰ ਮੈਂ ਤੈਨੂੰ ਇੱਕ ਸਲਾਹ ਦਿੰਦਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸਵੈ ਪ੍ਰਚੋਲ ਕਰ, ਆਪਣੇ ਅੰਦਰ ਝਾਤ ਮਾਰ। ਅੱਜ ਸਾਡੀ ਪ੍ਰਵਿਰਤੀ ਬਣ ਗਈ ਹੈ ਦੂਜਿਆਂ ਦੇ ਨੁਕਸ ਕੱਢਣ, ਦੂਜਿਆਂ ਦੇ ਔਗੁਣਾਂ ਦੀ ਨੁਕਸ ਅਸੀਂ ਚੁੱਕੀ ਫਿਰਦੇ ਹਾਂ। ਪਰ ਜੇ ਕੋਈ ਪੁੱਛ ਲਵੇ ਤੁਹਾਨੂੰ ਆਪਣੀ ਵੀ ਕਿਸੇ ਕਮੀ ਦਾ ਪਤਾ, ਫਿਰ ਅਸੀਂ ਸਿਰ ਫੇਰ ਦਿੰਦੇ ਜਾਂ ਚੁੱਪ ਕਰ ਦਿੰਦੇ।
بس یہی ایک مشکلوں کا کارن ہے جس وقت بھگت کبیر جی سارا دھیان دوا رہے. بندے کھوج دل ہر روز نہ پھر پریشانی مائیں. ایویں پریشانی تے الجھن وچ نہ پھسیا جو ہر ویلے ہر بندہ پریشان نظر آئے. بھاویں گردیو نے بڑی تسلی دیتی پر وہ تسلی نے ساڈے تے کوئی اثر نہیں کیتا. اثر تے تاں ہی کرے جے اسی دوائی ورتیے. دوائیاں تے بڑیاں پیٹنٹ کمال دیاں نے جڑیاں سارے روگاں نوں مٹان دی سمرتھا رکھدیاں نے پر اسی ورتدے ہی. پاتشاہ تے کہنے نانک چنتا مت کرو چنتا تس ہی ہے. چنتا نہ کرو ایویں پریشان نہ ہوو. تہاڈیاں سب پریشانیاں چنتاواں پرمیشور نے اپنے ذمے لے لی. پر یقین بھی آوے تاں اگلی پنکتی دیکھو کی فرمایا. جل میں جنتے پائے تنا بھی دے. 84 لاکھ جون وچوں 42 لاکھ پانی وچ ہے. یہ تو تسی منتے ہو جو کھاندے نے تے جیوندے نے. جی انہوں نے کھان نہ ملے تو مر جان گے. آخیا اتنے بھی پرمیشور نے انہوں کی روزی کا پربندھ کیتا ہے. پر ساری بدقسمتی اتوں شروع ہوتی ہے کہ اسی گرو کا حکم من کے بانی پڑھتے بھی ہاں پر بانی کی وچار نہیں کر. ایک کیرتنی سنگھ نے شبد پڑھیا ہر کا نام امرت جل نرمل اے اوکھد جگ سارا. میں پوچھیا یہ ارتھ کی ہے. پہلا تو نیڑے نہ لگے. آخر جی تسی سب جانتے ہو تمہیں سب پتا. میں کہا جی مینو پتا ہوگا میں تمہیں کیوں پوچھتا. بڑی مشکل نال منایا. کہتے بس ہری کا نام امرت جل نرمل ہے باقی یہ سب جگ اوکھا ہے. اوکھا دا اوکھا بنا دیتا سارے دا سارا سنسار بنا. جدوں کے مہاپر کہنے ہر کا نام امرت جل نرمل اے اوکھد جگ سارا. سارا دا مطلب ہے شریشٹ. اوکھد دا مطلب ہے دارو. اے سنسار دے اندر سب تو شریشٹ دارو ہے جڑا سادیاں چنتاواں نوں مٹا سکدا ہے. تو خیر بھگت کبیر جی نوں ساڈے تے ترس آیا. انہوں نے آخیا دنیا دے لوکو اے بندے خون والے ہو میری صلاح منو پریشانیاں تے نہ پھرو. بندے کھوج دل ہر روز نہ پھر پریشانی مائی. پریشانی وچ نہ پھرو ایویں ٹکرا نہ مارو دکھی نہ ہو. بندے کھوج دل ہر اپنے اندر دی پڑچول کرو. اپنی پیڑھی ایک سوٹا پھیرو. اپنی کمزوریاں لبن کا یتن کرو. تو پریشان بھی تھی کادے لئی دنیا لئی. ہائے نہ تیاں کا کی بنے. ہائے نہ پتروں کا کی بنے. وہ میں ایک دن پڑھ رہا سی کسی سیٹ کو بڑی دولت سی بڑی دولت. تو اپنے منشی مسدیاں کہن لگا بھی منیمو ذرا مینو حساب لا کے دسو کہ میری دولت کنیاں پیڑیاں تک چلے. وہ نوکر سن انہیں حکم من لیا. جو چل اچل جائیداد سی سیٹھ جی دی سارا حساب لا دیتا. کہن لگے سیٹھ جی تہاڈیاں 100 پیڑیاں کو یہ نہیں مکتا. تہاڈا دھن دولت پدارتھ کتنا کہ 100 پیڑیاں کو نہیں مکتا. اینی گل سن کے سیٹ رون لگتے. ہمیں سیٹ جی روندے کیوں؟ کہنا 121 پیڑھی کی کرے گی. لو اس طرح بھی دکھی ہو رہے. انہوں کی پرارد انہوں ہے. انہوں کی روزی پرمیشور نے انہوں کے اگے تری ہوئی ہے. تھی کیوں چنتا پا نالے پڑھی جانے
ਸੈਲ ਪੱਥਰ ਮੈਂ ਜੰਤਰ ਉਪਾਏ ਤਾਂ ਕਰ ਕੇ ਕਰ ਧਰਿਆ। ਪਰ ਇਹ ਸਮਝ ਕਰੋ ਤੇ ਕਿਹਨਾਂ ਨੂੰ ਆਵੇਗੀ? ਮੇਰੇ ਮਾਧੋ ਜੀ ਸਤ ਸੰਗਤ ਮੇਰੇ ਤੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਤ ਹਰਿਆ। ਕੁਝ ਗੱਲਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਸਮਝਣ ਵਾਸਤੇ ਯਤਨ ਵੀ ਨਹੀਂ ਕਰਦੇ। ਅਸੀਂ ਸੁੱਕੇ ਲੱਕੜ ਕਿਵੇਂ ਹਰੇ ਹੋ ਜਾਣ? ਭਾਈ ਜਿਨ੍ਹਾਂ ਦਾ ਮਨ ਬਿਲਕੁਲ ਕੋਰਾ ਕਰਾਰਾ ਹੋ ਗਿਆ, ਸੁੱਕ ਗਿਆ, ਜਿਹਦੇ ਵਿੱਚ ਕੋਈ ਦੈਵੀ ਗੁਣ ਰਿਹਾ ਹੀ ਨਹੀਂ, ਜੋ ਗੁਰੂ ਦੀ ਸੰਗਤ ਵਿੱਚ ਆ ਕੇ ਵਿਚਾਰ ਕਰਨਗੇ ਉਹਨਾਂ ਦਾ ਸੁੱਕਾ ਹੋਇਆ ਮਨ ਵੀ ਹਰਾ ਹੋਵੇ, ਉਹਦੇ ਅੰਦਰ ਵੀ ਇੱਕ ਵਿਚਾਰ ਧਾਰਾ ਪੈਦਾ ਹੋ ਜਾਏਗੀ। ਤੁਸੀਂ ਬੜੇ ਸ਼ਾਂਤ ਚਿੱਤ ਹੋ ਗਏ ਹੋ, ਬੜਾ ਆਨੰਦ ਹੈ। ਇਹ ਪੰਕਤੀਆਂ ਗੁਰੂ ਬਾਬੇ ਦੀਆਂ ਪੜ੍ਹ ਲਓ। ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ, ਨਾਨਕ ਨਾਨਕ ਤੇ ਥੋੜਾ ਜਿਹਾ ਰੁਕਣਾ ਹੈ, ਨਾਨਕ ਚਿੰਤਾ ਨਹੀਂ ਹੈ। ਨਾਨਕ ਜੀ ਫਰਮਾਉਂਦੇ ਹਨ ਚਿੰਤਾ ਮਤ ਕਰੋ, ਚਿੰਤਾ ਕਿਸ ਰਹੀ ਹੈ, ਜਲ ਮੈਂ ਜੰਤੇ ਹੋ ਪਾਇਆ ਤਿਨਾ ਵੀ ਰੋਜੀ ਦੇ, ਉੱਥੇ ਹੱਥ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ। ਕਿਤਨਾ ਪ੍ਰਬੰਧ ਮੁਕੰਮਲ ਹੈ ਵਾਹਿਗੁਰੂ ਜੀ, ਪਰ ਅਸੀਂ ਚਿੰਤਾਵਾਂ ਵਿੱਚ ਮਰ ਰਹੇ। ਖਿਮਾ ਕਰਨਾ ਜਿਹੜੇ ਨਹੀਂ ਮਰ ਰਹੇ, ਮੈਂ ਉਹਨਾਂ ਨੂੰ ਨਮਸਕਾਰ ਕਰਦਾ, ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ। ਉਹਨਾਂ ਨੇ ਗੁਰੂ ਜੀ ਗੱਲ ਮੰਨ ਕੇ ਮਨ ਅੰਦਰ ਸ਼ਾਂਤੀ ਲਿਆਂਦੀ, ਪਰ ਗੱਲ ਤੇ ਉਹ ਹੁੰਦੀ ਜਿਹੜੀ ਆਮ ਲੋਕਾਂ ਦੀ ਹੋਵੇ, ਤੇ ਆਮ ਲੋਕ ਜਿਹੜੇ ਨੇ ਮੇਰੇ ਸਮੇਤ ਉਹ ਪਰੇਸ਼ਾਨੀਆਂ ਦਾ ਸ਼ਿਕਾਰ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋ ਨਾ ਫਿਰ ਪਰੇਸ਼ਾਨੀ ਮਾਏ, ਇਹ ਜੋ ਦੁਨੀਆ ਸਿਹਰ ਮੇਲਾ। ਹੁਣ ਜਿਹੜਾ ਸਿਹਰ ਸ਼ਬਦ ਹੈ ਇਹ ਸਾਡੀ ਬੋਲੀ ਦਾ ਨਹੀਂ, ਇਹ ਫਾਰਸੀ ਦਾ। ਇਹਨੂੰ ਕਹਿੰਦੇ ਨੇ ਮੈਜਿਕ ਸ਼ੋ, ਜਾਦੂਗਰੀ ਦਾ ਤਮਾਸ਼ਾ। ਇਹ ਜਿਹੜੀ ਦੁਨੀਆ ਹੈ ਨਾ, ਜਿਹਦੇ ਨਾਲ ਲੱਗ ਕੇ ਅਸੀਂ ਦੁਖੀ ਹੋ ਰਹੇ, ਇਹ ਤਾਂ ਜਾਦੂਗਰੀ ਦਾ ਤਮਾਸ਼ਾ ਹੈ, ਮੈਜਿਕ ਸ਼ੋ ਹੈ। ਇਹ ਸਦੀ ਵੀ ਨਹੀਂ, ਇਹ ਸਦਾ ਕਾਇਮ ਰਹਿਣ ਵਾਲੀ ਨਹੀਂ। ਇਸੇ ਲਈ ਗੁਰਬਾਣੀ ਵਿੱਚ ਪਾਤਸ਼ਾਹ ਨੇ ਕਿਹਾ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹ ਤੇ ਸੁਪਨਾ ਹੈ ਸੁਪਨਾ। ਤੁਸੀਂ ਆਖੋਗੇ ਕਮਾਲ ਦੀ ਗੱਲ ਹੈ, ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ, ਬੋਲ ਰਹੇ ਹਾਂ, ਵਰਤ ਰਹੇ ਹਾਂ, ਖਾ ਰਹੇ ਹਾਂ, ਪੀ, ਤੁਸੀਂ ਕਹਿੰਦੇ ਹੋ ਸੁਪਨਾ ਅਸੀਂ ਕਿਵੇਂ ਮੰਨ ਲਈ? ਬਸ ਇਹ ਹੈ ਸਵੈ ਪੜਚੋਲ ਕਰਨ ਦੀ ਮੰਗ। ਅਸੀਂ ਗੁਰੂ ਸਾਹਿਬਾਨ ਦੇ ਬਚਨਾਂ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਅਨੁਭਵ ਹੈ, ਭਗਤ ਕਬੀਰ ਜੀ ਦਾ ਅਨੁਭਵ ਹੈ, ਸਾਨੂੰ ਅਨੁਭਵ ਹੈ ਨਹੀਂ। ਅਸੀਂ ਉਹਨਾਂ ਨੂੰ ਆਪਣੀ ਤਕੜੀ 'ਚ ਤੋਲਣਾ ਅਤੇ ਬਰਾਬਰ ਸੋਚਣਾ ਚਾਹੁੰਦੇ, ਇਹੀ ਗਲਤੀ। ਉਹਨਾਂ ਨੇ ਜਗਤ ਨੂੰ ਸੁਪਨਾ ਮੰਨਿਆ ਹੀ ਨਹੀਂ, ਉਹਨਾਂ ਨੇ ਦ੍ਰਿੜ ਕਰਵਾ ਦਿੱਤਾ। ਰੇ ਨਾਲ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਲਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜਮੂ ਸਮਝ ਕਛ ਬਿਗੜਿਓ ਨਾਹੀਂ, ਭਜ ਲੈ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ, ਪਾਖਿਓ ਤੋਹੇ ਪੁਕਾਰ, ਇਹ ਜੋ ਦੁਨੀਆ ਸਿਹਰ ਮੇਲਾ। ਇਹ ਤਾਂ ਜਾਦੂਗਰੀ ਦਾ ਤਮਾਸ਼ਾ ਹੈ,
ਜਿਹੜੀ ਸੰਸਾਰ ਦੀ ਖੇਡ ਹੈ ਇਹ ਤੇ ਮੈਜਿਕ ਸ਼ੋਅ ਹੈ, ਪਰ ਅਸੀਂ ਇਹਨੂੰ ਸੱਚਾ ਮਨ ਵਿੱਚ ਹੁਣੇ ਹੁਣੇ ਰਾਜੀ ਸਿੰਘ ਪੜ੍ਹ ਰਹੇ ਸਨ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਾ ਰੇ ਅਜਾਨ ਕਾਲ ਤੋਂ ਪਹੁੰਚੋ ਆਮ ਕਾਂ ਜੈ ਹੈ ਭਾਜ ਰੇ ਅਸ ਜੋ ਮਾਨੋ ਦੇ ਸੋ ਤੋ ਤੇਰੋ ਹੋਇਆ ਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਰਾਜ ਰੇ। ਉਹ ਮੂਰਖ ਬੰਦੇ ਇਸ ਤੂੰ ਸੁਪਨੇ ਨੂੰ ਸੱਚ ਕਰਕੇ ਮੰਨ ਲਿਆ ਇਹ ਤੇਰੀਆਂ ਪਰੇਸ਼ਾਨੀਆਂ ਦਾ ਕਾਰਨ ਹੈ, ਕਿਵੇਂ ਕਰਨਾ? ਇਹ ਗੱਲ ਇੰਨੀ ਛੇਤੀ ਤੇ ਸੌਖੀ ਸਮਝ ਵਿੱਚ ਨਹੀਂ ਆਉਂਦੀ, ਭਾਵੇਂ ਗੁਰਬਾਣੀ 'ਚ ਕੋਈ ਕਸਰ ਨਹੀਂ ਛੱਡੀ, ਪਰ ਅੱਜ ਕਿੰਨੇ ਕੁ ਗੁਰਸਿੱਖ ਮਾਈ ਭਾਈ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਪ ਪਾਠ ਕਰਦੇ, ਚਲੋ ਕੁਝ ਪ੍ਰਸੈਂਟ ਕਰਦੇ ਵੀ ਹੋਣਗੇ ਪਰ ਵਿਚਾਰ ਕਿੰਨੇ ਕੁ ਕਰਦੇ? ਬਾਣੀ ਵਿੱਚ ਸਮਝਾਇਆ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੜਤ ਦੁੱਖ ਪਾਇਆ ਸੋਗਤ ਭਈ ਹਮਾਰੀ। ਇੱਕ ਰਾਜਾ ਸਿੰਘਾਸਨ ਤੇ ਸੁੱਤਾ ਪਿਆ, ਉਹਨੇ ਸੁਪਨੇ ਵਿੱਚ ਦੇਖਿਆ ਕਿ ਮੈਂ ਮੰਗਤਾ ਬਣ ਗਿਆ, ਔਰ ਮੰਗਤਾ ਬਣ ਕੇ ਦਰ ਦਰ ਤੇ ਭੀਖ ਮੰਗਣ ਗਿਆ। ਕਿੱਥੇ ਰਾਜਾ ਕਿੱਥੇ ਭਿਖਾਰੀ, ਕਿੰਨਾ ਫਰਕ ਹੈ। ਕਹਿੰਦੇ ਨੇ ਕਿਸੇ ਘਰ ਤੋਂ ਥੋੜ੍ਹੇ ਜਿਹੇ ਚੌਲ ਮਿਲੇ, ਕਿਸੇ ਘਰ ਤੋਂ ਦਾਲ ਮਿਲੀ, ਸੋਚਿਆ ਵੀ ਖਿਚੜੀ ਬਣਾਵਾਂਗੇ, ਕਿਸੇ ਘੁਮਿਆਰ ਦੇ ਘਰੋਂ ਇੱਕ ਹਾਂਡੀ ਮੰਗ ਲਈ, ਸੜਕ ਦੇ ਕੰਢੇ ਤਿੰਨ ਇੱਟਾਂ ਜੋੜ ਕੇ ਇੱਕ ਕੰਡਾ ਇਕੱਠਾ ਕਰਕੇ ਖਿਚੜੀ ਬਣਾਉਣ ਲੱਗ ਪਈ। ਇਹ ਸੁਪਨੇ ਦੀ ਖੇਡ ਹੈ। ਉਧਰੋਂ ਦੋ ਬੈਲ ਲੜਦੇ ਲੜਦੇ ਆਏ, ਭੈ ਭੀ ਤੋਇਆ ਕਿਧਰੇ ਮੈਨੂੰ ਨਾ ਠੋਕਰ ਮਾਰ ਦੇਣ, ਗੱਲ ਉਹ ਹੀ ਹੋਈ। ਬੈਲ ਲੜਦੇ ਲੜਦੇ ਉੱਥੇ ਆ ਟਕਰੇ, ਹਾਂਡੀ ਵੀ ਟੁੱਟ ਗਈ, ਚੁੱਲ੍ਹਾ ਵੀ ਖਤਮ ਹੋ ਗਿਆ ਤੇ ਅੱਖ ਵੀ ਖੁੱਲ ਗਈ। ਆਂਦਾ ਇਹ ਸੱਚ ਕਿ ਉਹ ਸੱਚ? ਇਹ ਸਵਾਲ ਪੈਦਾ ਹੋ ਗਿਆ। ਪੰਡਿਤ ਵਿਦਵਾਨ ਲੋਕਾਂ ਨੂੰ ਸੱਦਿਆ, ਦੱਸੋ ਬਈ ਇਹ ਸੱਚ ਕਿ ਉਹ ਸੱਚ? ਉਹ ਵਿਚਾਰੇ ਚੁੱਪ ਨੇ, ਸਮਝ ਕੋਈ ਆਉਂਦੀ ਨਹੀਂ ਵੀ ਕੀ ਜਵਾਬ ਦੇ। ਬਈ ਜਵਾਬ ਤੇ ਉਹ ਹੀ ਦਏਗਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ। ਗੁਰ ਕਿਰਪਾ ਦੇ ਨਰ ਕੋ ਕਿੰਨੀ ਤੇਜ ਪੁੱਛਾ। ਕਹਿੰਦੇ ਨੇ ਸਮੇਂ ਦੇ ਮਹਾਂਪੁਰਖ ਆਏ, ਕਈਆਂ ਨੇ ਅਸ਼ਟਾਬਕਰ ਜੀ ਲਿਖਿਆ, ਕਿਸੇ ਨੇ ਕੋਈ। ਮੈਂ ਨਾਮ ਨਾਲ ਨਹੀਂ ਜੁੜਦਾ, ਮੈਂ ਗਿਆਨ ਨਾਲ ਜੁੜਦਾ। ਉਹਨਾਂ ਕਿਹਾ ਰਾਜਾ ਕੀ ਮਸਲਾ ਹੈ? ਕਹਿੰਦੇ ਜੀ ਇਹ ਸੱਚ ਕਿ ਉਹ ਸੱਚ? ਉਹ ਕਹਿੰਦੇ ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਸਾ ਯੇ। ਕਹਿੰਦਾ ਮਹਾਰਾਜ ਕੁਝ ਖੋਲ ਕੇ ਸਮਝਾਓ, ਥੋੜ੍ਹੀ ਸਮਝ ਆਈ ਖੋਲ ਕੇ? ਕਹਿੰਦੇ ਤੁਸੀਂ ਵੀ ਗੱਲ ਖੋਲ ਕੇ ਸਮਝਾਓ, ਤੁਹਾਡੀ ਗੱਲ ਵੀ ਗੋਲ ਮੋਲ ਹੈ, ਸਾਡਾ ਜਵਾਬ ਵੀ ਗੋਲ ਮੋਲ ਹੈ। ਤੁਸੀਂ ਕਹਿੰਦੇ ਇਹ ਸੱਚ ਕਿ ਉਹ ਸੱਚ? ਅਸੀਂ ਤਾਂ ਜਵਾਬ ਦੇ ਰਹੇ ਹਾਂ ਜੈਸਾ ਯੇ ਤੈਸਾ ਵੋ, ਜੈਸਾ ਵੋ ਤੈਸਾ ਯੇ। ਹੁਣ ਮਜਬੂਰ ਹੋ ਗਏ। ਕਈ ਵਾਰੀ ਨਾ ਆਪਣੇ ਆਪ ਨੂੰ ਸਿਆਣਾ ਸਮਝਣ ਵਾਲੇ ਮਰੀਜ਼ ਡਾਕਟਰ ਨੂੰ ਵੀ ਕਹਿ ਦਿੰਦੇ ਨੇ, ਡਾਕਟਰ ਪੁੱਛੇਗਾ ਤੁਸੀਂ ਕੀ ਖਾਧਾ ਸੀ? ਨਹੀਂ ਜੀ ਕੁਛ ਵੀ ਨਹੀਂ ਖਾਧਾ, ਕੁਛ ਵੀ ਨਹੀਂ ਕੀਤਾ। ਪਰ ਡਾਕਟਰ ਜਾਣਦਾ ਵੀ ਕੁਝ ਨਾ ਕੁਝ ਇਹਨਾਂ ਗਲਤ ਕੀਤਾ ਤੇ ਗੜਬੜ ਹੋਈ। ਸੱਚਮੁੱਚ ਉਸ ਮਹਾਂਪੁਰਖ ਨੇ ਕਿਹਾ ਤੁਹਾਡਾ ਸਵਾਲ ਵੀ ਗੋਲ ਮੋਲ ਹੈ, ਮੇਰਾ ਜਵਾਬ ਵੀ ਗੋਲ ਮੋਲ। ਆਖਰ ਉਹਨੂੰ ਦੱਸਣਾ ਪਿਆ, ਮੈਂ ਤੇ ਜੀ ਸੁੱਤਾ ਪਿਆ ਸੀ ਮਹਿਲਾਂ ਵਿੱਚ, ਪਲੰਗ ਉੱਤੇ ਸੁਪਨਾ ਆਇਆ ਕਿ ਮੈਂ ਮੰਗਤਾ ਬਣ ਗਿਆ, ਔਰ ਉਸ ਮੰਗਤੇਪਣ ਵਿੱਚ ਮੈਂ ਭਿਖਾਰੀ ਬਣ ਗਿਆ। ਕਿਸੇ ਘਰੋਂ ਦਾਲ ਮੰਗੀ, ਕਿਸੇ ਘਰੋਂ ਚੌਲ ਮੰਗੇ, ਕਿਸੇ ਘੁਮਿਆਰ ਘਰੋਂ ਹਾਂਡੀ ਮੰਗ, ਮੈਂ ਖਿਚੜੀ ਬਣਾਉਣ ਲੱਗ ਪਈ। ਦੋ ਬੈਲ ਲੜਦੇ ਲੜਦੇ ਆਏ, ਮੇਰੀ ਹਾਂਡੀ ਵੀ ਟੁੱਟ ਗਈ, ਖਿਚੜੀ ਵੀ ਡੁੱਲ ਗਈ, ਚੁੱਲ੍ਹਾ ਵੀ ਖਤਮ ਹੋ ਗਿਆ, ਮੇਰੀ ਜਾਗ ਖੁੱਲ ਗਈ ਤੇ ਮੇਰੇ ਮੂੰਹੋਂ ਨਿਕਲਿਆ ਇਹ ਸੱਚ ਕੇ ਉਹ ਸੱਚ। ਮਹਾਂਪੁਰਸ਼ ਕਹਿਣ ਲੱਗੇ ਬਸ ਸਮਝ ਆ ਗਈ, ਜਦ ਤੱਕ ਤੂੰ ਸੁੱਤਾ ਪਿਆ ਸੀ ਉਦੋਂ ਤੀਕਰ ਸੁਪਨਾ ਸੱਚਾ, ਜਦੋਂ ਤੂੰ ਜਾਗ ਪਿਆ ਤੇ ਸੁਪਨਾ ਝੂਠਾ ਹੋ ਗਿਆ। ਸੱਚਮੁੱਚ ਇਸੇ ਤਰ੍ਹਾਂ ਇਹ ਜੋ ਦੁਨੀਆ ਸਿਹਰ ਮੇਲਾ, ਜਿਵੇਂ ਸੁਪਨਾ ਸੱਚਾ ਨਹੀਂ
ਇਵੇਂ ਸੰਸਾਰ ਵੀ ਸੱਚਾ ਨਹੀਂ। ਪਰ ਜਦੋਂ ਤੀਕ ਰਾਜਾ ਸੁੱਤਾ ਪਿਆ ਸੀ ਸੁਪਨਾ ਸੱਚਾ ਲੱਗ ਰਿਹਾ ਸੀ, ਜਦੋਂ ਜਾਗ ਪਿਆ ਸੁਪਨਾ ਝੂਠਾ ਹੋ ਗਿਆ। ਇਹ ਅਗਿਆਨਤਾ ਦੀ ਨੀਂਦਰ ਵੀ ਜਦੋਂ ਤੀਕ ਸੁੱਤੇ ਰਹਾਂਗੇ ਸੰਸਾਰ ਸੱਚਾ ਲੱਗੇਗਾ। ਜਿੱਦਣ ਗੁਰੂ ਦੀ ਕਿਰਪਾ ਨਾਲ ਗਿਆਨ ਹੋ ਗਿਆ ਫਿਰ ਸੰਸਾਰ ਦੀ ਅਸਲੀਅਤ ਸਮਝ ਆ ਜਾਏਗੀ। ਕਿਤਨੀ ਵੱਡੀ ਕਿਰਪਾ ਕੀਤੀ ਭਗਤ ਜੀ ਨੇ। ਆਖਿਆ ਦੁਨੀਆ ਦੇ ਲੋਕੋ, ਇਸ ਸੁਪਨੇ ਲਈ ਤੁਸੀਂ ਇੰਨੇ ਚਿੰਤਾਵਾਨ ਹੋ ਰਹੇ ਹੋ, ਇਹ ਤਾਂ ਸੁਪਨਾ ਹੈ। ਫਿਰ ਅੱਗੇ ਆਖਿਆ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨ ਆਇਆ। ਇੱਥੇ ਰਾਜ ਦਾ ਮਤਲਬ ਰਾਜ ਨਹੀਂ, ਇਹ ਰਾਜ ਦਾ ਮਤਲਬ ਰਜੂ ਹੈ, ਰਜੂ ਦਾ ਮਤਲਬ ਰੱਸੀ। ਜਿਵੇਂ ਹਨੇਰੇ ਵਿੱਚ ਸਾਨੂੰ ਰੱਸੀ ਅੰਦਰ ਸੱਪ ਦਾ ਭਰਮ ਪੈ ਜਾਂਦਾ, ਕਿੰਨੇ ਦੁਖੀ ਹੁੰਦੇ ਹਾਂ, ਰੌਲਾ ਪਾ ਦਿੰਦੇ ਹਾਂ, ਸੱਪ ਹੈ ਸੱਪ ਹੈ ਸੱਪ ਹੈ, ਕਿਉਂਕਿ ਭਰਮ ਪੈਦਾ ਹੋ ਗਿਆ। ਭਰਮ ਪੈਦਾ ਹੋਇਆ ਤੇ ਨਾਲ ਹੀ ਭਾਉ ਡਰ ਵੀ ਆ ਗਿਆ। ਹੁਣ ਇਹ ਭਰਮ ਦੂਰ ਹੋਵੇਗਾ ਤੇ ਡਰ ਦੂਰ ਹੋਵੇਗਾ। ਕਿਸੇ ਸਿਆਣੇ ਨੇ ਆਖਿਆ, ਕਿਉਂ ਰੌਲੀ ਪਾਉਂਦੇ, ਬੱਤੀ ਜਗਾਓ। ਜਿਉਂ ਹੀ ਬੱਤੀ ਦਾ ਸਵਿੱਚ ਆਨ ਕੀਤਾ, ਚਾਨਣ ਹੋ ਗਿਆ, ਚਾਨਣ ਹੋ ਗਿਆ ਤੇ ਹਨੇਰਾ ਦੂਰ ਹੋ ਗਿਆ, ਹਨੇਰਾ ਦੂਰ ਹੋਇਆ ਤੇ ਭਰਮ ਦੂਰ ਹੋ ਗਿਆ। ਹੁਣ ਸੱਪ ਰੱਸੀ ਬਣ ਗਿਆ, ਹੁਣ ਰੱਸੀ ਤੋਂ ਕੋਈ ਡਰਦਾ ਹੀ ਨਹੀਂ। ਗੱਲ ਇੰਨੀ ਹੈ ਜਿਹੜੀ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਸਮਝਾਈ। ਆਖਿਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਈ, ਇਹ ਜੋ ਦੁਨੀਆ ਸਿਹਰ ਮੇਲਾ। ਇਹ ਤਾਂ ਜਾਦੂਗਰੀ ਦਾ ਤਮਾਸ਼ਾ ਹੈ, ਇਹ ਤਾਂ ਸੁਪਨੇ ਦੀ ਖੇਡ ਹੈ, ਇਹ ਤਾਂ ਮੈਜਿਕ ਸ਼ੋ ਹੈ। ਦਸਤਗੀਰੀ ਨਾਹੀਂ, ਦਸਤ ਕਹਿੰਦੇ ਨੇ ਹੱਥ, ਇਹ ਫਾਰਸੀ ਦੇ ਅੱਖਰ, ਇਹਨਾਂ ਵਿੱਚੋਂ ਕੋਈ ਚੀਜ਼ ਤੇਰੇ ਹੱਥ ਲੱਗਣ ਵਾਲੀ ਨਹੀਂ, ਤੇਰਾ ਸਾਥ ਦੇਣ ਵਾਲੀ ਨਹੀਂ। ਆਪਾਂ ਜਿੰਨੇ ਬੈਠੇ ਹਾਂ ਕਿੰਨਿਆਂ ਤੁਹਾਨੂੰ ਸਮਝ ਆ ਗਈ। ਫਿਰ ਸਮਝਣ ਲਈ ਅਸੀਂ ਧਰਮ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ। ਭਗਤ ਜੀ ਕਹਿੰਦੇ ਨੇ, ਬੇਦ ਕਤੇਵ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹ ਸਭ ਮੁਬਾਲਗਾ ਹਨ, ਉਹਨਾਂ ਵਿੱਚ ਐਸੀਆਂ ਮਨੋਕਲਪਤ ਕਹਾਣੀਆਂ ਲਿਖੀਆਂ ਨੇ, ਅਸੀਂ ਪੜ੍ਹੀ ਜਾਂਦੇ ਔਰ ਪੜ੍ਹ ਪੜ੍ਹ ਕੇ ਫਿਰ ਤਸੱਲੀ ਨਹੀਂ ਹੁੰਦੀ, ਫਿਰ ਮਨ ਨਹੀਂ ਟਿਕਦਾ। ਫਿਰ ਉਸੇ ਤਰ੍ਹਾਂ ਹੀ ਅਸੀਂ ਮੰਦਰ ਵੀ ਗਏ, ਗੁਰਦੁਆਰੇ ਵੀ ਗਏ, ਪੂਜਾ ਵੀ ਕੀਤੀ, ਸਭ ਕੁਝ ਕੀਤਾ। ਬੇਦ ਕਤੇਵ ਇਫਤਰਾ ਭਾਈ, ਬੇਦ ਹਿੰਦੂ ਮਤ ਦੀਆਂ ਕਿਤਾਬਾਂ, ਕਤੇਵ ਇਸਲਾਮੀ ਮਤ ਦੀਆਂ ਪੁਸਤਕਾਂ। ਕਹਿੰਦੇ, ਦਿਲ ਕਾ ਫਿਕਰ ਨਾ ਜਾਏ, ਉਹ ਜਿਹੜਾ ਦਿਲ ਵਿੱਚ ਅਸੀਂ ਫਿਕਰ ਚਿੰਤਾ ਚੰਬੜੀ ਹੋਈ ਆ, ਉਹ ਦੂਰ ਨਹੀਂ। ਤੁਸੀਂ ਆਖੋਗੇ, ਫਿਰ ਕਿਵੇਂ ਦੂਰ ਹੋਵੇ? ਟੁੱਕ ਦਮ ਕਰਾਰੀ ਜੋ ਕਰੋ, ਅੱਖਰ ਬੜੇ ਔਖੇ ਨੇ ਮੈਂ ਸਮਝਦਾ, ਜਿਹੜੇ ਅੱਖਰ ਤੁਸੀਂ ਆਮ ਆਪਣੀ ਗੱਲਬਾਤ ਵਿੱਚ ਨਹੀਂ ਵਰਤਦੇ ਉਹ ਤੇ ਔਖੇ ਹੀ ਹੋਣਗੇ, ਪਰ ਵਿਚਾਰ ਦਾ ਮਤਲਬ ਹੀ ਹੈ ਕਿ ਉਹਨਾਂ ਨੂੰ ਸਮਝ ਲਈ। ਟੁੱਕ ਦਾ ਮਤਲਬ ਹੈ ਥੋੜ੍ਹੇ ਜਿਹੇ ਸਮੇਂ ਲਈ, ਦਮ ਦਾ ਮਤਲਬ ਹੈ ਥੋੜ੍ਹਾ ਟਾਈਮ, ਟੁੱਕ ਦਮ ਥੋੜ੍ਹੇ ਸਮੇਂ ਲਈ। ਕਰਾਰੀ ਜੋ ਕਰੋ, ਜੇ ਤੁਸੀਂ ਆਪਣੇ ਆਪ ਨੂੰ ਇਕਾਗਰ ਕਰ ਲਓ, ਜੇ ਤੁਸੀਂ ਤਸਲੀਅਤ ਉੱਤੇ ਠਹਿਰਾ ਲਓ, ਜੇ ਤੁਹਾਡਾ ਤੇ ਮੇਰਾ ਮਨ ਇਸ ਸੱਚ ਨੂੰ ਬੰਨ ਲਵੇ, ਟਿਕ ਜਾਏ, ਟੁੱਕ ਦਮ ਕਰੋ ਵੀ ਜੋ ਕਰੋ, ਕਰਨਾ ਤੇ ਸਾਨੂੰ ਪਏਗਾ। ਅੱਜ ਬਹੁਤੇ ਸਿੱਖਾਂ ਨੂੰ ਇਹ ਝਾਕ ਲੱਗੀ ਕਿ ਸਾਨੂੰ ਥਾਪੜਾ ਦੇ ਦਿਓ ਜੀ, ਸਾਡੇ ਸਿਰ ਤੇ ਹੱਥ ਰੱਖ ਦਿਓ ਜੀ, ਖਿਮਾ ਕਰਾਂ, ਦਿਲ ਤੇ ਨਹੀਂ ਦੁਖਾਈਦਾ ਕਿਸੇ ਦਾ, ਪਰ ਕਹਿਣਾ ਪੈਂਦਾ ਵੀ ਮੇਰੇ ਹੱਥ ਰੱਖਣ ਨਾਲ ਕੀ ਬਣੇਗਾ। ਜੇ ਇਹਨੇ ਆਪ ਕੁਝ ਨਹੀਂ ਕਰਨਾ ਤੇ ਮੇਰਾ ਹੱਥ ਕੀ ਕਰੇਗਾ, ਇਹਨੂੰ ਕੁਝ ਕਰਨਾ ਪਵੇਗਾ। ਭਗਤ ਜੀ ਕਹਿ ਰਹੇ ਨੇ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਆਖਿਆ, ਵਾਹਿਗੁਰੂ ਤੇ ਬਿਲਕੁਲ ਹਾਜ਼ਰ ਹਜ਼ੂਰ, ਉਹ ਤਾਂ ਨੇੜੇ ਹੈ, ਉਹ ਤਾਂ ਦੂਰ ਨਹੀਂ ਹੈ, ਪਰ ਅਸੀਂ ਸਿਰਫ ਫਾਰਮੈਲਿਟੀ ਪੂਰੀ ਕਰਨ ਆਉਂਦੇ ਹਾਂ, ਅਸੀਂ ਸਿਰਫ ਖਾਣਾ ਪੂਰਤੀ ਕਰਨ ਲਈ ਸਭ ਕੁਝ ਕਰ ਰਹੇ ਹਾਂ, ਜਿਹਦਾ ਨਤੀਜਾ ਹੈ ਚਿੰਤਾਵਾਂ ਨਹੀਂ ਮੁੱਕ ਰਹੀਆਂ। ਨਿਤਨੇਮ ਵੀ ਕਰਦੇ ਹਾਂ, ਪਾਠ ਵੀ ਕਰਦੇ ਹਾਂ, ਪਾਠ ਕਰਾਉਂਦੇ ਵੀ ਹਾਂ, ਅਰਦਾਸਾਂ ਕਰਾਉਂਦੇ ਵੀ ਹਾਂ,
ਫਿਰ ਨਹੀਂ ਚਿੰਤਾ ਮੁੱਕਦੀ। ਭਗਤ ਜੀ ਕਹਿੰਦੇ ਨੇ ਜ਼ਰਾ ਆਪਣੇ ਮਨ ਨੂੰ ਟਿਕਾ ਕੇ ਦੇਖੋ, ਜ਼ਰਾ ਇਸ ਗੱਲ 'ਤੇ ਨਿਸ਼ਚਾ ਕਰਕੇ ਦੇਖੋ, ਹਾਜ਼ਰ ਹਜ਼ੂਰ ਖੁਦਾ ਏ, ਖੁਦਾ ਕਿਤੇ ਦੂਰ ਨਹੀਂ ਹੈਗਾ, ਉਹ ਤਾਂ ਬਿਲਕੁਲ ਤੁਹਾਡੇ ਕੋਲ ਨੇੜੇ ਹੈ। ਜਿਨ੍ਹਾਂ ਨੇ ਵੇਖਿਆ ਉਹ ਤਾਂ ਕਹਿੰਦੇ ਕੌਰ ਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਮੈਂ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਬੈਠਾ, ਮਹਾਰਾਜ ਇਹ ਜਿਹੜਾ ਸਹਿਜ ਸਹਿਜ ਬਾਣੀ 'ਚ ਵਾਰ ਵਾਰ ਆਉਂਦਾ, ਮੈਂ ਵੀ ਪੜ੍ਹਦਾ ਹਾਂ, ਅਰਥ ਵੀ ਕਰਦਾ ਹਾਂ, ਪਰ ਜੇ ਮੈਨੂੰ ਨਾ ਸਹਿਜ ਮਿਲਿਆ ਤਾਂ ਫਿਰ ਕਿਵੇਂ ਗੱਲ ਬਣੀ। ਉਸੇ ਵੇਲੇ ਗੁਰਦੇਵ ਨੇ ਜਵਾਬ ਦਿੱਤਾ, ਪਰ ਬਾਕੀ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ, ਜੋ ਕਿ ਚੋ ਹੋਵਾ ਸੋ ਤੇਰਾ

ਜੇ ਕਿਸੇ ਨੇ ਪੁੱਛਿਆ ਮਹਾਰਾਜ ਉਹ ਤੁਹਾਡਾ ਇਹ ਕਰਿੰਦਾ ਕਿੱਥੇ ਹੈ, ਤੇ ਬਾਬੇ ਦਾ ਜਵਾਬ ਕਿਤਨਾ ਕਮਾਲ ਹੈ ਜਿਹੜਾ ਸਾਨੂੰ ਵਿਸਰਦਾ ਜਾਂਦਾ ਹੈ। ਬਾਬੇ ਨੇ ਆਖਿਆ,

ਸਦਾ ਕੇ ਆਸਰਾ ਅਸੀਂ ਫੜਾ ਸਕਦੇ ਸੱਚਾ ਕਰੂ ਜੇ ਇਹਨਾਂ ਨਾਲ ਕੋਈ ਗੱਲਾਂ ਅਸੀਂ ਆਪਣੇ

ਸਿੰਘ ਸ਼ੇਰੇ ਪੰਜਾਬ ਦਾ ਬੇਟਾ ਹੈ। ਇਹ ਖਾਲਸਾ ਰਾਜ ਦੇ ਤੁਹਾਡੀਆਂ ਨਜ਼ਰਾਂ ਵਿੱਚ ਗੱਦਾਰ ਹਨ, ਇਹ ਸਿੱਖ ਰਾਜ ਦੇ ਦੋਖੀ ਹਨ, ਤੇ ਤੁਸੀਂ ਜੰਮੂ ਦੇ ਰਹਿਣ ਵਾਲੇ ਡੋਗਰੇ, ਤੁਸੀਂ ਖਾਲਸਾ ਰਾਜ ਦੇ ਹਮਾਇਤੀ ਹੋ। ਕੌਣ ਮੰਨੇਗਾ ਤੁਹਾਡੇ ਇਸ ਝੂਠ ਨੂੰ? ਦੂਜੀ ਗੱਲ ਰਹਿ ਗਈ, ਆਏ ਨੇ ਗੁਰੂ ਅਸਥਾਨ ਉੱਤੇ, ਅਸੀਂ ਇਸ ਅਸਥਾਨ ਦੇ ਪਹਿਰੇਦਾਰ ਹਾਂ, ਝਾੜੂ ਬਰਦਾਰ ਹਾਂ, ਇੱਥੋਂ ਦੇ ਮਾਲਕ ਨਹੀਂ। ਇਸ ਦੇਸ਼ ਦਾ ਮਾਲਕ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਹਨ। ਇੱਥੇ ਜਿਹੜਾ ਵੀ ਆਵੇ ਉਹਨੂੰ ਆਸਰਾ ਮਿਲੇਗਾ, ਤੇ ਜਿਹੜੇ ਸ਼ਰਨਾਗਤ ਆਏ ਹਨ ਉਹਨਾਂ ਦੀ ਰਾਖੀ ਕਰਨਾ ਸਾਡਾ ਧਰਮ ਹੈ। ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਕੋਈ ਸ਼ਕਤੀ ਦੁਨੀਆਂ ਦੀ ਸਾਡੇ ਜਿਉਂਦਿਆਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਜੇ ਤੁਸੀਂ ਕੋਈ ਹਮਾਕਤ ਕੀਤੀ, ਇਸ ਡੇਰੇ ਤੇ ਫੌਜਾਂ ਚੜਾਈਆਂ, ਇਸ ਡੇਰੇ ਤੇ ਤੋਪਾਂ ਬੀੜੀਆਂ, ਤਾਂ ਫਿਰ ਯਾਦ ਰੱਖਿਓ ਤੁਹਾਨੂੰ ਸਾਡੀ ਲਾਸ਼ ਉੱਤੋਂ ਦੀ ਲੰਘ ਕੇ ਅਤਰ ਸਿੰਘ ਨੂੰ ਗ੍ਰਿਫਤਾਰ ਕਰਨਾ ਹੋਵੇਗਾ। ਉਹਨੇ ਆਖਿਆ, ਬਾਬਾ ਜੀ ਅਸਾਂ ਘੇਰਾ ਘੇਰ ਲਿਆ, ਅਸਾਂ ਮੋਰਚਾ ਬੰਦੀ ਕਰ ਲਈ ਹੈ, ਚਾਰ ਸਵੇਰੇ 4-5 ਹਜ਼ਾਰ ਫੌਜ ਖਿਲਰ ਗਈ ਹੈ, ਤੁਹਾਡੇ ਡੇਰੇ ਵਿੱਚੋਂ ਕੋਈ ਪਸ਼ੂ ਪੰਛੀ ਵੀ ਨਹੀਂ ਬਚ ਸਕੇਗਾ। ਚੰਗੀ ਗੱਲ ਹੈ, ਤੁਸੀਂ ਜ਼ਿੱਦ ਨਾ ਕਰੋ, ਇਹਨਾਂ ਨੂੰ ਫੜਾ ਦਿਓ, ਕਿਉਂਕਿ ਹੀਰਾ ਸਿੰਘ ਦਾ ਇਹੀ ਹੁਕਮ ਹੈ ਕਿ ਗ੍ਰਿਫਤਾਰੀ ਹੋਣੀ। ਬਾਬਾ ਵੀਰ ਸਿੰਘ ਫਿਰ ਜਜ਼ਬੇ ਵਿੱਚ ਆਏ, ਮਹਾਨ ਸੰਤ ਫਿਰ ਬੋਲਿਆ, ਬੋਲੇ ਬਾਬਾ ਵੀਰ ਸਿੰਘ ਵਿੱਚ ਰੋਹ ਦੇ ਆ ਕੇ,

ਲਾਭ ਸਿੰਘ ਨੂੰ ਕਹਿ ਦਿਓ ਇਹ ਬੇਸ਼ੱਕ ਜਾ ਕੇ ਇਹ ਸੌਦਾ ਮਹਿੰਗਾ ਪਵੇਗਾ, ਵੇਖੇ ਅਜਮਾ ਕੇ, ਨਫਾ ਨਹੀਂ ਖਟਿਆ ਪੰਛੀ ਆ ਕਿਸੇ ਸੰਤ ਦੁਖਾ ਚ। ਸੰਤ ਤਾਂ ਦੁਖੀ ਮਾਂ ਹਤਿਆਰ। ਬਾਬਾ ਵੀਰ ਸਿੰਘ ਦੇ ਸ਼ਬਦ ਬਾਗ ਸਿੰਘ ਦੇ ਕੰਨਾਂ ਵਿੱਚ ਰੜਕੇ, ਉਸਨੇ ਆਖਿਆ ਬਾਬਾ ਜੀ ਇੱਕ ਵਾਰ ਹੋਰ ਕੋਸ਼ਿਸ਼ ਕਰਦੇ ਹਾਂ, ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜੇਲ੍ਹ ਛੱਡ ਦਿਓ। ਖਾਲਸਾ ਫੌਜਾਂ ਨੇ ਹਰ ਹਾਲਤ ਵਿੱਚ ਇਹਨਾਂ ਸਿੱਖ ਰਾਜ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ। ਆਪਣੇ ਮੈਂ ਮਜ਼ਮੂਨ ਦੇ ਅਖੀਰ ਤੇ ਚੱਲਣਾ ਚਾਹੁੰਦਾ ਹਾਂ। ਇਹ ਦਾਸਤਾਨ ਬੜੀ ਲੰਬੀ ਹੈ ਤੇ ਜੇ ਹੋਰ 8 ਦਿਨ ਆਪਾਂ 2-2 3-3 ਘੰਟੇ ਲਾਈਏ ਤਾਂ ਵੀ ਇਹ ਮੁੱਕਣ ਵਾਲੀ ਨਹੀਂ। ਪੰਜਾਂ ਦੀਵਾਨਾਂ ਦੀ ਆਖਰੀ ਇਸ ਘੜੀ ਵਿੱਚ ਤੁਹਾਡੇ ਸਾਹਮਣੇ ਸਿੱਖ ਰਾਜ ਦਾ ਕਿਵੇਂ ਗਿਆ ਦਾ ਇੱਕ ਖੂਨੀ ਕਾਂਡ ਮੁਕੰਮਲ ਕਰਨਾ ਚਾਹੁੰਦਾ ਹਾਂ। 10 ਮਿੰਟ ਲੱਗ ਜਾਣ, ਹੋਰ 15 ਮਿੰਟ ਲੱਗ ਜਾਣ ਲਾਵਾਂਗੇ, ਲੇਕਿਨ ਅਸੀਂ ਕੱਟ ਵੱਢ ਨਹੀਂ ਕਰਾਂਗੇ। ਇਤਿਹਾਸ ਨੂੰ ਸਹੀ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਣਾ ਇਹ ਇਮਾਨਦਾਰੀ ਤੁਹਾਡੀਆਂ ਦੀ ਹੋਇਆ ਕਰਦੀ ਹੈ। ਅਸੀਂ ਇਸ ਇਮਾਨਦਾਰੀ ਦਾ ਪੱਲਾ ਨਹੀਂ ਛੱਡਣ ਲੱਗੇ। ਬਾਬਾ ਵੀਰ ਸਿੰਘ ਦੇ ਸ਼ਬਦ ਰੜਕੇ ਬਾਗ ਸਿੰਘ ਨੇ ਗੁੱਸੇ ਦੇ ਵਿੱਚ ਬੋਲਿਆ, ਫਿਰ ਬਾਗ ਸਿੰਘ ਸਰਦਾਰ

ਬੋਲੇ ਬਾਬਾ ਵੀਰ ਸਿੰਘ ਵਿੱਚ ਰੋਹ ਦੇ ਆ ਕੇ ਆਗੇ ਚੱਲ ਲਾਹੌਰ ਤੋਂ ਜੇ ਫੌਜ ਚੜਾ ਕੇ ਬਿਨਾਂ ਪੁੱਛਿਆਂ ਪਾ ਲਿਆ ਜੇ ਘੇਰਾ ਆ ਕੇ ਗੁਰੂ ਘਰ ਦੇ ਨਾਲ ਬੈਠ ਗਏ ਉਹ ਮੱਥਾ ਲਾ ਕੇ।

ਰਹਿਣਾ ਨਹੀਂ ਸਤਕਾਰ ਬਾਬਾ ਜੀ ਹੁਣ ਤੁਸਾਂ ਦਾ ਸਾਥੋ ਰਹਿਣਾ ਨਹੀਂ ਸਤਕਾਰ ਬਾਬਾ ਜੀ ਹੁਣ ਤੁਸਾਂ ਦਾ ਸਾਥੋ

ਚੋਤਲਵਾਰ ਨਾ ਜੋਸ਼ ਦੇ ਖਿੱਚ ਲਈ ਤੇ ਨਾਨਕ ਚੋਤਲਵਾਰ।

ਗੁੱਸੇ ਦੇ ਵਿੱਚ ਬੋਲਿਆ। ਫਿਰ ਬਾਦ ਸਿੰਘ ਸਰਦਾਰ ਕਹਿੰਦਾ ਬਾਬਾ ਜੀ ਹੁਣ ਤੁਸਾਂ ਦਾ ਸਾਥੋਂ ਰਹਿਣਾ ਨਹੀਂ ਸਤਕਾਰ, ਇਹ ਤੋਪਾਂ ਅੱਗੇ ਉੱਡਣਗੇ, ਇਹ ਸੋਹਣੇ ਗੁਰੂਦੁਆਰ ਹੋਰ ਵੀ ਮੰਦੇ ਬੋਲ ਕੇ ਹੀ ਉਹਨੇ ਬੋਲੇ ਵਿੱਚ ਹੰਕਾਰ, ਗੁਰੂ ਘਰ ਦੀ ਬੇਅਦਬੀ, ਸਿੰਘ ਸਕਿਆ ਨਾ ਸਹਾਰ, ਉਹਨੇ ਨਾਲ ਜੋਸ਼ ਦੇ ਖਿੱਚ ਲਈ ਮਿਆਨ ਵਿੱਚੋਂ ਤਲਵਾਰ, ਟੋਟੇ ਕੀਤੇ ਪੰਛੀਆਂ ਉਹਨੇ ਲੱਗੇ ਵਿੱਚ ਦਰਬਾਰ। ਖਾਲਸਾ ਜੀ ਹੀਰਾ ਸਿੰਘ ਦੇ ਭੇਜੇ ਹੋਏ, ਲਾਭ ਸਿੰਘ ਦੇ ਭੇਜੇ ਹੋਏ, ਬਾਦ ਸਿੰਘ ਦੇ ਭੇਜੇ ਹੋਏ, ਇਹ ਦੋਵੇਂ ਵਕੀਲ ਕਤਲ ਹੋ ਗਿਆ ਗੁਰੂ ਦਰਬਾਰ ਵਿੱਚ। ਬਾਬਾ ਜੀ ਦੇ ਮੁਤਲਕ ਕੁਝ ਹੋਰ ਕਹਿਣਾ ਚਾਹੁੰਦਾ ਹਾਂ। ਇੱਕ ਦਿਨ ਪਹਿਲਾਂ ਇਸ ਹਮਲੇ ਤੋਂ ਜੋ 27 ਵਿਸਾਖ ਨੂੰ ਹੋਇਆ, ਬਾਬਾ ਵੀਰ ਸਿੰਘ ਨੇ ਆਪਣੇ ਡੇਰੇ ਦੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਕੱਲ੍ਹ ਨੂੰ ਸਾਡੇ ਤੇ ਹਮਲਾ ਹੋਣਾ ਹੈ, ਇਹ ਡੇਰਾ ਤੋਪਾਂ ਨਾਲ ਉੱਡਣਾ ਹੈ, ਇੱਥੋਂ ਦੀਆਂ ਸੰਗਤਾਂ ਗੋਲੀਆਂ ਦਾ ਨਿਸ਼ਾਨਾ ਬਣਨਗੀ, ਸਾਡੇ ਤੇ ਹਮਲਾ ਖਾਲਸਾ ਦਰਬਾਰ ਦੀਆਂ ਫੌਜਾਂ ਨੇ ਕਰਨਾ, ਆਪਾਂ ਗੁਰੂ ਕੇ ਸਿੱਖ ਖਵਾਉਂਦੇ ਹਾਂ ਤੇ ਸਾਨੂੰ ਲੋਕ ਸੰਤ ਆਖਦੇ ਨੇ, ਸੰਤ ਵੈਰ ਵਿਰੋਧ ਭਾਵਨਾ ਤੋਂ ਉੱਚਾ ਉੱਠ ਜਾਂਦਾ। ਜਿੱਥੇ ਅਸੀਂ ਆਏ ਗਏ ਜੀ ਸੇਵਾ ਕਰਦੇ ਰਹੇ ਹਾਂ, ਇਹਨਾਂ ਹਮਲਾਵਰਾਂ ਵਾਸਤੇ ਵੀ ਪ੍ਰਸ਼ਾਦਾ ਤਿਆਰ ਕਰੋ, ਜਦੋਂ ਸਾਰੇ ਦਿਨ ਦੀ ਲੜਾਈ ਲੜਕੇ ਥੱਕ ਜਾਣਗੇ, ਇਹਨਾਂ ਨੂੰ ਭੁੱਖ ਲੱਗਣੀ, ਇਹਨਾਂ ਨੂੰ ਰੋਟੀ ਚਾਹੀਦੀ ਹੈ, ਅਸੀਂ ਤਾਂ ਸ਼ਹੀਦ ਹੋ ਹੀ ਜਾਣਾ, ਪਰ ਇਹ ਜਦੋਂ ਆਉਣਗੇ ਲੰਗਰ ਤਿਆਰ ਮਿਲੇਗਾ। ਔਰ ਹੁਕਮ ਦਿੱਤਾ ਕੋਈ ਸਿੱਖ ਹੱਥ ਨਾ ਉਠਾਵੇ, ਕੋਈ ਤਲਵਾਰ ਨਾ ਚੁੱਕੇ। ਯਾਦ ਰਹੇ ਬਾਬਾ ਵੀਰ ਸਿੰਘ ਜੀ ਦੀ ਕਮਾਨ ਥੱਲੇ 2500 ਸ਼ਸਤਰਧਾਰੀ ਜੋਧਾ ਉਸ ਵੇਲੇ ਮੁਠਿਆਂ ਵਾਲੇ ਮੌਜੂਦ ਸੀ। ਬਾਬਾ ਜੀ ਨੇ ਆਖਿਆ ਮੇਰੀ ਹਦਾਇਤ ਹੈ, ਜਿਹਨੇ ਚਲੇ ਜਾਣਾ ਹੈ ਚਲੇ ਜਾਏ, ਜਿਸ ਨੇ ਸ਼ਾਂਤਮਈ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕਰਨੀ ਉਹ ਚੌਂਕੜਾ ਮਾਰ ਕੇ ਬੈਠਾ ਰਹੇ। ਦੁਨੀਆਂ ਦੀ ਅਨੋਖੀ ਮਿਸਾਲ ਹੈ ਕਿ ਬਾਬਾ ਵੀਰ ਸਿੰਘ ਜੀ ਉੱਤੇ ਤੋਪਾਂ ਦੇ ਗੋਲੇ ਚੱਲਦੇ ਰਹੇ, ਔਰ ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਇਸ ਗੱਲ ਨੂੰ ਸਾਹਮਣੇ ਰੱਖ ਕੇ ਤਲਵਾਰ ਨਹੀਂ ਚੁੱਕੀ ਕਿ ਦੁਨੀਆਂ ਦੇ ਲੋਕ ਇਹ ਨਾ ਆਖਣ ਵੀ ਸਰਦਾਰ ਤੇ ਆਪੋ ਵਿੱਚ ਖੁਦਗਰਦੀ ਕਾਰਨ ਲੜ ਮਰੇ, ਉਹਦੇ ਵਿੱਚ ਇੱਕ ਸੰਤ ਵੀ ਸ਼ਾਮਲ ਹੋ ਗਿਆ। ਅਸੀਂ ਸੰਤ ਤਾਈ ਦਾ ਪੱਲਾ ਜਿਹੜਾ ਉਹਨੂੰ ਦਾਗਦਾਰ ਨਹੀਂ ਕਰਨਾ। ਜਦੋਂ ਖਬਰ ਪਹੁੰਚੀ ਲਾਭ ਸਿੰਘ ਨੂੰ, ਮੀਆਂ ਸੋਹਣ ਸਿੰਘ ਨੂੰ, ਤੇ ਵਕੀਲ ਦੋਵੇਂ ਬਾਬਾ ਜੀ ਦੇ ਦਰਬਾਰ ਵਿੱਚ ਕਤਲ ਕੀਤੇ ਗਏ ਨੇ, ਉਸ ਵੇਲੇ ਉਹਨੂੰ ਹੁਕਮ ਦਿੱਤਾ ਤੋਪਖਾਨੇ ਨੂੰ ਕਿ ਬਾਬਾ ਵੀਰ ਸਿੰਘ ਦਾ ਡੇਰਾ ਤੋਪਾਂ ਨਾਲ ਉਡਾ ਦਿਓ। ਇਹ ਅੰਤਲੀ ਬੇਨਤੀ ਕਰਕੇ ਤੁਹਾਡੇ ਕੋਲ ਫਿਰ ਜਾ ਕੇ ਹੋਣਾ ਹੈ, ਇਸ ਪ੍ਰਸੰਗ ਨੂੰ ਇਸ ਨਾਲ ਮੁਕੰਮਲ ਰੂਪ ਵਿੱਚ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ, ਫਿਰ ਤੁਹਾਡੇ ਕੋਲੋਂ ਆਗਿਆ ਮੰਗਣੀ ਹੈ। ਬਾਕੀ ਰਹਿ ਗਈ ਜਲ ਸੰਯੋਗ ਦੀ ਗੱਲ ਹੈ, ਕਦੇ ਜ਼ਿੰਦਗੀ ਸਮਾਂ ਮਿਲਿਆ ਫਿਰ ਤੁਹਾਡੀ ਹਾਜ਼ਰੀ ਧਰਮ ਵਾਸਤੇ ਕੋਸ਼ਿਸ਼ ਕਰਾਂਗੇ। ਹਾਲਦੀ ਕਰੀ ਜੋ ਤੁਸੀਂ ਸੇਵਾ ਤੇ ਸਨਮਾਨ ਸਾਡਾ ਕੀਤਾ ਉਹਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ। ਬਾਬਾ ਜੀ ਦੇ ਵੀ ਧੰਨਵਾਦੀ ਹਾਂ। ਡੋਗਰਾ ਟੱਕੇ ਮਾਰਤਾ ਬਾਬਾ ਜੀ, ਤੁਸੀਂ ਕਿਤੇ ਗਏ ਸੀ, ਉਹ ਤੁਹਾਡੇ ਪਿੱਛੋਂ ਪਿੱਛੋਂ ਮਾਰਿਆ ਗਿਆ, ਹੁਣ ਤਾਂ ਤੁਸੀਂ ਉਹ ਵਿਸਤਾਰ ਨਹੀਂ ਕਰਿਆ ਜੀ। ਤੁਹਾਨੂੰ ਬੇਨਤੀ ਕਰ ਰਹੇ ਹਾਂ ਜੀ, ਪਤਾ ਲੱਗਾ ਜਾਂ ਵਕੀਲ ਦੋਵੇਂ ਮਾਰੇ ਗਏ, ਲਾਭ ਸਿੰਘ ਡੋਗਰੇ ਨੇ।

ਆਪਣੇ ਪੜਾਵਾਂ ਤੇ ਪਰ ਮੰਨ ਕੇ ਸ਼ਹੀਦੀਆਂ

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਿੱਖ ਕੌਮ ਸ਼ੇਰਾਂ ਦੀ ਕੌਮ, ਇੱਕ ਮਾਰਸ਼ਲ ਕੌਮ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨ ਵਾਲੀ ਕੌਮ ਤੇ ਚਿੜੀਆਂ ਨੂੰ ਬਾਜਾਂ ਨਾਲ ਲੜਾਉਣ ਵਾਲੇ ਗੁਰੂ ਦੀ ਕੌਮ, ਜਿਹੜੇ ਸੱਚ ਲਈ ਸ਼ਹੀਦ ਹੋਏ, ਆਓ ਰਲ ਕੇ ਉਹਨਾਂ ਨੂੰ ਯਾਦ ਕਰੀਏ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਗੇ ਪੜਪੜ ਭਰੀਏ ਸਾਥ

आस्था दीवार दी नौवी पौड़ी जिस विच पहले पातशाह जगत गुरु बाबा साहिब श्री गुरु नानक देव जी महाराज दो श्लोक जो पौड़िया दे नाल जोड़े ने अगम्मी विचार प्रस्तुत करते ने। मूल पंक्ति है नानक लेखे एक गल होर हों में झकना झाक। धार्मिक दुनिया सारी साधना इबादत देच गल ते इको ही प्रमाणिक है। एक गल ही खास है बाकी ते झक मारना है और अहंकार में पट्ठे पाने ने। एक गल की है एक दी याद एक दा चिंतन एक नाल जुड़ना। जिहड़ी साधना जिहड़ा कर्म एक नाल जोड़े ना वो धार्मिक साधना नहीं है। जिहड़ी पूजा जिहड़ा पाठ जिहड़े वर्त ने एक तो तोड़न एक तो दूर लै जान वो कोई भी धार्मिक साधना नहीं है। गुरु नानक देव जी महाराज की ये पंक्ति बहुत अगम्मी दुनिया दे राज जगत दे सामने रखती है। नानक लेख है एक गल और हो मैं झकना झाक। उस एक गल तो बिना जितना भी ज्ञान है वो अपने अहंकार नु बधाना है। एक दा चिंतन होवे ता ज्ञान सहायक होंदा है मददगार होंदा है। पर जे एक दा चिंतन नहीं एक दी याद नहीं एक दा सिमरन नहीं ता ज्ञान ही अहंकारी बना देंदा है। और अहंकार विच जो कुछ भी कीता जांदा है साहिब कहिंदे ने उस सब कुछ झक मारना है। खास करके धार्मिक दुनिया विच ज्ञान दी बड़ी प्रधानता है कि ज्ञान हासिल होंदा है पढ़ के। अगर ज्ञान हासिल कर लिया है पढ़ पढ़ के बोध हासिल कर लिया है लेकिन उसनु अमल विच नहीं लियांदा उनु वर्तों विच नहीं लियांदा ता ए पढ़े होया सारे दा सारा ज्ञान ऐसा है जैसे भोजन छके है उल्टी कर देती है वोमिट कर देती है। छके होया भोजन अगर बाहर आ गया तो छकन दा कोई फायदा ही ना रहा। छके होया ते ओही भोजन सकारक है जो पच गया जो शरीर विच जाके रस बने है मींज बने है खून बने है शरीर की तबानाई बने है ताकत बने है। पर जे उल्टी ही हो गया तो छकन की मेहनत भी व्यर्थ ते खामा खा उल्टिया की तकलीफ भी सहारी। इसे तरीके नाल पढ़ाई ज्ञान अगर अमल विच लियाया जाए तो नाम रस बन जाता है भक्ति रस बन जाता है रूहानी ताकत बन जाता है ईश्वरी सरूर बन जाता है। पर जे चिंतन ना होवे तो यही ज्ञान थकेवा अकेवा बन के हंकार दा फितूर बन जाता है। और ये फिर सब कुछ गुरु नानक देव जी महाराज कहते हैं ऐसा होंदा है जैसे झक ही मारी गई है। झक मारना वो होंदा है कीता बहुत कुछ है पल्ले कुछ भी नहीं पिया। इस वास्ते बहुत कुछ करके जब किसी नु कुछ पल्ले नहीं पैंदा तो वह कहता मैं झक ही मारदा रहा झक ही छकांदा रहा मेहनत बहुत कीती पुरुषार्थ बहुत कीता पल्ले कुछ नहीं पिया। तो जब पल्ले ही कुछ नहीं पिया तो झक ही मारे है और की। तो साहिब कहने उस एक दे चिंतन तो बिना एक दी याद तो बिना एक दे सिमरन तो बिना एक नाल जुड़े बिना जितना ज्ञान है ये झक मारना है। ज्ञान हासिल करने का तरीका ते पढ़ाई है। तो महाराज कहने ने पढ़ पढ़ गड्डी लदिए पढ़ पढ़ भरिए साथ इतना पढ़िए कि किताबा नाल गड्डिया दिया गड्डिया लदिया जान। प्राचीन समय विच लोकी अपनी विद्या का ढंडोरा पिटन लई जद एक थां तो दूसरी थां ते जांदे सन तां ज्ञान दे तमाम ग्रंथां दे ढेर भी नाल लैके चलदे सन। ईरान दे आलम ऊठां दे उत्ते लद के चलदे सन हिंदुस्तान दे विद्वान बैल गड्डियां दे उत्ते धर्म ग्रंथां नूं लद के एक शहर दूजे तो तीजे तीजे तो चौथे पहुंचना। जद गड्डिया दियां गड्डिया धर्म ग्रंथां दियां लदियां होईयां कोई देखदा सी तां दुनिया कह उठदी सी बड़ा विद्वान आया है।
ਬਹੁਤ ਵੱਡਾ ਆਲਮ ਆਇਆ। ਇਹਦੇ ਨਾਲ ਬਹਿਸ ਕਰਨੀ ਬਹੁਤ ਔਖੀ ਹੈ, ਇਹਦੇ ਨਾਲ ਵਿਚਾਰ ਵਟਾਂਦਰਾ ਕਰਨਾ ਬਹੁਤ ਔਖਾ ਹੈ। ਗਜ਼ਬ ਦੀ ਗੱਲ ਤੇ ਇਹ ਹੈ ਕਿ ਵਿਚਾਰ ਸੀ ਪ੍ਰਮਾਤਮਾ ਦੀ ਪ੍ਰਾਪਤੀ ਲਈ, ਲੇਕਿਨ ਵਿਚਾਰ ਵੀ ਜਿੱਤ ਹਾਰ ਦਾ ਕਾਰਨ ਬਣ ਗਏ। ਵਿਚਾਰ ਵੀ ਇਸ ਵਾਸਤੇ ਹੁਣ ਦੂਜੇ ਨੂੰ ਹਰਾਉਣਾ ਹੈ ਤੇ ਮੈਂ ਜਿੱਤਣਾ, ਤੇ ਜੇ ਤਲਵਾਰ ਵੀ ਇਸ ਵਾਸਤੇ ਹੈ ਮੈਂ ਦੂਜੇ ਨੂੰ ਜਿੱਤਣਾ ਹੈ। ਅਗਰ ਵਿਚਾਰ ਵੀ ਇਸ ਵਾਸਤੇ ਹੈ ਤਾਂ ਫਿਰ ਵਿਚਾਰ ਤੇ ਤਲਵਾਰ ਵਿੱਚ ਕੋਈ ਫਰਕ ਰਹਿ ਨਹੀਂ ਜਾਂਦਾ। ਤਲਵਾਰ ਅਗਲੇ ਦਾ ਗਲਾ ਕੱਟਣ ਲਈ ਹੈ, ਵਿਚਾਰ ਅਗਲੇ ਦਾ ਦਿਮਾਗ ਕੱਟਣ ਲਈ ਹੈ। ਤਲਵਾਰ ਅਗਲੇ ਦਾ ਸਿਰ ਜ਼ਮੀਨ ਤੇ ਗਿਰਾਉਣ ਲਈ ਹੈ, ਵਿਚਾਰ ਅਗਰ ਅਗਲੇ ਦਾ ਸਿਰ ਝੁਕਾਉਣ ਲਈ ਬਣ ਗਈ ਹੈ ਤਾਂ ਫਿਰ ਦੋਵੇਂ ਘਾਤਕ ਨੇ, ਦੋਵੇਂ ਹਾਨੀਕਾਰਕ ਨੇ, ਦੋਵੇਂ ਮਨੁੱਖਤਾ ਦੇ ਲਈ ਬੋਝ ਨੇ। ਪ੍ਰਾਚੀਨ ਜ਼ਮਾਨੇ 'ਚ ਕੋਈ ਤਲਵਾਰ ਲੈ ਕੇ ਘੁੰਮਦਾ ਸੀ ਦੂਜਿਆਂ ਦੇ ਗਲੇ ਕੱਟਣ ਲਈ, ਕੋਈ ਵਿਚਾਰ ਲੈ ਕੇ ਘੁੰਮਦਾ ਸੀ ਦੂਜਿਆਂ ਦੇ ਸਿਰ ਝੁਕਾਉਣ ਲਈ। ਇੱਕ ਦੌਰ ਸਾਰੀ ਦੁਨੀਆਂ ਵਿੱਚ ਐਸਾ ਲੰਘਿਆ ਜਦ ਬਹਿਸ ਮੁਬਾਸੇ ਬਹੁਤ ਆਉਂਦੇ ਸਨ, ਔਰ ਜਿਸ ਤਰ੍ਹਾਂ ਤਲਵਾਰ ਦੇ ਧਨੀ ਐਲਾਨੀਆਂ ਕਹਿੰਦੇ ਸਨ ਸਾਡੇ ਨਾਲ ਆ ਕੇ ਕੋਈ ਮੁਕਾਬਲਾ ਕਰੇ। ਸਾਡੇ ਦੇਸ਼ ਵਿੱਚ ਬਕਾਇਦਾ ਅਸ਼ਵਮੇਧ ਯੱਗ ਹੁੰਦੇ ਸਨ, ਘੋੜਾ ਛੱਡ ਦਿੱਤਾ ਜਾਂਦਾ ਸੀ। ਇਹਦਾ ਇਹ ਮਤਲਬ ਹੁੰਦਾ ਸੀ ਹੁਣ ਜਿਹੜਾ ਪਕੜੇ ਉਹ ਸਾਡੇ ਨਾਲ ਜੰਗ ਕਰੇ, ਯੁੱਧ ਕਰੇ। ਇਹ ਘੋੜਾ ਛੱਡਣਾ ਐਲਾਨੇ ਜੰਗ ਹੁੰਦਾ ਸੀ, ਪਰ ਫਰਕ ਸਿਰਫ ਇਤਨਾ ਸੀ ਹੁਣ ਜਿਹੜਾ ਪਕੜੇ ਉਹਦੇ ਨਾਲ ਜੰਗ ਹੋਵੇਗੀ। ਜਿੱਥੋਂ ਜਿੱਥੋਂ ਘੋੜਾ ਲੰਘ ਜਾਂਦਾ ਸੀ ਉਹ ਧਰਤੀ ਉਸ ਥਾਂ ਦੇ ਰਾਜੇ ਮਹਾਰਾਜੇ ਅਸ਼ਵਮੇਧ ਯੱਗ ਕਰਨ ਵਾਲੇ ਦੀ ਤਾਬਿਆ ਵਿੱਚ ਰਹਿੰਦੇ ਸਨ। ਇਹ ਆਪਣੀ ਤਲਵਾਰ ਦਾ ਜ਼ੋਰ ਥਾਂ ਥਾਂ ਤੇ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਸੀ, ਔਰ ਜਦ ਕੋਈ ਘੋੜਾ ਪਕੜ ਲੈਂਦਾ ਸੀ ਗਮਸਾਨ ਦਾ ਯੁੱਧ ਹੋ ਜਾਂਦਾ ਸੀ, ਗਲੇ ਬੇਸ਼ੁਮਾਰ ਕੱਟ ਜਾਂਦੇ ਸਨ। ਤਾਂ ਮਨੁੱਖ ਦੇ ਹੱਥ ਵਿੱਚ ਜਦ ਤਲਵਾਰ ਆਈ ਤੇ ਉਹ ਤਲਵਾਰ ਦਾ ਧਨੀ ਬਣਿਆ ਤਾਂ ਉਸਨੇ ਇਸ ਤੋਂ ਇਹ ਕੰਮ ਲਿਆ ਕਿ ਗਲੇ ਕੱਟਣੇ ਨੇ। ਤੇ ਜਦ ਬੰਦੇ ਕੋਲ ਵਿਚਾਰ ਆਈ, ਇਹ ਵੀ ਇੱਕ ਸ਼ਕਤੀ ਸੀ, ਇਹ ਵੀ ਇੱਕ ਤਾਕਤ ਸੀ, ਤਾਂ ਹੁਣ ਗਲੇ ਝੁਕਾਉਣੇ ਨੇ, ਹੁਣ ਸਿਰ ਝੁਕਾਉਣੇ ਨੇ। ਤਾਂ ਕਿਸੇ ਦਾ ਸਿਰ ਝੁਕਾਉਣਾ ਵੀ ਕਿਸੇ ਦਾ ਸਿਰ ਕੱਟਣਾ ਹੀ, ਹੋਰ ਕੁਛ ਨਹੀਂ। ਕੱਟ ਕੇ ਵੀ ਸਿਰ ਧਰਤੀ ਤੇ ਪੈਂਦਾ ਹੈ, ਝੁਕ ਕੇ ਵੀ ਸਿਰ ਧਰਤੀ ਤੇ ਪੈਂਦਾ ਹੈ, ਔਰ ਇਹ ਦੋਵੇਂ ਹਿੰਸਾ ਹੀ ਹੈ। ਚਾਹੇ ਹਿੰਸਾ ਤਲਵਾਰ ਨਾਲ ਕੀਤੀ ਜਾਏ, ਚਾਹੇ ਵਿਚਾਰ ਨਾਲ ਕੀਤੀ ਜਾਏ। ਦੇਖਣ ਵਿੱਚ ਆਇਆ ਕੋਈ ਲਿਖ ਕੇ ਹਿੰਸਾ ਕਰਦਾ ਹੈ, ਕੋਈ ਬੋਲ ਕੇ ਹਿੰਸਾ ਕਰਦਾ ਹੈ, ਔਰ ਕੋਈ ਤਰ੍ਹਾਂ ਤਰ੍ਹਾਂ ਦੇ ਫਿਲਸਫੇ ਵਿਚਾਰਾਂ ਦੇ ਨਾਲ ਦੂਜਿਆਂ ਦੇ ਵਿਚਾਰ ਖੰਡਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੂਜਿਆਂ ਦੀ ਜ਼ਮੀਰ ਤੇ ਚੋਟ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਵਿਚਾਰ ਇਸ ਲਈ ਨਹੀਂ ਸੀ, ਵਿਚਾਰ ਤੇ ਸੀ ਇੱਕ ਜਲਦਾ ਹੋਇਆ ਦੀਪਕ ਜਿਹਦੇ ਨਾਲ ਮਾਰਗ ਨੂੰ ਵੇਖਿਆ ਜਾ ਸਕੇ, ਘਰ ਵਿੱਚ ਚਾਨਣਾ ਹੋਵੇ। ਲੇਕਿਨ ਬਦਕਿਸਮਤੀ ਬਹੁਤ ਸਾਰੇ ਵਿਚਾਰਕਾਂ ਨੇ ਇਸ ਦੀਵੇ ਨਾਲ ਆਪਣੇ ਘਰ ਸਾੜੇ ਨੇ, ਲੋਕਾਂ ਦੇ ਘਰ ਸਾੜੇ ਨੇ। ਤਾਂ ਸਾਹਿਬ ਕਹਿੰਦੇ ਨੇ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਜੇ ਧਰਮ ਗ੍ਰੰਥਾਂ ਦੀਆਂ, ਗਿਆਨ ਦੀ ਪੁਸਤਕਾਂ ਦੀਆਂ ਗੱਡੀਆਂ ਦੀਆਂ ਗੱਡੀਆਂ ਵੀ ਲੱਦ ਲਈਏ, ਤੇ ਚਾਹੇ ਢੇਰਾਂ ਦੇ ਢੇਰ ਇਕੱਠੇ ਕਰ ਲਈਏ, ਇੱਕ ਇੱਕ ਪੰਕਤੀ ਨਾਲ ਇਹ ਪੰਕਤੀ ਜੁੜੇਗੀ। ਨਾਮ ਇੱਕ ਲੇਖੇ ਇੱਕ ਗੱਲ, ਹੋਰ ਹੋਮੇ ਜਕਣਾ ਜਾਕ। ਗੱਲ ਤੇ ਇੱਕ ਹੀ ਲੇਖੇ ਚ ਹੈ, ਬਾਕੀ ਤੇ ਜਕ ਚਕਾਣਾ, ਬਾਕੀ ਤੇ ਹੰਕਾਰ ਨੂੰ ਪੱਠੇ ਪਾਣੇ ਨੇ। ਡਾਕਟਰ ਮੁਹੰਮਦ ਇਕਬਾਲ ਦਾ ਇੱਕ ਬੜਾ ਕੀਮਤੀ ਕੌਲ ਹੈ, ਉਹ ਕਹਿੰਦੇ ਨੇ ਇਲਮ ਚੰਦਾਂ ਕੇ ਬੇਸਤਰ ਖਵਾਨੀ, ਗਰ ਅਮਰ ਦਸਤੋ ਨੇਸ ਨਾਦਾਨੀ। ਇਲਮ ਤੇ ਉਹੀ ਹੈ, ਇਲਮ ਦਾ ਪੜ੍ਹਨਾ ਤੇ ਤਾਂ ਹੀ ਸਕਾਰਤ ਹੈ ਕਿ ਉਹ ਅਮਲ ਵਿੱਚ ਆਵੇ। ਇਲਮ ਅਮਲ ਵਿੱਚ ਨਹੀਂ ਆਇਆ ਤਾਂ ਉਸ ਬਾਰੇ ਆਪ ਕਹਿੰਦੇ ਨੇ, ਨਾ ਮੁਹੱਬਤ ਬਵਦ ਨਾ ਦਾਨਿਸ਼ਮੰਦ, ਚਾਰ ਪਾਏ ਬਰੋਏ ਕਿਤਾਬੇ ਚੰਦ। ਇਹ ਤੇ ਇੰਜ ਹੋਇਆ ਜਿਵੇਂ ਪਸ਼ੂ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਦ ਦਿੱਤੀਆਂ। ਅਗਰ ਇਲਮ ਅਮਲ ਵਿੱਚ ਨਹੀਂ ਆਇਆ ਤਾਂ ਸਮਝੋ ਖੋਤੇ ਦੀ ਪਿੱਠ ਤੇ ਕਿਤਾਬਾਂ ਲੱਦੀਆਂ ਹੋਈਆਂ ਨੇ, ਉੱਠ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਦੀਆਂ ਹੋਈਆਂ ਨੇ, ਬੈਲ ਕਿਤਾਬਾਂ ਦਾ ਭਾਰ ਢੋ ਰਿਹਾ। ਫਰਕ ਕੀ ਪੈਂਦਾ ਅਗਰ ਖੋਤਾ ਭਾਰ ਢੋਵੇ
या मनुख अपने दिमाग विच उस ज्ञान नूं चुक के ते भार ढोई फिरे। हकीकत ते इह सी कि जिहड़े बैल विचारे पोथियां ढोंदे सन, हकीकत विच इह विचारकां दे दिमाग उत्ते इन्हां पोथियां दा बोझ सी ते ढोई फिरदे सन, ढोई फिरदे सन। ज्ञान ते सी जो जन्मां जन्मांतरां दे संस्कारां नूं इक पासे कर देवे ते ज्ञान स्वयं बोझ बन

ਜਾਣਕਾਰੀ, ਪਹਾੜਾਂ ਦੀ ਜਾਣਕਾਰੀ, ਦਰਿਆਵਾਂ ਦੀ ਜਾਣਕਾਰੀ, ਮੁਲਕਾਂ ਦੀ ਜਾਣਕਾਰੀ, ਮਨੁੱਖਾਂ ਦੀ ਜਾਣਕਾਰੀ, ਪਸ਼ੂ ਪਕਸ਼ੀਆਂ ਦੀ ਜੋ ਹੈ ਜਾਣਕਾਰੀ, ਸੂਰਜ ਚੰਦ ਤਾਰੇ ਗ੍ਰਹਿ ਨਛੱਤਰਾਂ ਦੀ ਜਾਣਕਾਰੀ, ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦੇ ਅੰਬਾਰ ਮਨੁੱਖ ਨੇ ਜੋ ਹੈ ਲਾ ਦਿੱਤੇ ਨੇ, ਔਰ ਇਹ ਸਾਰੇ ਦਾ ਸਾਰਾ ਬੰਦੇ ਦੇ ਦਿਲ ਦਿਮਾਗ ਦੇ ਉੱਤੇ ਬੋਝ ਬਣ ਕੇ ਰਹਿ ਗਿਆ। ਕਿਉਂ ਕਿ ਜਾਣਕਾਰੀ ਫਿਤੂਰ ਬਣ ਗਈ ਹੈ, ਜਾਣਕਾਰੀ ਅਹੰਕਾਰ ਬਣ ਗਈ ਹੈ, ਜਾਣਕਾਰੀ ਬੋਝ ਬਣ ਗਈ ਹੈ। ਸਾਹਿਬ ਕਹਿੰਦੇ ਨੇ ਪੜ੍ਹ ਪੜ੍ਹ ਕੇ ਧਰਮ ਗ੍ਰੰਥਾਂ ਦੀਆਂ ਪੋਥੀਆਂ ਦਾ ਅਗਰ ਗੱਡੀਆਂ ਦੀਆਂ ਗੱਡੀਆਂ ਲੱਦ ਲਈਆਂ ਜਾਣ, ਢੇਰਾਂ ਦੇ ਢੇਰ ਲਾ ਦਿੱਤੇ ਜਾਣ, ਤਾਂ ਵੀ ਨਾਨਕ ਲੇਖੇ ਇੱਕ ਗੱਲ ਹੋਰ ਹੋਵੇ ਝਕਣਾ ਝਾਕ। ਸਾਹਿਬ ਅੱਗੇ ਕਹਿੰਦੇ ਨੇ ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਬੇੜੀਆਂ ਦੀਆਂ ਬੇੜੀਆਂ ਕਿਤਾਬਾਂ ਨਾਲ ਭਰ ਲਈਆਂ ਜਾਣ। ਪ੍ਰਾਚੀਨ ਸਮੇਂ ਚ ਐਸਾ ਵੀ ਆਉਂਦਾ ਸੀ ਕਿ ਗੰਗਾ, ਜਮੁਨਾ, ਨਰਮਦਾ, ਹੋਰ ਗੋਦਾਵਰੀ ਇਤਿਆਦਿ ਜਿੱਥੋਂ ਨਿਕਲਦੀਆਂ ਨੇ, ਉੱਥੋਂ ਹੀ ਪੰਡਿਤ ਜਨ ਬੇੜੀ ਵਿੱਚ ਬੈਠ ਕੇ ਧਰਮ ਗ੍ਰੰਥ ਲੱਭ ਕੇ ਤੇ ਬੇੜੀਆਂ ਤੇ ਚੱਲ ਪੈਂਦੇ ਸਨ। ਰਸਤੇ ਜੋ ਕਸਬਾ ਆਇਆ, ਸ਼ਹਿਰ ਆਇਆ, ਰੁਕੇ, ਉੱਥੇ ਬਹਿਸ ਮੁਬਾਸਾ ਕੀਤਾ, ਫਿਰ ਅੱਗੇ ਚਲੇ, ਉੱਥੇ ਵਿਚਾਰ ਵਟਾਂਦਰਾ ਕੀਤਾ, ਫਿਰ ਅੱਗੇ ਚਲੇ। ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦਾ ਜ਼ਰੀਆ ਕਿਉਂਕਿ ਇਹ ਦਰਿਆ ਸਨ, ਬੇੜੀਆਂ ਸਨ, ਤਾਂ ਧਰਮ ਗ੍ਰੰਥ ਵੀ ਬੇੜੀਆਂ ਨਾਲ ਭਰੇ ਹੋਏ ਇਸ ਤਰੀਕੇ ਨਾਲ ਢੇਰ ਨਾਲ ਹੀ ਰੱਖਦੇ ਸਨ। ਗੰਗੋਤਰੀ ਤੋਂ ਚੱਲ ਕੇ ਗੰਗਾ ਸਾਗਰ ਤੱਕ ਪਹੁੰਚਣਾ, ਕਲਕੱਤੇ ਤੱਕ ਪਹੁੰਚਣਾ, ਰਸਤੇ ਦੇ ਜੋ ਸ਼ਹਿਰ ਨੇ, ਜੋ ਕਸਬੇ ਨੇ, ਜੋ ਪਿੰਡ ਨੇ, ਵਿਚਾਰ ਵਟਾਂਦਰਾ ਕਰਦੇ ਜਾਣਾ। ਤੇ ਗਜ਼ਬ ਦੀ ਗੱਲ ਇਹ ਆਉਂਦੀ ਸੀ ਕਿ ਵਿਚਾਰ ਵਿੱਚ ਜਿਹੜਾ ਹਾਰ ਜਾਂਦਾ ਸੀ ਉਸਦੇ ਸਾਰੇ ਧਰਮ ਗ੍ਰੰਥ ਖੋ ਲਏ ਜਾਂਦੇ ਸਨ, ਉਹਦੀਆਂ ਸਾਰੀਆਂ ਕਿਤਾਬਾਂ ਖੋ ਲਈਆਂ ਜਾਂਦੀਆਂ ਸਨ। ਇਸ ਤਰੀਕੇ ਨਾਲ ਬੇੜੀਆਂ ਵਿੱਚ ਕਿਤਾਬਾਂ ਦਾ ਢੇਰ ਲੱਗਦਾ ਜਾਂਦਾ, ਜੋ ਉਸਨੇ ਲਿਖਿਆ ਹੁੰਦਾ ਸੀ, ਜੋ ਉਸਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਸਨ, ਸਭ ਉਸਦੇ ਕੋਲ ਖੋ ਲਿਆ ਜਾਂਦਾ ਸੀ। ਗਿਆਨ ਚਰਚਾ ਦਾ ਮਤਲਬ ਇਹ ਸੀ ਕਿ ਹੁਣ ਜਿਤਨਾ ਤੇਰੇ ਕੋਲ ਗਿਆਨ ਦਾ ਸਾਧਨ ਹੈ ਇਹ ਖੋ ਲਿਆ ਜਾਏਗਾ। ਦੋ ਤਲਵਾਰ ਦੇ ਧਨੀ ਪੁਰਾਣੇ ਸੂਰਮੇ ਜਦ ਲੜਦੇ ਸਨ ਰਾਜੇ ਮਹਾਰਾਜੇ, ਜਿਹਦੀ ਤਲਵਾਰ ਟੁੱਟ ਗਈ, ਜਿਹਦੀ ਤਲਵਾਰ ਗਿਰ ਗਈ, ਉਹਦੀ ਸਲਤਨਤ ਖੋ ਲਈ ਜਾਂਦੀ ਸੀ, ਉਹਦਾ ਰਾਜਪਾਠ ਖੋ ਲਿਆ ਜਾਂਦਾ ਸੀ। ਹੂ ਬਹੁ ਇਹੀ ਨਿਯਮ ਵਿਚਾਰ ਦੀ ਦੁਨੀਆਂ ਦੇ ਚੱਲਦਾ ਰਿਹਾ। ਵਿਚਾਰ ਵਟਾਂਦਰਾ ਕਰਦਿਆਂ ਕਰਦਿਆਂ ਜੋ ਹਾਰ ਗਿਆ ਉਹਦੇ ਵਿਚਾਰ ਦੇ ਗ੍ਰੰਥ, ਉਹਦੇ ਵਿਚਾਰ ਦੇ ਸਾਧਨ ਸਾਰੇ ਖੋ ਲਏ ਜਾਂਦੇ ਸਨ। ਇਸ ਤਰੀਕੇ ਨਾਲ ਭਾਰਤ ਦੇਸ਼ ਵਿੱਚ ਹੀ ਨਹੀਂ ਸਮੁੱਚੀ ਦੁਨੀਆਂ ਵਿੱਚ ਸਿਰਫ ਤਲਵਾਰ ਦੇ ਨਾਲ ਹੀ ਹਿੰਸਾ ਨਹੀਂ ਚੱਲਦੀ ਰਹੀ, ਵਿਚਾਰ ਦੇ ਨਾਲ ਵੀ ਬਹੁਤ ਵਿਆਪਕ ਰੂਪ ਵਿੱਚ ਹਿੰਸਾ ਚੱਲਦੀ ਰਹੀ ਹੈ। ਔਰ ਹੈਰਾਨਗੀ ਦੀ ਗੱਲ ਹੈ, ਤਲਵਾਰ ਸੀ ਆਪਣੀ ਰੱਖਿਆ ਲਈ, ਹਿੰਸਾ ਲਈ ਨਹੀਂ, ਵਿਚਾਰ ਸੀ ਅਧਿਆਤਮਕ ਉੱਨਤੀ ਲਈ, ਕਿਸੇ ਨੂੰ ਹਰਾਉਣ ਲਈ ਨਹੀਂ। ਲੇਕਿਨ ਕੋਈ ਤਲਵਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ, ਕੋਈ ਵਿਚਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ। ਕੋਈ ਤਲਵਾਰ ਨਾਲ ਇੱਕ ਦਾ ਗਲਾ ਕੱਟ ਕੇ ਜ਼ਮੀਨ ਤੇ ਗਿਰਾਈ ਜਾਂਦਾ, ਕੋਈ ਆਪਣੀ ਵਿਚਾਰ ਸ਼ਕਤੀ ਨਾਲ ਅਗਲੇ ਦਾ ਗਲਾ ਝੁਕਾਈ ਜਾਂਦਾ, ਅਗਲੇ ਦਾ ਸਿਰ ਝੁਕਾਈ ਜਾਂਦਾ। ਔਰ ਇਹ ਹਕੀਕਤ ਹੈ ਕਿ ਸਿਰ ਕੱਟਣਾ ਤੇ ਸਿਰ ਝੁਕਾਉਣਾ ਇੱਕੋ ਹੀ ਗੱਲ ਹੈ। ਕਿਸੇ ਦਾ ਸਿਰ ਕੱਟ ਕੇ ਜ਼ਮੀਨ ਤੇ ਗਿਰਾ ਦਿੱਤਾ ਹੈ, ਤੇ ਕਿਸੇ ਦਾ ਸਿਰ ਇਤਨਾ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤਾ ਹੈ ਕਿ ਝੁਕ ਗਿਆ ਹੈ, ਔਰ ਝੁਕਾਇਆ ਹੈ, ਇਹ ਨੀਅਤ ਸੀ, ਤੇ ਇਹ ਵੀ ਗਲਾ ਹੀ ਕੱਟਿਆ ਹੈ। ਬੜੀ ਵਿਆਪਕ ਰੂਪ ਵਿੱਚ ਸਾਡੇ ਦੇਸ਼ ਵਿੱਚ ਤਲਵਾਰ ਦੇ ਨਾਲ ਤੇ ਹਿੰਸਾ ਹੁੰਦੀ ਰਹੀ, ਵਿਚਾਰ ਦੇ ਨਾਲ ਵੀ ਹਿੰਸਾ ਹੁੰਦੀ ਰਹੀ, ਬੜੀ ਪ੍ਰਬਲ ਰੂਪ ਵਿੱਚ। ਕਹਿੰਦੇ ਨੇ ਕੁਛ ਮਜ਼ਹਬ ਇਸ ਢੰਗ ਨਾਲ ਫੈਲੇ ਕਿ ਉਹਨਾਂ ਕੋਲ ਤਲਵਾਰ ਸੀ, ਔਰ ਸਾਫ਼ ਕਹਿ ਦਿੱਤਾ ਤਲਵਾਰ ਨੇੜੇ ਹੈ ਤੂੰ ਸਿਰ ਝੁਕਾਉਣਾ ਕਿ ਨਹੀਂ, ਤੋ ਤਲਵਾਰ ਨਾਲ ਗਰਦਨਾਂ ਝੁਕਾਈਆਂ ਗਈਆਂ ਥਾਂ ਥਾਂ ਤੇ। ਔਰ ਇਸ ਤਰੀਕੇ ਨਾਲ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਉਮਤ ਵਧਾਈ ਗਈ। ਦੂਸਰਾ ਦੌਰ ਇਹ ਸੀ ਵਿਚਾਰ ਦੀ ਸ਼ਕਤੀ, ਮੇਰੇ ਵਿਚਾਰ ਤਾਕਤਵਰ ਨੇ, ਮੇਰੇ ਵਿਚਾਰਾਂ 'ਚ ਸ਼ਕਤੀ ਹੈ, ਮੇਰੇ ਵਿਚਾਰਾਂ 'ਚ ਬਲ ਹੈ, ਤੂੰ ਮੇਰੇ ਵਿਚਾਰ ਮੰਨਦਾ ਜਾਂ ਨਹੀਂ, ਜੇ ਨਹੀਂ ਮੰਨਦਾ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰ। ਤੇ ਅਗਲਾ ਜਿਉਂ ਹਾਰ ਜਾਂਦਾ ਸੀ ਉਹਦੇ ਧਰਮ ਗ੍ਰੰਥ ਖੋ ਲੈਣੇ, ਉਹਦਾ ਸਿਰ ਝੁਕਾ ਦੇਣਾ, ਔਰ ਇਸ ਤਰੀਕੇ ਦੇ ਨਾਲ ਵਿਚਾਰ ਦੇ ਆਸਰੇ ਤੇ ਵਿਆਪਕ ਹਿੰਸਾ ਚੱਲਦੀ ਰਹੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਦਾ ਹੀ ਪੈ ਜ਼ਿਕਰ ਕਰਦੇ ਨੇ, ਅਗਰ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਈਏ, ਪੜ੍ਹ ਪੜ੍ਹ ਕੇ ਕਿਤਾਬਾਂ ਦੇ ਢੇਰ ਇਕੱਠੇ ਕਰ ਲਈਏ, ਪੜ੍ਹ ਪੜ੍ਹ ਕੇ ਪੋਥੀਆਂ ਦੇ ਨਾਲ ਇਤਨਾ

0: ਇਸ ਢੰਗ ਨਾਲ ਵਿਚਰੀਏ ਕਿ ਜਿਸ ਬੇੜੀ ਵਿੱਚ ਬੈਠਿਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਉਹ ਬੇੜੀਆਂ ਦੀਆਂ ਬੇੜੀਆਂ ਵੀ ਧਰਮ ਗ੍ਰੰਥਾਂ ਦੇ ਨਾਲ ਭਰੀਆਂ ਪਈਆਂ ਹੋਣ, ਖਾਤਿਆਂ ਦੇ ਖਾਤੇ ਪੂਰ ਦਈਏ ਤਾਂ ਵੀ ਸ਼ਾਇਦ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਵੇ ਜਕਣਾ ਜਾ। ਗੱਲ ਤੇ ਇੱਕ ਹੀ ਲੇਖੇ ਚ ਲੱਗੇਗੀ, ਔਰ ਇੱਕ ਲੇਖੇ ਚ ਗੱਲ ਕੀ ਹੈ? ਇੱਕ ਨਾਲ ਜੁੜਨਾ, ਇੱਕ ਦਾ ਚਿੰਤਨ, ਇੱਕ ਦਾ ਸਿਮਰਨ, ਇੱਕ ਦੀ ਯਾਦ, ਇੱਕ ਦਾ ਬੋਧ। ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ, ਪੜ ਪੜ ਗੜੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਐਸੀ ਵੀ ਪੜਾਈਆਂ ਨੇ ਔਰ ਅੱਜ ਵੀ ਨੇ ਧਾਰਮਿਕ, ਜਿਨ੍ਹਾਂ ਦੇ ਪੜਨ ਲਈ 35-40 ਸਾਲ ਦੀ ਜ਼ਿੰਦਗੀ ਚਾਹੀਦੀ ਹੈ। ਜੀਵਨ ਦਾ ਅੱਧਾ ਸਮਾਂ ਅਗਰ ਪੜਨ ਦੇ ਵਿੱਚ ਹੀ ਲੰਘ ਗਿਆ, ਸਿਰਫ ਪੜਨ ਦੇ ਵਿੱਚ, ਤਾਂ ਬਾਕੀ ਜੋ ਜੀਵਨ ਬਚਦਾ ਹੈ ਉਹਨੂੰ ਅਮਲ ਵਿੱਚ ਲਿਆਉਣ ਲਈ ਬਹੁਤ ਔਖਿਆਈ ਇਕੱਠੀ ਹੋਵੇਗੀ। ਕਾਰਨ ਕਿ 40 ਸਾਲ ਦੇ ਸੰਸਕਾਰ ਸਿਰਫ ਪੜਨ ਦੇ ਵਿੱਚ ਉਹ ਇਤਨਾ ਗੁਬਾਰ ਵਧਾ ਦੇਣਗੇ, ਉਹ ਇਤਨਾ ਫਿਤੂਰ ਵਧਾ ਦੇਣਗੇ, ਉਹ ਇਤਨਾ ਹੰਕਾਰ ਵਧਾ ਦੇਣਗੇ ਕਿ ਉਸ ਇਲਮ ਨੂੰ ਅਮਲ ਵਿੱਚ ਲਿਆਉਣਾ ਹੀ ਕਠਿਨ ਹੋ ਜਾਏਗਾ। ਇਸ ਵਾਸਤੇ ਦੁਨੀਆਂ ਭਰ ਦੇ ਆਲਮਾਂ ਨੇ ਕਿਹਾ ਨਾਲ ਇਲਮ ਹਾਸਲ ਕਰਦੇ ਜਾਓ, ਉਸੇ ਇਲਮ ਨੂੰ ਉਸੇ ਵਕਤ ਹੀ ਅਮਲ ਵਿੱਚ ਲਿਆਉਂਦੇ ਜਾਓ, ਤਾਂ ਹੀ ਉਹ ਸਾਰਥਿਕ ਹੈ। ਜਿਹੜਾ ਭੋਜਨ ਛਕ ਰਹੇ ਹਾਂ ਇਹ ਸਹਿਜੇ ਸਹਿਜੇ ਉਸੇ ਸਮੇਂ ਤੋਂ ਹੀ ਹਜ਼ਮ ਹੋਣਾ ਚਾਹੀਦਾ, ਹਜ਼ਮ ਹੋਣਾ ਸ਼ੁਰੂ ਹੋਣਾ ਹੀ ਚਾਹੀਦਾ। ਅੱਜ ਛਕੀ ਹੈ ਭੋਜਨ ਕਿ 40 ਸਾਲ ਤੋਂ ਬਾਅਦ ਹਜ਼ਮ ਹੋਵੇ, 40 ਸਾਲ ਉਸਦਾ ਬੋਝ ਉਠਾਉਣਾ ਤੇ ਮੌਤ ਹੋ ਜਾਏਗੀ, ਮਨੁੱਖ ਜੀ ਨਹੀਂ ਸਕੇਗਾ। ਅਸੀਂ ਦੇਖਦੇ ਹਾਂ ਕਿ ਭੋਜਨ ਖਾਧਾ ਹੈ, ਅਗਰ ਉਹ ਪੇਟ ਦੇ 4 ਦਿਨ ਵੀ ਪਿਆ ਰਿਹਾ ਕੋਈ ਰੋਗ ਨੂੰ ਪੈਦਾ ਕਰੇਗਾ, ਮੰਜੇ ਤੇ ਲਿਟਾ ਦੇਗਾ, ਮਨੁੱਖ ਦਾ ਚੱਲਣਾ ਔਖਾ ਹੋ ਜਾਏਗਾ। 40 ਸਾਲ ਦਾ ਗਿਆਨ ਔਰ ਇਤਨਾ ਵੱਡਾ ਗੁਬਾਰ ਉਹਨੂੰ ਅਮਲ ਵਿੱਚ ਲਿਆਂਦਾ ਹੀ ਨਹੀਂ ਤਾਂ ਅਧਿਆਤਮਕ ਮੌਤ ਤੇ ਹੋ ਹੀ ਜਾਏਗੀ। ਇਕਬਾਲ ਸ਼ਾਇਦ ਤਦੇ ਹੀ ਕਹਿੰਦੇ ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: ਦੁਨੀਆ ਪਰਮਾਤਮਾ ਦੇ ਭੁਲੇਖੇ ਵਿੱਚ ਬਸ ਗਿਆਨ ਨੂੰ ਹੀ, ਵਿਚਾਰ ਨੂੰ ਹੀ ਪਰਮਾਤਮਾ ਸਮਝ ਕੇ ਤੇ ਵਿਚਾਰ ਇਕੱਠੇ ਕਰਦੀ ਜਾਂਦੀ ਹੈ। ਵਿਚਾਰਾਂ ਦਾ ਸੰਗ੍ਰਹਿ, ਧਰਮ ਗ੍ਰੰਥਾਂ ਦਾ ਸੰਗ੍ਰਹਿ, ਪੋਥੀਆਂ ਦਾ ਸੰਗ੍ਰਹਿ, ਔਰ ਇਹਨੂੰ ਸਮਝ ਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਹੈ, ਬਹੁਤ ਵੱਡੇ ਰੂਪ ਵਿੱਚ ਪਰਮਾਤਮਾ ਮਿਲ ਗਿਆ। ਕਬੀਰ ਕਹਿੰਦੇ ਨਹੀਂ, ਇੱਥੇ ਜਾਣਕਾਰੀ ਵੱਧ ਗਈ, ਬੋਧਕ ਸਤਲ ਵੱਧ ਗਿਆ, ਲੇਕਿਨ ਜਿਸ ਦੀ ਜਾਣਕਾਰੀ ਹੈ ਉਹ ਤੇ ਕੋਲ ਨਹੀਂ ਹੈ, ਉਹਦੀ ਪ੍ਰਾਪਤੀ ਤੇ ਨਾ ਹੋਈ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀਰ। ਅਗਾਂਹ ਚੱਲ ਕੇ ਬਹੁਤ ਕੀਮਤੀ ਬਚਨ ਆਪ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਬਈ ਖੇਡ, ਲੇਲੇ ਕੋ ਚੂੰਗੇ ਨਿਤ ਭੇਡ। ਅਕਸਰ ਤੇ ਐਸਾ ਹੁੰਦਾ ਹੈ ਕਿ ਲੇਲਾ ਹੀ ਭੇਡ ਨੂੰ ਚੂੰਗਦਾ ਹੈ, ਬੱਚਾ ਹੀ ਮਾਂ ਨੂੰ ਚੂੰਗਦਾ ਹੈ, ਪਰ ਮਾਂ ਬੱਚੇ ਨੂੰ ਚੂੰਗ ਰਹੀ ਹੈ। ਇੱਥੇ ਭੇਡ ਲੇਲੇ ਨੂੰ ਚੂੰਗ ਰਹੀ ਹੈ, ਜਿਸ ਲੇਲੇ ਕੋਲ ਅਸਥਨ ਵੀ ਨਹੀਂ, ਦੁੱਧ ਵੀ ਨਹੀਂ, ਤੇ ਚੂੰਗ ਰਹੀ ਹੈ। ਦਰਅਸਲ ਮਨੁੱਖ ਨੇ ਬੌਧਕ ਬਲ ਹਾਸਲ ਕੀਤਾ, ਗਿਆਨ ਹਾਸਲ ਕੀਤਾ ਪੜ੍ਹ ਪੜ੍ਹ ਕੇ, ਤੇ ਹੁਣ ਉਸੇ ਗਿਆਨ ਵਿੱਚ ਰਸ ਮਾਣਨ ਲੱਗ ਪਵੇ, ਉਸੇ ਜਾਣਕਾਰੀ ਵਿੱਚ ਰਸ ਮਾਣਨ ਲੱਗ ਪਵੇ ਵੀ ਇਹ ਜਾਣਕਾਰੀ ਮੇਰੀ ਮਹਾਨ ਹੈ, ਔਰ ਉਸੇ ਦਾ ਹੀ ਫਿਤੂਰ ਖੜਾ ਕਰ ਦੇਵੇ, ਉਸੇ ਦਾ ਹੀ ਹੰਕਾਰ ਖੜਾ ਕਰ ਦੇਵੇ, ਤਾਂ ਕਬੀਰ ਕਹਿੰਦੇ ਨੇ ਇਹ ਤੇ ਲੇਲੇ ਨੂੰ ਚੂੰਘਣਾ ਹੈ, ਇਹਦੇ ਚ ਅਧਿਆਤਮਕ ਰਸਤੇ ਪ੍ਰਾਪਤ ਨਹੀਂ ਹੋਵੇਗਾ। ਅਧਿਆਤਮਕ ਰਸ ਕਿਵੇਂ ਪ੍ਰਾਪਤ ਹੋਵੇ? ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਰਾਜ ਦੇ ਵਿੱਚ ਰਹਿਸ ਦੇ ਜਿਹੜੀ ਗੱਲ ਕਬੀਰ ਨੇ ਆਖੀ ਹੈ ਉਹਨੂੰ ਖੋਲਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਮ ਰਮਤ ਮਤ ਪ੍ਰਗਟੀ ਆਏ ਕਹੋ ਕਬੀਰ ਗੁਰੂ ਸੋ ਜੀ ਆਏ ਐ ਕਬੀਰ ਵਿਚਾਰ ਹਾਸਲ ਕਰਕੇ ਅਗਰ ਰਾਮ ਦਾ ਰਮਣ ਸ਼ੁਰੂ ਕਰ ਦਿੱਤਾ ਜਾਏ ਜ਼ਬਾਨ ਨਾਲ ਉਸਦਾ ਜਾਪ ਵੀ ਸ਼ੁਰੂ ਕਰ ਦਿੱਤਾ ਜਾਏ ਉਹਦੀ ਯਾਦ ਵੀ ਆਰੰਭ ਦਿੱਤੀ ਜਾਏ ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸਰੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਉਹ ਗਿਆਨ ਸਾਰਥਿਕ ਹੈ ਉਹ ਗਿਆਨ ਪੜਿਆ ਹੋਇਆ ਲੇਖੇ ਚ ਹੈ ਕਿਉਂ ਕਿ ਇੱਕ ਨਾਲ ਜੁੜ ਗਿਆ ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ ਇੱਕ ਦਾ ਚਿੰਤਨ ਨਹੀਂ ਤਾਂ ਸਾਰਾ ਪੜਿਆ ਲਿਖਿਆ ਸਿਵਾਏ ਹੋਮੇ ਦਾ ਹੀ ਜੱਖ ਮਾਰਨਾ ਹੈ ਫਿਤੂਰ ਨੂੰ ਜੋ ਹੈ ਇਕੱਠਾ ਕਰਨਾ ਹੈ ਹੋਰ ਕੁਛ ਨਹੀਂ ਪੜੀਏ ਜੇਥੇ ਬਰਸ ਬਰਸ ਪੜੀਏ ਜੇਥੇ ਮਾਸ ਪੜੀਏ ਜੇਥੀ ਆਰ ਜਾ ਪੜੀਏ ਜੇਥੇ ਸਾਸ ਜਿਤਨੀ ਉਮਰ ਹੈ ਜਿਤਨੇ ਸਵਾਸ ਨੇ ਇੱਕ ਇੱਕ ਸਵਾਸ ਪੜਾਈ ਦੇ ਬੰਦਾ ਹਾਸਲ ਕਰੇ ਐਸਾ ਦੌਰ ਵੀ ਲੰਘਦਾ ਹੈ ਔਰ ਕੁਛ ਵਿਅਕਤੀ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹੀ ਆਉਂਦਾ ਹੈ ਇਕੱਠਾ ਕਰੀ ਜਾਓ ਗਿਆਨ ਜੈਸੇ ਕੁਛ ਲੋਭੀ ਆਉਂਦੇ ਨੇ ਉਹਨਾਂ ਦਾ ਐਸਾ ਖਿਆਲ ਆਉਂਦਾ ਇਕੱਠਾ ਕਰੀ ਜਾਓ ਧਨ ਇਕੱਠਾ ਕਰੀ ਜਾਓ ਧਨ ਸ਼ੂਮ ਲਈ ਬਿਰਤੀਆਂ ਇਹੀ ਨੇ ਇਕੱਠਾ ਕਰੀ ਜਾਓ ਧਨ ਔਰ ਦੂਸਰੇ ਪਾਸੇ ਹੰਕਾਰੀ ਲਈ ਇਹ ਹੈ ਇਕੱਠੀ ਕਰੀ ਜਾਓ ਜਾਣਕਾਰੀ ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਹੀ ਰਹਿੰਦੇ ਨੇ ਕਦੀ ਤੇ ਬੰਦਾ ਦਾਅਵਾ ਕਰਦਾ ਹੈ ਤੂੰ ਕੁਛ ਨਹੀਂ ਜਾਣਦਾ ਮੈਂ ਬਹੁਤ ਕੁਛ ਜਾਣਦਾ ਤੈਨੂੰ ਕੀ ਪਤਾ ਮੈਨੂੰ ਸਭ ਕੁਛ ਪਤਾ ਹੈ ਹੁਣ ਸਭ ਕੁਛ ਪਤਾ ਹੈ ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਉਣਾ ਕਿ ਤੂੰ ਕੁਛ ਵੀ ਨਹੀਂ ਜਾਣਦਾ ਤੂੰ ਤੇ ਕੁਛ ਵੀ ਨਹੀਂ ਹੈ ਤੇਰੀ ਹੋਂਦ ਕੀ ਹੈ ਕੁਛ ਵੀ ਨਹੀਂ ਕਿਉਂਕਿ ਤੂੰ ਕੁਛ ਵੀ ਨਹੀਂ ਜਾਣਦਾ ਤੈਨੂੰ ਕੁਛ ਵੀ ਬੋਧ ਨਹੀਂ ਹੈ ਤੇ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾਂ ਕਰਨ ਦਾ ਬਾਇਸ ਬਣਿਆ ਗਿਆਨ ਆਪਣੇ ਫਿਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ ਜੈਸੇ ਸੂਮ ਧਨ ਦੀ ਵਰਤੋਂ ਨਹੀਂ ਕਰਦਾ ਇਸ ਤਰ੍ਹਾਂ ਹੰਕਾਰੀ ਗਿਆਨ ਦੀ ਵਰਤੋਂ ਨਹੀਂ ਕਰਦਾ ਹੰਕਾਰੀ ਆਪਣੇ ਇਲਮ ਗਿਆਨ ਨੂੰ ਵਰਤਣ ਵਿੱਚ ਨਹੀਂ ਲਿਆਂਦਾ ਅਮਲ ਵਿੱਚ ਨਹੀਂ ਲਿਆਂਦਾ ਇਲਮ ਦਾ ਅਮਲ ਵਿੱਚ ਲਿਆਉਣਾ ਲਾਜ਼ਮੀ ਹੈ ਭੋਜਨ ਅਗਰ ਹਜ਼ਮ ਨਹੀਂ ਹੋਇਆ ਤਾਂ ਜ਼ਹਿਰ ਬਣ ਗਿਆ ਹੈ ਇਲਮ ਅਗਰ ਅਮਲ ਵਿੱਚ ਨਹੀਂ ਆਇਆ ਤਾਂ ਜ਼ਹਿਰ ਹੀ ਬਣ ਗਿਆ ਗਰ ਅਮਲ ਦਸਤੋਨੇਸ ਨਾਦਾਨੀ ਫਿਰ ਨਾਦਾਨੀ ਹੈ ਇਹ ਬਹੁਤ ਵੱਡੀ ਅਗਰ ਇਲਮ ਅਮਲ ਵਿੱਚ ਨਹੀਂ ਆਇਆ ਤਾਂ ਸਾਹਿਬ ਜੀ ਨੇ ਜਿਤਨੀ ਜ਼ਿੰਦਗੀ ਹੈ ਜਿਤਨੇ ਸਵਾਸ ਨੇ ਇਹ ਸਾਰੀ ਪੜਾਈ ਵਿੱਚ ਹੀ ਲੀਨ ਕੀਤੇ ਜਾਣ ਤਾਂ ਵੀ ਮਹਾਰਾਜ ਕਹਿੰਦੇ ਨੇ ਇਹ ਗੱਲ ਸਾਰਥਿਕ ਨਹੀਂ ਹੋਵੇਗੀ ਕਿਉਂ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਖਣਾ ਜਾਤ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਗੋਪਾਲ ਪਾਂਧੇ ਕੋਲ ਬਿਠਾਇਆ ਗਿਆ ਤਾਂ ਗੋਪਾਲ ਪਾਂਧੇ ਨੇ ਆਪ ਨੂੰ ਕੂੜਾ ਲਿਖ ਕੇ ਦਿੱਤਾ ਤੇ ਸਤਿਗੁਰੂ ਕਹਿੰਦੇ ਨੇ ਇਹਦੇ ਅਰਥ ਦੱਸੋ ਇਹਦੇ ਮਾਇਨੇ ਦੱਸੋ ਇਹ ਊੜਾ ਕਿਸ ਦਿਸ਼ਾ ਦਾ ਸੰਕੇਤ ਕਰਦਾ ਹੈ ਤਾਂ ਗੋਪਾਲ ਪਾਂਧਾ ਕਹਿੰਦੇ ਨੇ ਕਿ ਊੜੇ ਦੇ ਕੋਈ ਅਰਥ ਨਹੀਂ ਨੇ ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ ਦੋ ਚਾਰ ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਉਹਦੇ ਅਰਥ ਆਉਂਦੇ ਨੇ ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ ਇਹ ਊੜਾ ਬੇਮੈਨੀ ਹੈ ਗੁਰੂ ਨਾਨਕ ਖੜੇ ਹੋ ਗਏ ਕਹਿਣ ਲੱਗੇ ਫਿਰ ਮੈਂ ਬੇਮੈਨੀ ਅੱਖਰ ਨਹੀਂ ਪੜ੍ਹਨੇ ਮੈਂ ਤੇ ਉਹ ਅੱਖਰ ਪੜ੍ਹਨੇ ਨੇ ਜਿਨ੍ਹਾਂ ਦੇ ਮੈਨੇ ਹੋਣ ਮੈਂ ਉਹ ਅਲਫਾਜ਼ ਪੜ੍ਹਨੇ ਨੇ ਜੋ ਕਿਸੇ ਦਿਸ਼ਾ ਦੀ ਤਰਫ ਸੰਕੇਤ ਕਰਨ ਸਤਿਗੁਰੂ ਨੇ ਸਾਫ਼ ਕਹਿ ਦਿੱਤਾ ਮੈਨੂੰ ਉਹ ਗਿਆਨ ਚਾਹੀਦਾ ਹੈ ਜੋ ਇੱਕ ਨਾਲ ਜੋੜੇ ਮੈਨੂੰ ਉਹ ਵਿਚਾਰ ਚਾਹੀਦੇ ਨੇ ਜੋ ਇੱਕ ਨਾਲ ਜੋੜੇ ਬਾਕੀ ਅਗਰ ਗਿਆਨ ਨੇ ਅਨੇਕਤਾ ਨਾਲ ਜੋੜਿਆ ਫਿਤੂਰ ਤੇ ਹੰਕਾਰ ਵਧਾਇਆ ਤਾਂ ਸਾਹਿਬ ਕਹਿੰਦੇ ਨੇ ਇਹ ਝੱਕ ਮਾਰਨਾ ਹੀ ਹੈ ਸਾਰਾ ਦਿਨ ਕੰਮ ਧੰਦਾ ਕੀਤਾ ਹੈ ਵਟਕ ਕੁਛ ਨਹੀਂ ਹੋਈ ਬੰਦਾ ਕਹਿੰਦਾ ਹੈ ਸਾਰਾ ਦਿਨ ਮੈਂ ਝੱਕ ਮਾਰਦਾ ਰਿਹਾ ਪੱਲੇ ਕੁਛ ਨਹੀਂ ਪਿਆ ਕਈ ਵਿਚਾਰਕ ਜੀਵਨ ਭਰ ਝੱਕ ਮਾਰਦੇ ਰਹਿੰਦੇ ਨੇ ਬਹੁਤ ਵਿਚਾਰ ਇਕੱਠੇ ਕੀਤੇ ਬਹੁਤ ਵਿਚਾਰ ਇਕੱਠੇ ਕੀਤੇ ਪਰ ਵਿਚਾਰਾਂ ਦੇ ਚੋਂ ਕਰਤਾਰ ਨਹੀਂ ਪੈਦਾ ਹੋਇਆ ਨਿਰੰਕਾਰ ਨਹੀਂ ਪੈਦਾ ਹੋਇਆ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਨਾਉ ਨਿਕਲੇ ਇੱਕ ਗੱਲ ਹੋਰ ਹੋਂ ਨੇ ਝੱਕ

0: साहिब श्री गुरु नानक देव जी महाराज नौवीं पौड़ी दे इस दूजे श्लोक दे फरमान करदे ने कि लिख लिख पढ़िया तेता कड़िया। जितना पढ़ा लिखिया होया लिखदा रहा पढ़दा रहा उतना ही कड़ गया, उतना ही अहंकार हो गया। धर्म दे जितने चिन्ह जितनिया साधना ने जितने कर्म ने उन्होंने ये भी एक कर्म है ते बाकी सारे कर्मां दी लगातार हर पंक्ति गुरु नानक देव जी महाराज गिनती करते ने ते सिरमौर कर्म ओही है जो ईश्वरी याद है। समुचे गुरु ग्रंथ साहिब जी महाराज विच गुरु नानक की सारी बाणी उसी कर्म नूं वास्तविक धार्मिक कर्म मंदी है जो ईश्वर की तरफ रुचियां नूं मोड़ देवे, जो ईश्वरी याद नूं पैदा कर देवे। चाहे वह कर्म कुछ भी है, अगर कीती हुई पूजा ने ईश्वरी श्रम सिमरन नूं जन्म नहीं दिता तो पूजा व्यर्थ, पढ़ी हुई नमाज ने अगर खुदा नाल जोड़िया नहीं तो नमाज व्यर्थ, कीते हुए कीर्तन ने अगर रब्बी उमंग नहीं पैदा की थी तो कीर्तन सुनया कीर्तन कीता व्यर्थ। परमात्मा दी विचार कीते होया अगर करतार चेते नहीं होया, विचार विचों करतार दा जन्म नहीं होया तो कीती हुई विचार सुनी हुई विचार व्यर्थ। इस वास्ते गुरु नानक दे आले दुआले दरअसल बहुत सारे लोगों का इकट्ठ नहीं हो सकया। गुरु नानक दे बचन एक जलदे हुए अंगारे ने जो वहम तौमात नूं साड़ के राख कर देंदे ने। सतगुरु दे कोल बैठना बड़ी औखी गल है, हाँ लोकी बुझी हुई राख दे कोल बैठ सकते ने, ऐसी राख जो शायद मैला ही करेगी, कुछ मैल नूं धोवेगी नहीं। कंचन सोने दी मैल खोट कढ़न लई अग ही चाहिए, हिरदे दी खोट कढ़न लई कोई बखदे हुए बचन ही चाहिए ने, कोई जलदे हुए बचन ही चाहिए ने, शुद्ध बचन चाहिए ने जिन्हां विच कोई तपश होवे सोज होवे जो अंदर दी खोट नूं कढ़ के परे सुट देन। आम दार्शनिक लोग ऐसा कहिंदे ने कि गुरु नानक देव जी महाराज दे आले दुआले दुनिया इतनी कट्ठी क्यों नहीं हो सकी, नौ खंड पृथ्वी दा इतना वड्डा भरमन, प्रचार दा इतना वड्डा सतगुरु देव जी महाराज ने वातावरण बनाया, इतनी मेहनत की थी, फिर भी आले दुआले बहुती दुनिया क्यों नहीं कट्ठी हुई। सतगुरु दे बचन राख नहीं बखदे अंगारे ने शोले ने, इत झूठ नूं जला के रख देंदे सन, पखंड नूं उघाड़ के रख देंदे सन, कहण नूं ते देखण नूं ते मलक भागो ब्रह्म भोज कर रहे हैं। हजारा मनुख आए ने साधारण ब्रह्म भोज दे, नाले साधु सन्यासी भी आए ने, ब्राह्मण भी आए ने, चारों पासे जय जयकार हो रही है भाई बहुत वड्डा ब्रह्म भोज हो रहा है। कहिंदे ने मलक भागो दे कान विच किसी ने खबर पाई भाई नानक नाम का भी एक साधु आया है, आखो कि उन्हों भी नौता दे दी है, उन्हों भी बुलाई है। मलक भागो ने कहा हां जब मैं ब्रह्म भोज कर रहा हूं सारे साधुओं नूं बुलाया है तो वह क्यों रह जाए, बुलाओ। कहिंदे ने जब अहलकार गुरु नानक नूं बुलाण लई गए ने सतगुरु इनकारी हो गए, कहन लगे नहीं ये ब्रह्म भोज थोड़ी है, ये तो ठगी है, ये तो धोखा है, ये उस मनुख का धोखा है जो दुनिया नूं धोखा तो देंदा रहा हुण दीन नूं धोखा देंदा है, संसार नूं ते धोखा देंदा रहा हुण निरंकार नूं धोखा देंदा है, बंदिआं नूं ते धोखा देंदा रहा हुण खुदा नूं धोखा देंदा है, पर इहनूं कौण दसे तूं संसार नूं धोखा दे सकदा है निरंकार नूं नहीं। ते जिथे निरंकार नूं धोखा नहीं दिता जा सकदा जो निरंकार नूं जाणदे ने समझदे ने उहनूं भी धोखा नहीं दिता जा सकदा। कहिंदे ने ਇਹ ਬਚਨ ਜਦ ਮਲਕ ਭਾਗੋ ਦੇ ਕੰਨ ਵਿੱਚ ਪਏ ਤਾਂ ਉਹ ਆਪ ਬੁਲਾਉਣ ਲਈ ਆਇਆ ਹੈ। ਕਹਿਣ ਲੱਗੇ ਨਹੀਂ ਮਹਾਰਾਜ ਆਪ ਚਲੋ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ ਦੇਖ ਲੈ ਸਾਨੂੰ ਲੈ ਜਾਣ ਵਿੱਚ ਖਤਰਾ ਹੀ ਖਤਰਾ ਹੈ, ਜੋ ਤੂੰ ਛੁਪਾ ਕੇ ਰੱਖਿਆ ਹੈ ਮੈਂ ਤੇ ਸਭ ਪ੍ਰਗਟ ਕਰ ਦਿਆਂਗਾ। ਸੋਨੇ ਦੇ ਅੰਦਰ ਹੀ ਖੋਟ ਛੁਪੀ ਪਈ ਹੁੰਦੀ ਹੈ, ਅੱਗ ਸੋਨੇ ਨੂੰ ਇੱਕ ਪਾਸੇ ਕਰਕੇ ਖੋਟ ਵੱਖ ਕਰ ਦਿੰਦੀ ਹੈ, ਖੋਟ ਨੂੰ ਅਲੱਗ ਕਰ ਦਿੰਦੀ ਹੈ। साहिब कहने देख ले जो कुछ तू छुपा के रखे है मैं ते उघाड़ के रख देंगा, मैं ते पर्दे एक पास से कर देंगा और तेरे सामने तेरी असली तस्वीर रखांगा। शायद इसे लई अवतारी पुरुषा नू गुरु जना नू दर्पण आख्या गया, दर्पण शीशा। अगले दी सही तस्वीर सामने रख देनी, जो शीशा असी वेखदे आ ए साडे सिर्फ शरीर दी तस्वीर सामने रखदा है, जमीर दी नहीं। तन दी तस्वीर सामने रखदा है, मन दी नहीं। गुरु दे बचन ते गुरु ऐसा है उते दर्पण है, जमीर दी तस्वीर सामने रख देंदा है, मन दी तस्वीर सामने रख देंदा है। शायद जिन्हां दे मन बड़े मलीन सन, जिन्हां दे मन बड़े कठोर सन, जिन्हां दे मन दिल दिमाग पत्थर दी तरह सन, वो पत्थर इन्हां शीशियां नूं तोड़दे ही रहिंदे। आदकाल तो ऐसा देखण दे चा रहा है, कोई ईसा सूली ते टंगिया होया है, कोई सुकरात जहर दा प्याला पी रहा है, कोई शांति एकता ते मिठास दा मुजस्मा गुरु अर्जन देव जी तत्ती तवी ते बैठा है, कोई दहली दे चांदनी चौंक दे शहीद हो रहा है। हैरानगी दी गल है कि इस तरह दे ए महान मनुख सूली ते ने, जेल दे च ने, तत्ती तवी ते ने, जहर पीण ते मजबूर हो रहे ने। दरअसले दर्पण दी तरह सन ऐसे शीशे जो अगले दी तस्वीर उसके सामने रख देंदे सन। जब तस्वीर सामने रखी थी, तस्वीर भयानक, तस्वीर डरावनी, उन्होंने अपनी डरावनी तस्वीर नूं ते ना सुधारिया, शीशा ही तोड़ के रख दिता, ताकि साडी भयानकता साडे सामने ना आवे। ते संत ते ओही है जो दर्पण है, अवतार ते ओही है जो शीशा है, अगले दी तस्वीर अगले दे सामने रख ले। इस वास्ते ओ बंदे चंगे लगदे ने जो साडी माड़ी तस्वीर दे उत्ते पर्दे पाई जान, वो मनुख बहुत चंगे लगते ने, प्यारे लगते ने। ते जदों कोई ऐसा आ जाए पर्दे चुक के एक पासे कर देवे ते आखे तेरी असली सूरत ए है, वो नहीं चंगा लगता। बाबर नूं गुरु नानक देव जी महाराज ने कह दिता, तू बाबर नहीं, तू ते जाबर है। पाप की जंझ ले काबलों धाया, जोरी मंगे दानवे लालो। जिहड़ा बाबर नूं जाबर आखे ते मलक भागो नूं पखंडी आखे, ये ऐसे बचन ने जिन्हां दे सामने टिकना बहुत औखी गल है। इस वास्ते साहिब श्री गुरु नानक देव जी महाराज के आले दुआले कोई बहुत वड्डा इकट्ठ जमा नहीं हो सकिया, हाँ राख दे आले दुआले बहुत वड्डे इकट्ठ देखण नूं मिलदे ने। क्यों? राख ने कुछ बिगाड़ना नहीं, राख ने कुछ कहना ही नहीं। एक शराबी नूं भी असीस मिल रही है, एक झूठे नूं भी असीस मिल रही है, एक भ्रष्ट नूं, एक अत्यंत नीवे मनुख दे सिर ते भी हथ रखिया जा रहा है, ते उनू भी आख्या जा रहा है जा तू फली भूत होवे, ते दा मतलब तेरी नीचता फली भूत होवे, तेरा भ्रष्टपना फली भूत होवे। इस तरह दियां जगत दे जो असीसां दित्तियां जा रही ने गुरु नानक देव जी महाराज नहीं देंदे सन। इस वास्ते उन्हां दे आले दुआले कोई बहुत वड्डा इकट्ठ ना जमा हो सकिया। आप दे इस तरह दे ही ए बचन ने लिख लिख पढ़िया ते ता खड़िया, बहुत पढ़िया बहुत लिखे, लेकिन जितना पढ़िया लिखिया साहिब कहिंदे उतना ही हंकारी हो गया। बहुत अत्यंत ज्ञानी अपने प्यो नूं भी अज्ञानी समझण लग पैंदा है, अपनी मां नूं भी अज्ञानी समझ लैंदा है। क्यों? हंकार इतना वड्डा हो गया, मां छोटी हो गई है, प्यो छोटा हो गया, हुण गुरु छोटा है, हुण परमात्मा छोटा है, ते जानकारी दे नाल ही इह अहंकार वधदा है। साहिब कहिंदे बहु तीर्थ भविया ते तो लव्या। दूजा धार्मिक कर्म, बहुते तीर्थां ते भ्रमण करके आया है ता हुण लूनो करदा फिरदा है, भाव थां थां ते प्रगट करी फिरदा है, मैं फलाने तीरथ ते होके आया, फलाने तीरथ ते होके आया। पर सवाल ये पैदा होंदे कि तीर्थां ते हो आना उदों ही सफल है जब तू स्वयं तीरथ बन जाए, तीरथ दी तरह बन जाए, तैनू वेख के लोगां नूं पवित्रता दा एहसास होवे, तैनू वेख के लोगां दे अंदर प्रभु चिंतन पैदा होवे, तैनू वेख के लोगां दे अंदर भी महान होण दा भाव पैदा होवे। पर तैनू वेख के अगर ऐसा भाव ना पैदा होवे तो फिर तू की तीर्थां ते होके आया है। साहिब कहिंदे ने तीर्थ जाओ ता हों हों करते, पंडित पूछो तो माया राते, सो स्थान बताओ नीता, जाके हर हर कीर्तन नीता। गुरु अर्जन देव जी महाराज कहिंदे ने हे मित्रो, मैनू ते ओ जगह दसो जिथे हर वक्त हरि दा चिंतन चल रहा होवे, हरि दी गल चल रही होवे, और कुछ भी ना होवे। असली तीर्थ ओही है जिथे हर वक्त हरि दा चिंतन चले, ਹਰੀ ਦਾ ਸਿਮਰਨ ਚੱਲੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਤੂੰ ਤੀਰਥਾਂ ਤੇ ਹੋ ਕੇ ਆਇਆ, ਹੰਕਾਰੀ ਹੋ ਗਿਆ, ਥਾਂ ਥਾਂ ਤੇ ਪ੍ਰਗਟ ਕਰ ਰਿਹਾ ਮੈਂ ਫਲਾਣੇ ਤੀਰਥ ਤੇ ਹੋ ਕੇ ਆਇਆ, ਫਲਾਣੇ ਤੀਰਥ ਤੇ ਹੋ ਕੇ ਆਇਆ। ਬਹੁ ਵੇਖ ਕੀ ਆ ਦੇਹੀ ਦੁੱਖ ਦੀਆ, ਤਰ੍ਹਾਂ ਤਰ੍ਹਾਂ ਦਾ ਵੇਖ ਧਾਰਨ ਕੀਤਾ, ਹਮਹਾ ਦੇਹੀ ਨੂੰ ਦੁੱਖ ਦਿੱਤਾ। ਕਹਿੰਦੇ ਨੇ ਮਨੋਵਿਗਿਆਨਕ ਜੋ ਦੂਜੇ ਨੂੰ ਦੁੱਖ ਦੇਣ ਦੇ ਵਿੱਚ ਅਸਫਲ ਰਹੇ ਨੇ ਉਹ ਫਿਰ ਆਪਣੇ ਆਪ ਨੂੰ ਦੁੱਖ ਦਿੰਦੇ ਨੇ। ਜੋ ਦੂਜੇ ਨੂੰ ਭੁੱਖਾ ਮਾਰਨ ਦੇ ਵਿੱਚ ਅਸਫਲ ਰਹੇ ਨੇ ਉਹ ਖੁਦ ਭੁੱਖੇ ਮਰਦੇ ਨੇ। ਜੇ ਦੂਜੇ ਨੂੰ ਭੁੱਖਾ ਮਾਰਨਾ ਤੇ ਦੂਜੇ ਦੇ ਤਨ ਨੂੰ ਕਸ਼ਟ ਪਹੁੰਚਾਉਣਾ ਪਾਪ ਹੈ ਤਾਂ ਫਿਰ ਆਪਣੇ ਤਨ ਨੂੰ ਕਸ਼ਟ ਪਹੁੰਚਾਉਣਾ ਵੀ ਪਾਪ ਹੈ। ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਵੇਖ ਧਾਰਨ ਕੀਤੇ ਜਿਹਦੇ ਨਾਲ ਦੇਹੀ ਨੂੰ ਦੁੱਖ ਦਿੱਤਾ। ਸੋ ਵੈ ਜੀਆ ਆਪਣਾ ਕੀਆ, ਇਹ ਹੀ ਹੁਣ ਆਪਣਾ ਕੀਤਾ ਹੀ ਪਾ। ਦੇਹੀ ਨੂੰ ਦੁੱਖ ਦੇਣ ਦੇ ਜਿਹੜੇ ਤੂੰ ਪਖੰਡ ਰਚੇ ਨੇ ਤੇ ਹੁਣ ਦੁੱਖ ਭੋਗ। ਅੰਨ ਨਾ ਖਾਇਆ ਸਾਧ ਗਵਾਇਆ, ਪਰਿਪੂਰਨ ਪਰਮਾਤਮਾ ਨੇ ਇੱਕ ਰਸ ਪਾਇਆ ਅੰਨ ਦੇ ਵਿੱਚ, ਜਗਤ ਦੇ ਪਦਾਰਥਾਂ ਦੇ ਵਿੱਚ, ਕਿ ਤੂੰ ਦਾਵਾ ਕੀਤਾ ਮੈਂ ਨਹੀਂ ਛਕਣਾ, ਮੈਂ ਖਾਣਾ ਹੀ ਨਹੀਂ, ਮੈਂ ਅੰਨ ਛੱਡ ਦਿੱਤਾ। ਭਗਤ ਕਬੀਰ ਜੀ ਦਾ ਕਹਿਣਾ ਹੈ ਅੰਨ ਛੋੜ ਕਰੇ ਪਾਖੰਡ, ਨਾ ਸੋਹਾਗਣ ਨਾ ਉਹ ਰੰਡ। ਬਹੁਤ ਕੀਮਤੀ ਵਚਨ ਹੈ। ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਜਿਹਨੇ ਅੰਨ ਦਾ ਤਿਆਗ ਕਰ ਦਿੱਤਾ ਹੈ ਉਹਨੂੰ ਕਿੱਥੇ ਗੋਪਾਲ ਦੀ ਪ੍ਰਾਪਤੀ। ਦਰਅਸਲ ਉਹ ਤੇ ਇਤਨਾ ਵੱਡਾ ਪਖੰਡ ਕਰ ਰਿਹਾ ਹੈ, ਨਾ ਉਹ ਸੁਹਾਗਣ ਹੈ ਨਾ ਉਹ ਰੰਡ ਹੈ। ਉਹ ਤੇ ਧਾਰਮਿਕ ਪੈਂਡੇ ਦਾ ਪਾਂਦੀ ਹੀ ਨਹੀਂ ਹੈ, ਉਹ ਤੇ ਧਰਮ ਦੇ ਮਾਰਗ ਦੇ ਚੱਲਣ ਦਾ ਰਾਹੀ ਹੀ ਨਹੀਂ ਹੈ, ਉਹਨੇ ਤੇ ਹਕੀਕਤ ਨੂੰ ਅਸਲੀਅਤ ਨੂੰ ਸਮਝਿਆ ਹੀ ਨਹੀਂ ਹੈ। ਤੋ ਸਾਹਿਬ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਹੀ ਚੰਗਾ ਲੱਗਿਆ। ਵੇਖ ਚੰਗੇ ਲੱਗੇ, ਵਰਤ ਚੰਗੇ ਲੱਗੇ, ਤੀਰਥਾਂ ਦਾ ਰਟਨ ਚੰਗਾ ਲੱਗਿਆ, ਪੜ੍ਹਨਾ ਲਿਖਣਾ ਚੰਗਾ ਲੱਗਿਆ, ਲੇਕਿਨ ਰੱਬ ਨਹੀਂ ਚੰਗਾ ਲੱਗਿਆ, ਉਹ ਨਹੀਂ ਭਾਇਆ। ਪੜ੍ਹਾਈ ਉਹ ਸਫਲ ਹੋ ਗਈ ਜੇ ਪਰਮਾਤਮਾ ਭਾ ਜਾਏ, ਤੀਰਥਾਂ ਦਾ ਰਟਨ ਉਹ ਸਫਲ ਹੋ ਗਿਆ ਜੇ ਈਸ਼ਵਰ ਭਾ ਜਾਏ, ਈਸ਼ਵਰ ਦਾ ਪ੍ਰੇਮ ਪੈਦਾ ਹੋ ਜਾਏ। ਤਰ੍ਹਾਂ ਤਰ੍ਹਾਂ ਦੇ ਵੇਖ ਤੇ ਦਿੱਤਾ ਆ ਦੇਹੀ ਨੂੰ ਦੁੱਖ ਵੀ ਸਫਲ ਹੋ ਗਿਆ ਜੇ ਈਸ਼ਵਰੀ ਪ੍ਰੇਮ ਪੈਦਾ ਹੋ ਗਿਆ। ਤੇ ਜੇ ਈਸ਼ਵਰੀ ਪ੍ਰੇਮ ਪੈਦਾ ਹੀ ਨਹੀਂ ਹੋਇਆ, ਦੂਜਾ ਹੀ ਭਾਉਂਦਾ ਹੀ ਪਿਆ, ਤਾਂ ਦੇਹੀ ਨੂੰ ਜੋ ਦੁੱਖ ਦਿੱਤਾ ਹੈ ਔਰ ਜੋ ਅੰਨ ਨਹੀਂ ਖਾਦਾ, ਦਰਅਸਲ ਇਹ ਈਸ਼ਵਰੀ ਨਿਯਮ ਦੀ ਉਲੰਘਣਾ ਕੀਤੀ ਹੈ। ਹੋਰ ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਕਰਮ ਕੀਤੇ ਨੇ ਉਹ ਖਾਮਾ ਖਾ ਸਰੀਰ ਦਾ ਬੋਝ ਵਧਾਇਆ। ਵਸਤਰ ਨਾ ਪੈਰੇ ਐਨਸ ਪੈਰੇ, ਮੌਨ ਵਿਭੂਤਾ ਕਿਉਂ ਜਾਗੇ ਗੁਰਬਿਨ ਸੂਤਾ। ਸਾਹਿਬ ਕਹਿੰਦੇ ਕੱਪੜੇ ਨਹੀਂ ਪਹਿਨਦਾ, ਨਗਨ ਫਿਰਦਾ ਹੈ, ਤੇ ਨਗਨ ਹੋਣ ਦਾ ਵੀ ਹੰਕਾਰ। ਮਨੁੱਖ ਐਸਾ ਹੈ ਕਿ ਪਹਿਲੇ ਤੇ ਲੱਖਾਂ ਕਰੋੜਾਂ ਜੋ ਕੋਲ ਨੇ ਉਹਦਾ ਹੰਕਾਰ, ਤੇ ਜੇ ਉਹ ਤਿਆਗ ਦਿੱਤਾ ਹੈ ਤੇ ਹੁਣ ਤਿਆਗ ਦਾ ਹੰਕਾਰ। ਜੋ ਸੁੰਦਰ ਵਸਤਰ ਪਹਿਨੇ ਹੋਏ ਨੇ ਇਹਦਾ ਹੰਕਾਰ, ਤੇ ਜੇ ਵਸਤਰ ਤਿਆਗ ਦਿੱਤੇ ਤੇ ਹੁਣ ਤਿਆਗ ਦਾ ਹੰਕਾਰ। ਇਹ ਮੂਲ ਰੂਪ ਵਿੱਚ ਰਹਿੰਦਾ ਹੈ, ਜੋ ਵਸਤੂ ਕੋਲ ਹੈ ਉਹਦਾ ਹੰਕਾਰ, ਜੋ ਵਸਤੂ ਤਿਆਗ ਦਿੱਤੀ ਹੈ ਫਿਰ ਹੁਣ ਉਸਦਾ ਹੰਕਾਰ। ਜਦ ਮਨੁੱਖ ਕਹਿੰਦਾ ਹੈ ਕਿ ਮੈਂ ਲੱਖਾਂ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ, ਤਾਂ ਕਹਿਣਾ ਪੈਂਦਾ ਢੰਗ ਨਾਲ ਲੱਤ ਨਹੀਂ ਮਾਰੀ, ਲੱਤ ਨਾਲ ਹੀ ਚੰਬੜ ਕੇ ਰਹਿ ਗਏ ਨੇ। ਤਾਂ ਹੀ ਤੇ ਜ਼ਿਕਰ ਕੀਤਾ ਜਾ ਰਿਹਾ, ਵਰਨਾ ਕੋਈ ਮਨੁੱਖ ਆਪਣੇ ਘਰ ਦੇ ਚ ਕੂੜਾ ਕਰਕਟ ਕੱਢ ਕੇ ਬਾਹਰ ਸੁੱਟ ਦੇਵੇ ਤੇ ਉਹ ਡੰਡੋਰਾ ਥੋੜੀ ਪਿੱਟਦਾ ਪਿਆ ਕਿ ਮੈਂ ਅੱਜ ਘਰ ਦੇ ਚੋਂ ਕੂੜਾ ਕਰਕਟ ਇਕੱਠਾ ਕਰਕੇ ਬਾਹਰ ਸੁੱਟਿਆ। ਇਸਦਾ ਡੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ, ਇਹਦਾ ਬਖਾਨ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਤੂੰ ਇੱਕ ਗੱਲ ਨਾਜਾਇਜ਼ ਕੋਈ ਗੰਧ ਸਮਝੀਏ ਤੇ ਹਿਰਦੇ ਚੋਂ ਕੱਢੀਏ, ਉਹਦਾ ਡੰਡੋਰਾ ਕਾਦਾ ਪਿੱਟਣਾ, ਉਹਦਾ ਸ਼ੋਰ ਸ਼ਰਾਬਾ ਕਾਦਾ। ਇਹ ਸ਼ੋਰ ਸ਼ਰਾਬਾ ਹੀ ਦੱਸਦਾ ਹੈ ਕਿ ਤੈਨੂੰ ਮਿਲਿਆ ਕੁਛ ਨਹੀਂ, ਤੈਨੂੰ ਪ੍ਰਾਪਤ ਹੋਇਆ ਕੁਛ ਨਹੀਂ। ਸਾਹਿਬ ਕਹਿੰਦੇ ਦਿਨ ਰਾਤ ਜਲਦਾ ਫਿਰਦਾ ਹੰਕਾਰ ਵਿੱਚ, ਕਹਿੰਦਾ ਮੈਂ ਤੇ ਕੱਪੜੇ ਪਹਿਨਦਾ ਹੀ ਨਹੀਂ, ਹਮਖਾ ਦੁੱਖ ਉਠਾ ਰਿਹਾ ਸਰਦੀ ਦਾ ਗਰਮੀ ਦਾ। ਮੌਨ ਵੀ ਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਲੰਬਾ ਮੌਨ ਧਾਰਨ ਕੀਤਾ ਬੋਲਣਾ ਹੀ ਨਹੀਂ। ਹਕੀਕਤ ਹੈ ਅਗਰ ਵਾਕਈ ਮੌਨ ਨਾਲ ਪਰਮਾਤਮਾ ਮਿਲਦਾ ਤੇ ਈਸ਼ਵਰ ਨੇ ਜ਼ਬਾਨ ਦੇਣੀ ਹੀ ਨਹੀਂ ਸੀ, ਫਿਰ ਦਰਖਤ ਸਾਰੇ ਹੀ ਮੌਨੀ ਨੇ, ਜੀਵ ਤੇ ਇਹਨਾਂ ਦੇ ਚ ਵੀ ਹੈ, ਬੋਲਦੇ ਉਹ ਨਹੀਂ ਨੇ। ਇਹਨਾਂ ਨੂੰ ਤੇ ਪ੍ਰਭੂ ਮਿਲਣਾ ਹੀ ਚਾਹੀਦਾ, ਪਰਮਾਤਮਾ ਮਿਲਣਾ ਹੀ ਚਾਹੀਦਾ। ਸਾਹਿਬ ਕਹਿੰਦੇ ਨੇ ਇਹ ਹੁਣ ਗੁਰੂ ਦੇ ਮਤ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ ਕਿਵੇਂ ਜਾਗੇ, ਕਿ ਕੇਵਲ ਮੌਨ ਧਾਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜ਼ਬਾਨ ਨੂੰ ਤੂੰ ਚੁੱਪ ਕਰ ਛੱਡਿਆ, ਮਨ ਅੰਦਰ ਬੋਲਦਾ ਪਿਆ। ਮੌਨ ਦਾ ਤੇ ਮਤਲਬ ਇਤਨਾ ਹੀ ਸੀ کہ من خاموش ہوئے، من چپ ہوئے، باروں زور ہے زبان چپ ہوئے، اور جتنی زبان نو چپ کرنے دی کوشش کری دیے اتنا ہی من زیادہ بولدا ہے. مونیاں دا من جتنا زیادہ بولدا ہے عام بولن والیاں دا من اتنا زیادہ نہیں بولدا. یہ حقیقت ہے، یہ دے بہت وڈے تجربے کیتے گئے نے. کیوں کہ زبان دا سارا بوجھ بھی من نو ہی کرنا پیندا ہے. اس واسطے مونیاں دے من وچ جتنے پرنے چلدے نے اتنے عام بولن والیاں دے من وچ پرنے نہیں چلدے، کیونکہ شکتی کچھ بولدیاں نکل گئی. مونی دی شکتی دے اندر بنی رہی، اس واسطے او دا من بہت بولدا ہے، بہت بولدا ہے. صاحب کہندے گرو تو بنا اے گل اس نو کیویں سمجھ آوے، اے کیویں سچیت ہوے کہ مون تے من دا ہوندا ہے، تن دا تھوڑی. پگ اوپے تانا اپنا کیا کمانا، پیراں دے جُتی نہیں پاندا. صاحب کہندے اپنا ہی کیتا پاوے دکھ سہارے گا. کدھرے کنڈے لگن گے، کدھرے کنکر لگن گے، کدھرے زمین ٹھنڈی ہے، کدھرے زمین گرم ہے. المل کھائی سر چھائی پائی، جھوٹا منگ منگ کے کھادا ہے. سر وچ سوا پائیے سچے بھوجن دا تیاگ کر کے، کرت ورت تو بنے بھوجن دا تیاگ کر کے، گھر گھر وچ ٹکڑے منگ کے جو جھوٹے پروتے انہیں کھا دیا، اور سر وچ سوا پائی. اس ڈھنگ نال جیون بتیت کیتا تے آکھیا میں دھارمک کرم کر رہا. صاحب کہن نہیں، دھارمک کرم نہیں کر رہا، واسطے تو سر وچ سوا ہی پائیے اور کچھ نہیں ہے. مورخ اندھے پت گوائی، اس طرح دے اگیانی نے، اس طرح دے موڑ نے اپنی عزت ہی گوا لی، ادھیاتمک شانتی پراپت نہ ہوئی، بیک ہی بیک رہ گیا. ون نامے کچھ تھائے نہ بائی، نام تو بنا درگاہ وچ تھان دی پراپتی ہوئی نہ، ٹکانے دی پراپتی ہوئی نہ. ہور کیڑے دھارمک کرمے کردا رہے، رہے بے بانی مڑی مچانی. مچھانا وچ رات کٹنی، مسانا دچ ہی رہنا، بیابان جنگل دچ ہی رہنا. اندھ نہ جانے پھر پچھتانے، اس اندھے نو کون دسے حقیقت تو جانی نہیں، پچھتاوا تیرے کول رہے گا. مسان دچ رہن دا کی مطلب، لیکن سڑے دیش وچ لوکی اس ڈھنگ دی سادنا بھی کرتے رہے. مسانا دچ بیٹھ کے طرح طرح دیاں جو ہے سادنا کرنیا، جڑے جڑے کرم، جڑی جڑی سادھنا پربھو چنتن نہ پیدا کرے، ایشوری اصول تے پوری نہ اترے، سماج دے نیم تے پوری نہ اترے، انسانیت دے نیم تے پوری نہ اترے، گرو نانک دیو جی مہاراج اس نو تلانجلی دیندے گئے، اس نو ایک پاسے رکھ دے گئے. نہیں، منک ہے تے منکھاں دے وچ رہے، بھیڑ بھیڑاں دے وچ رہندی ہے، بکریاں بکریاں دے وچ رہندے نے، سپ سپاں دے وچ رہندے نے، شیر شیراں دے وچ رہندے نے. اے بندے تو بندیاں دے وچ رہے. مرگڑ گھاٹ تے جا کے جنگل دے جا کے رہن دا کی مطلب؟ جنگل دے جنگلی جانور رہندے نے. جانوراں دے نال رہن واسطے تو نہیں آیا، منکھاں دے نال رہن واسطے تو آیا، تو سماجک پرانی ہے. اس واسطے صاحب کہندے نے اندھ نہ جانے پھر پچھتانی، حقیقت نو سمجھیا نہیں، بعد دے سوائے پچھتا تاپ دے اس دے پلے ہور کچھ نہیں پیا. اے سوج سمجھ کیویں ملے؟ آپ دستے نے ستگر بیٹھے سو سکھ پائے، ہر کا نام من وسا. کدھر ستگر دی بھیٹ نصیب ہو جائے تے پھر اس دے اسیس دے نال اپنے ہردے دے پربھو دے نام نو وسا لے، تا پھر سکھ دی پراپتی، آنند دی پراپتی. نانک نظر کرے سو پائے، ایشور دی پھر اس دے تے نگاہ ہو جاندی ہے، بخشش ہو جاندی ہے، اور جو منگے جو چاہے اس نو پراپت ہوندا ہے. آس اندیسے تے نے کیول ہوں میں سبب جلائے، وہ آسا دے نراش ہو کے رہندا ہے، اندیشیاں تو مکت ہو کے رہندا ہے، اور گر شبد دے جاپ نال اہنکار نو ساڑ کے سوا کر دیندا ہے. بھاو دھارمک کرم کردا رہندا ہے، اہنکار نہیں پیدا ہوندا. تے دھارمک کرم کیڑا کردا رہندا ہے؟ ہر کا نام من وسا، ہری دے نام نو من دے وچ وسانا، بس یہی دھارمک کرم ہے، باقی کوئی دھارمک کرم نہیں. گرو نانک دیو جی مہاراج یہ ڈھنڈورا پٹ گئی نو کھنڈ پرتھمی نو سنا دے رہے، ہر کا نام من وسا ہے، بس یہی دھارمک کرم ہے اور کچھ بھی دھارمک کرم نہیں. چاہے بیبان وچ بندہ رہے، چاہے ننگے پیری روے، چاہے نگن روے، چاہے منگ منگ کے کھائے، چاہے تن تے سوا ملے، تے چاہے دن رات پڑھدا رہے، پر دھارمک کرم تے یہی ہے، ہر کا نام من وسا ہے، ہری دے نام نو من وچ وساوے، بس یہی دھارمک کرم ہے. اور اس دے نال ہی پربھو دی جو ہے پرسنتا ہے، اور اسے نالی اہنکار دا ناش ہے. دو سلوکا نال جڑی ہوئی پوڑی، بھگت تیرے من بھاو دے در سوہن کیرت گام دے. اے پری پورن پرماتما भगत तेनू भावदे ने, भगत तेनू चंगे लगदे ने, भगतां दे तू नेड़े है, भगतां दी महिमा बहुत अपरम अपार है। क्यों? कि भगत भगवान दे नेड़े ने, भगतां कोल भगवान दी प्रसन्नता है, भगतां कोल प्रभु दी कृपा है, प्रभु दी बख्शिश है। वो पात्र बन गए ने, भगत दा मतलब है उन्हें इतनी योग्यता संजो ली है कि प्रभु दी बख्शिश दे पात्र बन गए, उदी रहमत उदी बख्शिश दे ओ मालिक बन गए। साहिब कहंदे ने, ए परिपूर्ण परमात्मा, भगत तेरे मन भाव दे, तेरे मन नूं भी चंगे लगदे ने। कौन? भगत। केड़े भगत? दर सोहन कीरत गावदे, जो अच्छे पैर कीर्ति गायन कर रहे ने, तेरा जस गायन कर रहे ने, तेरे दर ते बैठ के, दर ते बैठ के भाव कीर्ति कर दे, तेरी याद विच बैठ दे। याद विच बैठना ही दर ते बैठना है। अगर बंदा गुरुद्वारे च बैठा है पर गुरु दी याद विच नहीं बैठा, तो गुरु दे दर ते नहीं बैठा, उते किसे होर थां ते बैठा है। जिथों दी याद चल रही है उत्थे बैठा है, मंदिर विच बैठा है, मस्जिद विच बैठा है, नमाज पढ़ रहा है, पर याद संसार दी है तो वह मस्जिद विच नहीं बैठा, बाजार विच बैठा है। गुरु नानक देव जी महाराज ने सुल्तानपुर दे नवाब नूं साफ कह दिता सी, जबकि सुल्तानपुर दे नवाब ने कहा, जब तुसी कहंदे हो ना कोई हिंदू ना कोई मुसलमान है, सारे अल्लाह ते खुदा दे बंदे ने और सारे मैनू प्यारे ने, ते सारे इबादत दे ढंग ठीक ने, बशर्ते उहदे च खुदा दी याद होवे। तां सुल्तान ने कहा, अगर ऐसी गल है ते चलो मेरे नाल नमाज पढ़ो। सतगुरु ने कहा, मैनू कोई इतराज नहीं, चलो नमाज पढ़दे हां। और ये इतिहासक स्थान सुल्तानपुर दे अजे भी बने पए ने। महाराज सुल्तानपुर दे नवाब दे नाल चले गए, लेकिन हकीकत है जैसे सुल्तान नमाज पढ़न लगा, सतगुरु खड़े ही रहे। ते सुल्तान किसे किसे वक्त अख खोल के देखता है कि गुरु नानक नमाज नहीं पढ़ रहे, ना बैठ रहे ने, ना उठ रहे ने, ना सजदा कर रहे ने। कहंदे ने, नमाज पढ़न तो बाद नवाब औखा होया, आखण लगा, महाराज तुसी कहा सी मेरे नाल नमाज पढ़ोगे पर पढ़ी नहीं। सतगुरु कहंदे, मैं ते अपने कौल ते कायम हां, तेरे नाल नमाज पढ़नी सी पर तू चूंके पढ़ी नहीं, तो मैं हुण किस दे नाल पढ़ा। हैरान होके सुल्तानपुर दा नवाब कहंदा, ए किस तरह हो सकदा है, मैं ते नमाज पढ़ी है। नहीं, तू अपने घर विच सी, घोड़ी ने बछेरा दिता है, कि तू इस ख्याल दे सी घर विच जिहड़ा टोया है उहदे च गिर ना जाए, उहदी लत ना टुट जाए। तू ते घोड़ी नूं याद कर रहा सी, घोड़ी दे बछेरे नूं याद कर रहा सी, खुदा नूं थोड़ी याद कर रहा सी। मैं ते हुण उसदे नाल नमाज पढ़नी है जो खुदा नूं याद करे, जो ईश्वर नूं याद करे, जो परमात्मा नूं याद करे। तो साहिब कहंदे ने, परमात्मा नूं उही भगत चंगे लगदे ने जिहड़े उसदे दर ते बैठ के उदी कीर्ति गायन करदे ने। भगत तेरे मन भाव दे, दर सोहन कीरत गाव दे, नानक करमा बाहरे दर ढो न लैनी नाम दे। उदी बख्शिश तो बिना, उदी रहमत तो बिना, उदे दर देते लोकी था नहीं पांदे, और इस तरीके नाल भटकदे ने, धक्के खांदे ने। इक मूल ना बुझन आपना, अण होंदा आप गणाए दे। मूल ते समझया नहीं, अपनी हस्ती नूं ते समझया नहीं, तू तू पुछ है कि कुछ भी नहीं, लेकिन बहुत वड्डा अपने आप नूं जणाउण दी कोशिश करदे ने, असीं महान हां, असीं इह हां, असीं इह हां। साहिब कहंदे ने, इस तरीके दे नाल वी इह लोक अपनी पत गवांदे ने, हों ढाडी का नीच जात और उत्तम जात सजाएं दे। होर ते बड़ियां उच्चियां उच्चियां जातां वाले ने, जात अभिमानी ने, उच्ची उच्ची कुल दे ने, ते कुल दा अभिमान करन वाले ने। हे प्रभु, मैं ते तेरे दर दा इक नीच ढाडी हां, गायक गाण वाला, तेरी उस्तति करण वाला, तेरी कीर्ति करण वाला, एक नीच ढाडी हां, ते मेरी मंग है तिन मंगा जे तुझे ध्याए दे। मेरी मंग ए है जो तेरा चिंतन करदे ने, जो तेनु याद करदे ने, हे ईश्वर बस उना दे दीदार उना दी संगत करा, जो अठे पैर तेरा चिंतन करदे ने, जो तेरे दर ते बैठ के सोभदे ने, दर सोहन कीर्त गाउंदे, जिस ढंग दी कीर्ति गायन कर रहे ने, तेरे दर दी शोभा बणे ने। हे प्रभु रहमत कर, मैनू उना दे दीदार करा, मैनू उना दे दर्शन करा।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਸਰਬੱਤ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਘਰੋਗੀ ਕੰਮਾਂ ਨੂੰ ਸੰਕੋਚ ਕੇ ਨਿਤਨੇਮ ਅਨੁਸਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ ਹੋ। ਰਾਜ ਸਾਹਿਬ ਜੀ ਕੇ ਨਿਤਨੇਮ ਉਪਰੰਤ ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਜਸ ਕੀਰਤਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਗੁਰੂ ਦਾ ਜਸ ਆਪ ਜੀ ਨੇ ਸਰਗੁਣ ਕਰਕੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰੂ ਬਖਸ਼ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਬੈਠ ਕੇ ਗੁਰੂ ਕੇ ਬਚਨ ਸਰਗੁਣ ਕਰੀਏ। ਸਤਿਗੁਰ ਕਿਰਪਾ ਕਰਨ ਸੁਣੇ ਹੋਏ ਗੁਰੂ ਕੇ ਬਚਨ ਸਾਨੂੰ ਕਮਾਉਣ ਦਾ ਬਲ ਬਖਸ਼ਣ। ਗੁਰੂ ਕੇ ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ ਤਾਂ ਕਿ ਸੁਣਿਆ ਹੋਇਆ ਸਫਲ ਹੋ ਜਾਵੇ। ਕੱਲ ਆਪ ਜੀ ਦੇ ਚਰਨਾਂ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਗੁਰਸਿੱਖਾਂ ਨੂੰ ਗਿਆਨ ਦਰੜਾਉਣ ਵਾਸਤੇ ਅਮੋਲਕ ਉਪਦੇਸ਼ ਜੋ ਬਖਸ਼ਿਆ ਕਿ ਇਸ ਜਗ ਵਿੱਚ ਗੁਰੂ ਕੌਣ ਹੋਇਆ ਹੈ, ਦੂਜੇ ਨੰਬਰ ਤੇ ਸਿੱਖ ਕੌਣ ਹੋਇਆ। ਗੁਰੂ ਤੇ ਸਿੱਖ ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਭਾਈ ਗੁਰਮੁਖ ਪਿਆਰਿਓ, ਗੁਰੂ ਦੀ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਕਿਸੇ ਦੇ ਥਾਪੇ ਹੋਏ ਕਿਸੇ ਦੇ ਬਣਾਏ ਹੋਏ ਗੁਰੂ ਨਹੀਂ ਬਣੇ। ਸਹਿ ਭੰਗ ਸੁਤੇ ਪ੍ਰਕਾਸ਼ ਜਿਸ ਦਿਨ ਤੋਂ ਸੰਸਾਰ ਵਿੱਚ ਪ੍ਰਗਟ ਹੋ ਗਏ ਉਸੇ ਦਿਨ ਤੋਂ ਗੁਰੂ। ਸਾਨੂੰ ਕ੍ਰਿਸ਼ਨ ਮਹਾਰਾਜ ਜੀ ਦਾ ਸਤਿਕਾਰ ਹੈ, ਰਾਮ ਜੀ ਦਾ ਸਤਿਕਾਰ ਹੈ, ਮਹਾਤਮਾ ਬੁੱਧ ਜੀ ਦਾ ਸਤਿਕਾਰ ਹੈ, ਜੀਸਸ ਜੀ ਦਾ ਸਾਨੂੰ ਸਤਿਕਾਰ ਹੈ। ਪਰ ਜੋ ਨਿਰਣਾ ਹੈ ਉਹ ਸੰਸਾਰ ਦੇ ਸਾਹਮਣੇ ਹੈ। ਕਰੋੜਾਂ ਦੀ ਗਿਣਤੀ ਵਿੱਚ ਸਾਡੇ ਹਿੰਦੂ ਵੀਰ, ਬ੍ਰਾਹਮਣ ਵੀਰ, श्री राम जी नूं भगवान करके पूजदे ने, कृष्ण महाराज जी नूं भगवान करके पूजदे ने, पर सारे संसार दे सामने है कि इस धरती का एक मुसलमान भी राम जी नूं भगवान करके मत्था नहीं टेकेगा। श्री कृष्ण महाराज जी नूं एक मुसलमान वीर जाके नमस्कार नहीं करेगा ते भगवान नहीं कहेगा। दो अरब गिनती है संसार विच इस्लाम धर्म दी, मुसलमान वीरां दी। सब तो वड्डी गिनती है ईसाई वीरां दी। इतनी गिनती वध गई है कि दुनिया का एक बटा तीन हिस्सा ईसाई बन चुके है, एक बटा तीन हिस्सा ईसाई बन चुके है। अरबा मुसलमान वीर हजरत मुहम्मद साहब जी नूं पाक समझ के, खुदा दा रूप समझ के इबादत करदे ने, अल्लाह समझ के बंदगी करदे ने, पर दुनिया दा एक भी हिंदू वीर मुहम्मद साहब नूं सजदा नहीं करूगा, मुहम्मद साहब अगे सिर नहीं झुकावेगा। हिंदू वीर मुहम्मद साहब जी नूं मत्था नहीं टेकणगे ते मुसलमान राम ते कृष्ण नूं मत्था नहीं टेकणगे। पर धन गुरु नानक पातशाह जिन्हां दे अगे दोवें झुक गए, इत्थे आखो सतनाम। ऐसी वड्याई गुरु नानक देव दी, हिंदू कहणे साडा गुरु है ते मुसलमान कहण साडा पीर है। करतारपुर सतगुरु पातशाह दे सरूप अगे मुसलमान हिंदुआ नूं कहण तुसीं इहदे लगदे क्यों है ते साडा पीर है, हिंदू कहण तुसीं की लगदे हो साडा गुरु है। ऐसा अवतार ऐसा गुरु इको जगत विच है, हिंदू मुसलमान निभाया। जेड़ा भी आ गया उसे ने गुरु नानक देव जी नूं सिजदा कर दिता। गुरु आए तो श्री गुरु नानक देव महाराज, जिमें साडे वास्ते श्री अमृतसर साहब तो पाक पवित्र स्थान है, ईसाइया वास्ते यरूशलम जिथे ईसा मसीह जी नूं फांसी दिता गया, बोधियां वास्ते गया जिथे महात्मा बुद्ध नूं ज्ञान होया, सारे मुसलमान जगत वास्ते सब तो पवित्र जगह है मक्का। पर गुरु नानक दी वड्याई, कई करोड़ मुसलमान वीर मक्के शरीफ दा हज करन जांदे ने, आपां यात्रा कहंदे हैं ते मुसलमान वीर हज कहंदे ने, आपां यात्री कहंदे हैं ते मुसलमान हाजी कहंदे ने। हाजी दा अर्थ है यात्री, हज दा अर्थ है यात्रा। करोड़ां मुसलमान मुहम्मद साहब जी दे पाक पवित्र स्थान ते मक्के शरीफ सजदा करन जांदे ने, दर्शन करन जांदे ने, पर वेखो गुरु नानक दी वड्याई, मुसलमान वीर जांदे ने मक्के दे दर्शन करन, पर मक्के विच जाके सब तो पहला मत्था टेकदे ने बाबे नानक दी खड़ाम नूं। गुरु बनन दा आनंद आया ना दुनिया विच, जांदे ने मक्का शरीफ वेखण मक्के दा हज करने, ते सब तो पहला मुहम्मद साहब जी दे पाक पवित्र उस पत्थर नूं नहीं वेखदे, उहनूं नहीं चुमदे, पहला धरी निशानी कौस दी मक्के अंदर पूज कराई। ये गुरु बनन दी वड्याई होई ना, 10-20-2000 चेले बना के गुरु बना लेने तो कोई गल नहीं, 2-2000 बंदा तो एक एक डॉक्टर अगे हथ बनता फिर, इतने को सतनाम, यह कोई वड्डी गल नहीं है। ਮਨਿਸਟਰਾਂ ਦੇ ਅੱਗੇ ਪਤਾ ਨੀ ਕਿੰਨੇ ਹਜ਼ਾਰ ਕੋਟੀਆਂ 'ਚ ਜਾ ਕੇ ਮੱਥੇ ਟੇਕਦੇ ਨੇ ਕੰਮ ਕਰਾਉਣ ਨੂੰ। ਉਹ ਅਲੱਗ ਗੱਲ ਹੈ, ਅਸੀਂ ਭਰਮ ਵਿੱਚ ਆ ਜਾਂਦੇ, ਪਰ ਐਸੀ ਵਡਿਆਈ ਕਿ ਹੋਵੇ ਮੁਸਲਮਾਨਾਂ ਦਾ ਸਥਾਨ ਤੇ ਪੂਜਾ ਹੋਵੇ ਗੁਰੂ ਨਾਨਕ ਦੇ ਖੜਾਮ ਦੀ। ਗੁਰੂ ਪਦਵੀ ਮਿਲੀ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ। ਐਸੀ ਮਿਸਾਲ ਤੁਹਾਨੂੰ ਦੁਨੀਆਂ ਵਿੱਚ ਨਹੀਂ ਲੱਭੇਗੀ। ਇਹ ਗੁਰਦੁਆਰਾ ਸਾਹਿਬ ਹੈ ਤੁਹਾਡਾ, ਇੱਥੇ ਕੋਈ ਕਵੇ ਅਸੀਂ ਰਾਮ ਜੀ ਦਾ ਬੁੱਤ ਰੱਖ ਕੇ ਉਹਦੀ ਪੂਜਾ ਕਰਨੀ ਹੈ, ਕਦੋਂ ਕਰਨ ਦਉਂਗੇ ਤੁਸੀਂ? ਮਸੀਤ ਵਿੱਚ ਕੋਈ ਕਵੇ ਕ੍ਰਿਸ਼ਨ ਜੀ ਰੱਖ ਕੇ ਪੂਜਾ ਕਰਨੀ ਹੈ, ਕਦੋਂ ਕਰਨ ਦੇਣਗੇ ਉਹ? ਪਰ ਦੁਨੀਆਂ ਦਾ ਸਭ ਤੋਂ ਵੱਡਾ ਸਥਾਨ ਮੱਕਾ, ਉੱਥੇ ਪੂਜਾ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜਿਤਨੇ ਮੁਸਲਮਾਨ ਜਾਣਗੇ, ਚੀਨ ਵਿੱਚ ਇੱਕ ਸ਼ਹਿਰ ਹੈ ਨਾਨਕਿਆਂਗ ਜੋ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ। ਉਸ ਸ਼ਹਿਰ ਦੇ ਗੱਭੇ ਇੱਕ ਪੱਥਰ ਪਿਆ ਬਹੁਤ ਵੱਡਾ, ਸਾਰੇ ਸ਼ਹਿਰ ਦੇ ਲੋਕ ਆ ਕੇ ਉਸ ਪੱਥਰ ਨੂੰ ਮੱਥਾ ਟੇਕਦੇ ਨੇ ਚੀਨੀ। ਉਹਨਾਂ ਨੂੰ ਪੁੱਛੋ ਇਹਨੂੰ ਕਿਉਂ ਮੱਥਾ ਟੇਕਦੇ? ਉਹ ਆਪਣੀ ਭਾਸ਼ਾ ਵਿੱਚ ਕਹਿਣਗੇ, ਇਸ ਪੱਥਰ ਤੇ ਨਾਨਕ ਖੁਦਾ ਬੈਠਾ ਸੀ। ਨਾਨਕਿਆਂ ਨਾਨਕ ਰੱਬ ਬੈਠਿਆ ਸੀ, ਅਸੀਂ ਤਾਂ ਇਸ ਪੱਥਰ ਨੂੰ ਮੱਥਾ ਟੇਕਦੇ। ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਗੁਰੂ ਦੀ ਪਦਵੀ ਤੇ ਸਿੱਖ ਹੋਇਆ ਗੁਰਮੁਖ ਪਿਆਰਿਓ ਬਾਬਾ ਲੈਣ, ਜਿਹਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਸਿੱਖਿਆ ਬਾਬਤ ਵਹਿਮ ਕੱਢਦੇ ਹੋ, ਗੁਰੂ ਕਾ ਹੁਕਮ, ਗੁਰੂ ਕਾ ਬਚਨ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਇੱਕੋ ਰੂਪ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਹੁਕਮ ਹੈ, ਉਪਦੇਸ਼ ਹੈ, ਸਿੱਖਿਆ ਹੈ। ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਉਹ ਬਣ ਗਿਆ ਗੁਰੂ ਕਾ ਸਿੱਖ। ਬਾਬਾ ਲਹਿਣਾ ਜੀ ਹਰਗੋਬਿੰਦ ਸਾਹਿਬ ਜੀ ਕਹਿੰਦੇ, ਭਾਈ ਸਿੱਖ ਹੋਰ ਵੀ ਬਹੁਤ ਹੋਏ, ਪਰ ਇੱਕ ਲਹਿਣਾ ਸਿੱਖ ਨਿਕਲਿਆ ਜਿਹੜਾ ਫਿਰ ਸਿੱਖ ਨਹੀਂ ਰਿਹਾ। ਐਸਾ ਸਿੱਖ, ਐਸੀ ਸਿੱਖੀ ਕਮਾਈ ਕਿ ਲਹਿਣਾ ਹੀ ਨਾਨਕ ਬਣ ਗਿਆ, ਲਹਿਣਾ ਹੀ ਨਿਰੰਕਾਰ ਦਾ ਰੂਪ ਬਣ ਗਿਆ। ਤੀਜਾ ਸਵਾਲ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੀਤਾ ਗਿਆ ਕਿ ਮਹਾਰਾਜ ਸੇਵਕ ਕੌਣ ਹੋਏ? ਸੇਵਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਰਸਨਾ ਤੋਂ ਬਚਨ ਕੀਤਾ, ਗੁਰਸਿੱਖੋ ਸੇਵਕ ਹੋਇਆ ਗੁਰੂ ਅਮਰਦਾਸ ਮਹਾਰਾਜ। ਉਹਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰੂ ਘਰ ਵਿੱਚ, ਤੀਸਰੇ ਪਾਤਸ਼ਾਹ। ਉਹ ਤਾਂ ਆਪਾਂ ਸਾਰੇ ਸੇਵਕ ਹੈ, ਪਰ ਨੋਟ ਕਰ ਲਿਓ, ਇੰਜੀਨੀਅਰ ਬਣਨਾ ਸਿਖਾਲਾ ਹੈ, ਡਾਕਟਰ ਬਣਨਾ ਸਿਖਾਲਾ ਹੈ, ਬ੍ਰਹਮ ਗਿਆਨੀ ਬਣਨਾ ਸਿਖਾਲਾ ਹੈ, ਮਨਿਸਟਰ ਰਾਸ਼ਟਰਪਤੀ ਬਣਨਾ ਵੀ ਸਿਖਾਲਾ ਹੈ, ਪਰ ਜੇ ਸਭ ਤੋਂ ਔਖਾ ਹੈ ਤਾਂ ਸੇਵਕ ਬਣਨਾ। ਕਿਉਂ ਔਖਾ ਹੈ? ਬਾਕੀ ਪਦਵੀਆਂ ਤੁਹਾਨੂੰ ਮਿਲਣਗੀਆਂ ਜਿਉਂਦਿਆਂ ਨੂੰ। ਰਾਸ਼ਟਰਪਤੀ ਕਦੇ ਮਰ ਕੇ ਨਹੀਂ ਬਣਦਾ, ਪ੍ਰਾਈਮ ਮਨਿਸਟਰ ਮਰ ਕੇ ਨਹੀਂ ਬਣਦਾ, ਡਾਕਟਰ ਮਰ ਕੇ ਨਹੀਂ ਬਣਦਾ, ਇੰਜੀਨੀਅਰ ਬਣ ਕੇ ਨਹੀਂ ਬਣਦਾ, ਬ੍ਰਹਮ ਗਿਆਨੀ ਮਰ ਕੇ ਨਹੀਂ ਬਣਦਾ। ਪਰ ਜੇ ਸੇਵਕ ਬਣਨਾ ਤਾਂ ਜਿਉਂਦੇ ਮਰਨਾ ਪਵੇ। ਆਪਾਂ ਤਾਂ ਤਕੜੇ ਹਾਂ ਜਿਹੜੇ ਜਿਉਂਦੇ ਹੀ ਸੇਵਕ ਫਿਰਦੇ ਹਾਂ, ਇੱਥੇ ਆਖੋ ਸਤਨਾਮ, ਅਗੇ ਮੈਂ ਤੁਹਾਡਾ ਸੇਵਕ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ ਸੇਵਕ ਦੀ ਪੜ੍ਹਾਈ

ਆਸ ਛੱਡੇ ਤੇ ਮਰਨਾ ਕਬੂਲ ਹੋਵੇ। ਸਤਿਗੁਰ ਕਹਿੰਦੇ ਜੇ ਮੇਰੇ ਕੋਲ ਆਉਣਾ ਹੈ ਤਾਂ ਜਿਉਣ ਦੀ ਆਸ ਛੱਡ। ਤੇ ਸਿੱਖ ਗੁਰੂ ਕੋਲ ਆ ਕੇ ਕਹਿੰਦੇ ਮੈਨੂੰ ਤਾਪ ਵੀ ਨਾ ਚੜ੍ਹਨ ਦਈ, ਖੰਘ ਨਾ ਹੋਣ ਦਈ। ਤੇ ਫਰਕ ਕਿੰਨਾ ਪੈ ਗਿਆ ਸਬਜੈਕਟ ਵਿੱਚ। ਹੋ ਸਗਲ ਕੀ ਰਹਿਣ ਕੌਣ, ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੁੱਛੋ ਸੇਵਕ ਕਿਵੇਂ ਬਣੀਦਾ। ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ। ਕਿੰਨਾ ਸਪਸ਼ਟੀਕਰਨ ਕੀਤਾ। ਮੁਰੀਦ ਕਹੀਏ ਸੇਵਕ, ਜਿਹਨੂੰ ਆਪਾਂ ਸੇਵਕ ਕਹਿੰਦੇ ਨਾ ਫਾਰਸੀ ਵਿੱਚ, ਉਹਨੂੰ ਮੁਰੀਦ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ ਜੇ ਸੇਵਕ ਬਣਨਾ ਤਾਂ ਮੁਰਦਾ ਹੋਏ ਤਾਂ ਮਰਨਾ ਪਵੇਗਾ। ਜਿਉਂਦੇ ਗੁਰੂ ਅੱਗੇ ਮਰਨਾ, ਇਹ ਹੈ ਸੇਵਕ ਬਣਨਾ। ਤੇ ਹੁਣ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਰ ਵੀ ਕਹਿ ਦਿੱਤੀ ਕਿ ਐਸੇ ਸੇਵਕ ਕਿੰਨੇ ਕੁ ਹੋਣਗੇ ਜਿਹੜੇ ਜਿਉਂਦੇ ਹੀ ਗੁਰੂ ਅੱਗੇ ਮ੍ਰਿਤਕ ਹੋਣ। ਉਹਨਾਂ ਦੀ ਗਿਣਤੀ ਵੀ ਮੇਰੇ ਸਤਿਗੁਰਾਂ ਨੇ ਲਿਖ ਦਿੱਤੀ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਸਤਿਗੁਰ ਕਹਿੰਦੇ ਇੱਕ ਅੱਧਾ ਹੀ ਹੁੰਦਾ ਦੁਨੀਆਂ ਵਿੱਚ ਜੋ ਆਪਣੇ ਗੁਰੂ ਅੱਗੇ ਜਿਉਂਦਾ ਹੀ ਮਰ ਕੇ ਜੀਵੇ। ਏਕ ਆਦ ਕੋਈ 10-20-50 ਨਹੀਂ ਫਿਰਦੇ। ਬ੍ਰਹਮ ਗਿਆਨੀਆਂ ਦੀ ਤਾਂ ਹੁਣ ਗਿਣਤੀ ਉਹ ਨਹੀਂ ਕਿੰਨੇ ਹੋ ਗਏ, ਭਗਵਾਨਾਂ ਦੀ ਗਿਣਤੀ ਨਹੀਂ ਕਿੰਨੇ ਹੋ ਗਏ, ਪਰ ਆਹ ਗਿਣਤੀ ਕੋਈ ਕੱਢੋ ਕਿ ਜੋ ਜੀਵਤ ਮ੍ਰਿਤਕ ਹੋਏ, ਜਿਉਂਦਾ ਹੀ ਗੁਰੂ ਅੱਗੇ ਮਰਿਆ ਹੋਇਆ ਹੋਵੇ, ਉਹ ਬਣੇ ਸੇਵਕੋ ਤੁਹਾਨੂੰ ਬਹੁਤ ਵਿਰਲਾ ਮਿਲੇਗਾ, ਬਹੁਤ ਘੱਟ ਲੱਭਣਗੇ। ਹੁਣ ਨਿਸ਼ਾਨੀ ਕੀ ਹੈ, ਜਿਉਂਦਾ ਕਿਵੇਂ ਮਰਨੇ ਸਿੱਖਣੇ, ਉਹਦੇ ਰੋਮ ਰੋਮ ਦੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ। ਜਿਸ ਦਿਨ ਤੇਰੇ ਵਿੱਚੋਂ ਸਾਰੀ ਹੋਵੇ, ਥੋੜੀ ਬਹੁਤੀ ਤਾਂ ਨਿਕਲਦੀ ਹੈ ਨਿੱਤ, ਉਹ ਤਾਂ ਤੀਏ ਚੌਥੇ ਦਿਨ ਨਿਕਲ ਜਾਂਦੀ ਹੈ ਜਦ ਫਸਦੇ ਹੈ ਕਿਸੇ ਕੰਮ ਚ ਨਾ, ਜਦ ਤਾਪ ਚੜ੍ਹਦਾ ਤਾਂ ਹੀ ਨੰਗਾ ਸਿੰਘਾਂ ਨੇ ਤਾਪ ਦਾ ਨਾਂ ਆਕੜ ਭੰਨ ਰੱਖਿਆ ਹੋਇਆ ਹੈ। ਜਿਹਨੂੰ ਬੁਖਾਰ ਚੜ੍ਹ ਜਾਵੇ ਨਾ ਨੰਗ ਸਿੰਘ ਕਹਿਣਗੇ, ਨੂੰ ਆਕੜ ਭੰਨ ਹੋ ਗਿਆ। ਤੇ ਫਿਰ ਜਦੋਂ ਆਕੜ ਭੰਨ ਹੁੰਦਾ, ਆਕੜ ਭੰਨੀ ਜਾਂਦੀ ਹੈ, ਫਿਰ ਬਾਪੂ ਨੂੰ ਹਾਕਾ ਨੀ ਮਾਰਦਾ, ਫਿਰ ਚਾਚੀ ਨੂੰ ਹਾਕਾ ਨੀ ਮਾਰਦਾ, ਹੇ ਵਾਹਿਗੁਰੂ, ਹੇ ਰਾਮ, ਹੇ ਭਗਵਾਨ। ਥੋੜੀ ਜਿਹੀ ਤਾਂ ਆਕੜ ਉਦੋਂ ਭੰਨ ਹੁੰਦੀ ਹੈ, ਕੋਈ ਕੰਮ ਅੜ ਜਾਵੇ ਉਦੋਂ ਆਕੜ ਭੰਨ ਹੁੰਦੀ ਹੈ, ਪਰ ਕੰਮ ਹੋਣ ਤੇ ਬਾਅਦ ਸਗੋਂ ਦੂਣੀ ਹੋ ਜਾਂਦੀ ਹੈ। ਅੱਜ ਕੇ ਆਖੋ ਸਤਨਾਮ, ਉਹ ਭੱਜੀ ਨੀ, ਉਹ ਤਾਂ ਆਕੜ ਵਿੱਚ ਹੋਮੇ ਵਿੱਚ ਪਾਣੀ ਪਿਆ, ਸਗੋਂ ਬੂਟਾ ਹੋਰ ਪ੍ਰਫੁੱਲਿਤ ਹੋ ਗਿਆ। ਸਾਰੀ ਹੋਮੇ ਨਿਕਲ ਜਾਣੀ, ਤਮਾਮ ਹੋਮੇ ਦਾ ਨਾਸ ਹੋ ਜਾਣਾ, ਉਹ ਹੈ ਗੁਰੂ ਅੱਗੇ ਜਿਉਂਦੇ ਹੀ ਮ੍ਰਿਤਕ ਰਹਿਣਾ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਹੋ, ਬੜੀਆਂ ਮੁਕਤੀਆਂ ਦੀਆਂ ਅਰਦਾਸਾਂ ਹੋਣੀਆਂ, ਬੜੇ ਬੈਕੁੰਠਾਂ ਦੀਆਂ ਅਰਦਾਸਾਂ ਹੋਣੀਆਂ, ਬੜੇ ਦਾਨ ਪੁੰਨ ਹੁੰਦੇ ਆ, ਸਾਨੂੰ ਸੁਰਗ ਮਿਲਣ। ਆਪਾਂ ਵੀ ਘੱਟ ਨਹੀਂ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਦੋਂ ਹੀ ਅਰਦਾਸ ਕਰ ਦਿੰਦੇ, ਸੱਚੇ ਪਾਤਸ਼ਾਹ ਨੂੰ ਚਰਨਾਂ 'ਚ ਨਿਵਾਸ ਬਖਸ਼ੀ, ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ।

ਪਰ ਅੰਧ ਵਿਸ਼ਵਾਸ ਨਹੀਂ ਹੈ। ਸਿੱਖ ਧਰਮ ਵਿੱਚ ਕੇਵਲ ਵਿਸ਼ਵਾਸ ਹੈ, ਅੰਧ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਉਹ ਹੁੰਦਾ ਜਿਸ ਨੂੰ ਤੂੰ ਜਾਣਦਾ ਹੋਵੇ ਤੇ ਭਰੋਸਾ ਕਰੇ, ਅੰਧ ਵਿਸ਼ਵਾਸ ਉਹ ਹੁੰਦਾ ਤੂੰ ਜਾਣਦਾ ਹੀ ਨਹੀਂ ਤੇ ਭਰੋਸਾ ਕਰ ਬੈਠੇ, ਉਹਨੂੰ ਕਹਿੰਦੇ ਅੰਧ ਵਿਸ਼ਵਾਸ। ਤੇ ਗੁਰਸਿੱਖ ਪਿਆਰਿਓ ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਫਲਾਣਾ ਸੂ ਚੜ੍ਹਾਈ ਕਰ ਗਏ, ਇਹਨੂੰ ਚਰਨਾਂ ਨਾਲ ਜੋੜ ਦੇ। ਜੇ ਬਾਂਹਤੇ ਫੜ ਕੇ ਅਰਦਾਸ ਕਰਨ ਵਾਲੇ ਨੂੰ ਪੁੱਛੀਏ ਵੀ ਜਦ ਇਹ ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ ਬੇਟੇ, ਉਦੋਂ ਕਿਉਂ ਨੀ ਚਰਨਾਂ ਨਾਲ ਜੁੜਿਆ ਬਈ? ਜੇ ਤੁਹਾਡੀਆਂ ਅਰਦਾਸਾਂ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ ਤਾਂ ਜਦੋਂ ਕੋਈ ਚੜ੍ਹਾਈ ਕਰਦਾ ਹੈ ਉਹਦੇ ਘਰ ਵਾਲੀ ਪਿੱਟਦੀ ਹੈ, ਉਹਦੇ ਪੁੱਤ ਰੋਂਦੇ ਨੇ, ਪਹਿਲਾਂ ਅਰਦਾਸ ਕਰਿਆ ਕਰੋ, ਦੋ ਮਿੰਟ ਘਰ ਵਾਲੀ ਨਾਲ ਗੱਲ ਕਰ ਲੈ। ਜੇ ਤਾਂ ਤੁਹਾਡੇ ਕਹੇ ਤੇ ਉਹ ਪੁੱਤਾਂ ਨਾਲ ਗੱਲ ਕਰ ਸਕਦਾ ਹੋਵੇ, ਘਰ ਵਾਲੀ ਨੂੰ ਮਿਲ ਸਕਦਾ ਹੋਵੇ, ਫਿਰ ਤਾਂ ਗੁਰੂ ਦੇ ਚਰਨਾਂ ਨੂੰ ਵੀ ਮਿਲ ਜੂਗਾ ਬਈ। ਉਹ ਤੁਹਾਡੀ ਅਰਦਾਸ ਤਾਂ ਕੋਲ ਖੜਿਆਂ ਨਾਲ ਗੱਲ ਨਹੀਂ ਕਰਾ ਸਕਦੀ, ਤੇ ਗੁਰੂ ਨਾਲ ਗੱਲਾਂ ਕਿੱਥੇ ਕਰਾ ਦੂਗੀ? ਜਿਉਂਦੇ ਜੁੜੋ ਗੁਰਸਿੱਖੋ, ਤੁਹਾਨੂੰ ਬੇਨਤੀ ਹੈ, ਕਾਹਨੂੰ ਸਿਫਾਰਿਸ਼ਾਂ ਕਰਾਉਂਦੇ ਹੋ ਮਰਨ ਤੋਂ ਬਾਅਦ ਮੁਕਤੀ ਦੀਆਂ? ਸੁਣੋ ਕਿਹੜੀ ਮੁਕਤੀ ਲੈਣੀ ਹੈ ਸਿੱਖ ਨੇ।

0: ਕਰਮੀ ਆਪੋ ਆਪਣੀ। ਇਹ ਬਚਨ ਕਿਤੇ ਝੂਠੇ ਹੋ ਜਾਣਗੇ। ਉੱਥੇ ਸੱਚ ਦਾ ਨਿਬੇੜਾ ਹੋਣਾ, ਬਹਿ ਲੇਖਾ ਕਰ ਸਮਝਾਇਆ। ਤੇ ਲੇਖਾ ਵੀ ਕੈਸਾ ਹੋਣਾ, ਘੜੀ ਘੜੀ ਕਾ ਲੇਖਾ ਲੀਜੇ, ਇੱਕ ਪਲ ਪਲ ਦਾ ਹਿਸਾਬ ਹੋਣਾ, ਬੈਠਾ ਕੱਢ ਬਹੀ। ਸਾਨੂੰ ਪਤਾ ਹੈ ਕਿ ਅਰਦਾਸ ਮਨ ਸਮਝਾਉਣ ਖਾਤਰ ਹੈ, ਪਰ ਅਸੀਂ ਕਰਦੇ ਕਾਹਤੇ ਅਰਦਾਸ ਤੋਂ ਵੀ ਮੋਟੀ ਪੰਜਾਬੀਆਂ ਦੀ ਉਹ ਗੱਲ ਸੁਣ ਲਓ, ਜਦ ਕੋਈ ਚੜ੍ਹਾਈ ਕਰ ਜਾਂਦੇ ਨਾ, ਸਾਰੇ ਕਹਿਣਗੇ ਸੱਚੇ ਪਾਤਸ਼ਾਹ ਨੂੰ ਚਰਨਾਂ ਨਾਲ ਜੋੜ ਲੈ, ਇਹਨੂੰ ਸੱਚਖੰਡ ਨਿਵਾਸ ਬਖਸ਼। ਉਹ ਗੱਲ ਪ੍ਰੇਮੀਓ ਮੋਟੀ ਜੀ ਹੈ, ਉਹਦੇ ਖਾਤਰ ਵੀ ਤੁਸੀਂ ਅਰਦਾਸ ਕਰਦੇ। ਉਹ ਅਰਦਾਸ ਤਾਂ ਕਰੀਦੀ ਹੈ, ਸਾਨੂੰ ਆਪਣਾ ਖਤਰਾ ਹੁੰਦਾ ਵੀ ਸੱਚੇ ਪਾਤਸ਼ਾਹ ਨੂੰ ਸਾਂਭ ਲੈਣੀ ਸਾਨੂੰ ਤੰਗ ਕਰੂਗਾ ਕੋਈ ਸਤਨਾਮ। ਗੱਲ ਤੇ ਸਾਡੀ ਆਪਣੀ ਹੈ, ਸਾਡਾ ਆਪਣਾ ਪਾਲਾ ਮਾਰ ਰਿਹਾ ਵੀ ਜੇ ਹੁਣ ਸੱਚੇ ਪਾਤਸ਼ਾਹ ਤੂੰ ਇਹਨੂੰ ਨਾ ਸਾਂਭਿਆ ਤੇ ਸਾਡੀਆਂ ਮਹਿਸਾਂ ਨੂੰ ਇਹਨੇ ਦੁੱਧ ਨਹੀਂ ਦੇਣ ਦੇਣਾ, ਸਾਡੇ ਨਿਆਣਿਆਂ ਨੂੰ ਕੁੱਟੂਗੇ ਨੂੰ ਸਾਂਭ ਲਓ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ, ਜਿਹੜੀਆਂ ਤੁਸੀਂ ਮਰੇ ਤੋਂ ਅਰਦਾਸਾਂ ਕਰਦੇ ਹੋ, ਕਿਸੇ ਜਿਉਂਦੇ ਅੱਗੇ ਹੱਥ ਬੰਨੋ ਕੇ ਚਰਨਾਂ ਨਾਲ ਜੁੜ ਜਾ। ਕਿਸੇ ਜਿਉਂਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜੋ, ਕਿਸੇ ਜਿਉਂਦੇ ਨੂੰ ਵਿਕਾਰਾਂ ਦੇ ਜੀਵਨ ਵਿੱਚੋਂ ਕੱਢੋ, ਕਿਸੇ ਜਿਉਂਦੇ ਨੂੰ ਕਹੋ ਭਾਈ ਅੰਮ੍ਰਿਤ ਛੱਕ, ਸ਼ਰਾਬ ਛੱਡ, ਬੁਰਿਆਈਆਂ ਛੱਡ, ਨੇਕੀ ਦਾ ਜੀਵਨ ਕਰ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਸਭ ਕਿਛ ਜੀਵਤ ਕੋ ਵਿਵਹਾਰ। ਇਹ ਜੀਵਨ ਜੁੜਨ ਖਾਤਰ ਦਿੱਤਾ ਹੈ, ਮੌਤ ਜੁੜਨ ਖਾਤਰ ਨਹੀਂ ਹੁੰਦੀ, ਮੌਤ ਟੁੱਟਣ ਖਾਤਰ ਹੁੰਦੀ ਹੈ। ਸਤਨਾਮ, ਇਹ ਤਾਂ ਮੋਟਾ ਜਿਹਾ ਫਾਰਮੂਲਾ, ਜੀਵਨ ਜੋੜਦੇ ਤੇ ਮੌਤ ਵਿਛੋੜਦੀ ਹੈ। ਜਿਉਂਦੇ ਜੁੜੋ, ਜੁੜਨਾ ਕਿਵੇਂ ਹੈ? ਜਿਸ ਦਿਨ ਤੇਰੇ ਅੰਦਰੋਂ ਸਾਰਾ ਹਉਮੈ ਨਾਸ਼ ਹੋ ਗਿਆ, ਇਸ ਅਵਸਥਾ ਤੇ ਤੂੰ ਪੁੱਜ ਗਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਬਸ ਫਿਰ ਤੂੰ ਜਿਉਂਦੇ ਹੀ ਮੁਕਤ। ਸੇਵਕ ਬਣਨੇ ਜੇ ਤਾਂ ਇੱਕੋ ਇੱਕ ਨਿਸ਼ਾਨੀ ਹੈ ਕਿ ਪਹਿਲਾਂ ਮਰਨ ਕਬੂਲ, ਮੁਰਦਾ ਹੋਏ ਮੁਰੀਦ। ਇਹ ਗੁਣ ਪੈਦਾ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ, ਉਹਨਾਂ ਨੂੰ ਸੇਵਕ ਦੀ ਪਦਵੀ ਮਿਲੀ ਹੈ, ਗੁਰਮਤ ਵਿੱਚ ਸੇਵਕ ਦੀ ਪਦਵੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਰਾ ਦਾ ਪੁੱਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੀ ਨੂੰ ਵਿਆਹਿਆ ਹੋਇਆ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ, ਬੀਬੀ ਅਮਰੋ। ਤੇ ਰਿਸ਼ਤਾ ਕੀ ਹੋ ਗਿਆ ਕੁੜਮਾਂ ਦਾ, ਤੇ ਹੁਣ ਤਾਂ ਥੋੜਾ ਜਿਹਾ ਘੱਟ ਵੱਧ ਖਿਆਲ ਹੈ। ਉਦੋਂ ਪੁੱਤਾਂ ਵਾਲਿਆਂ ਨੂੰ ਬਹੁਤ ਵੱਡੇ ਮੰਨਿਆ ਜਾਂਦਾ ਸੀ, ਲੜਕੀ ਵਾਲਿਆਂ ਨੂੰ ਛੋਟੇ ਮੰਨਿਆ ਜਾਂਦਾ। ਹੁਣ ਗੁਰੂ ਅਮਰਦਾਸ ਜੀ ਪੁੱਤ ਵਾਲੇ, ਉਹਨਾਂ ਦਾ ਪੁੱਤ ਵਿਆਹਿਆ ਗੁਰੂ ਅੰਗਦ ਦੇਵ ਜੀ ਦੇ ਘਰ, ਪਰ ਜਦੋਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਆਏ ਨਾ ਕੁੜਮਾਂ ਨੂੰ ਮਿਲਣ, ਤੇ ਗੁਰੂ ਅੰਗਦ ਦੇਵ ਜੀ ਨੇ ਸ਼ਿਸ਼ਟਾਚਾਰ ਸਮਾਜਿਕ ਪੱਖ ਇੱਕ ਖੇਸ ਲਿਆ ਬਹੁਤ ਸੋਹਣਾ, 5 ਰੁਪਈਏ ਚਾਂਦੀ ਦੇ ਰੱਖੇ ਕੁੜਮ ਦੀ ਮਿਲਣੀ ਕਰਨ ਵਾਸਤੇ, ਕਿਉਂਕਿ ਪੁੱਤ ਵਾਲੇ ਆਏ ਨੇ, ਗੁਰੂ ਅੰਗਦ ਦੇਵ ਜੀ ਧੀ ਵਾਲੇ ਸਨ। ਜਦ 5 ਰੁਪਈਏ ਤੇ ਖੇਸ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦੇ ਭੇਟ ਕੀਤਾ, ਤਾਂ ਖੰਡੂਰ ਸਾਹਿਬ ਸੰਗਤ ਵਿੱਚ ਹੱਥ ਬੰਨ ਕੇ ਬਚਨ ਕੀ ਕੀਤੇ ਸੀ, ਹੇ ਗੁਰੂ ਅੰਗਦ ਦੇਵ ਮਹਾਰਾਜ, ਆਹ ਜਿਹੜਾ ਖੇਸ ਮੈਨੂੰ ਮਿਲਣੀ ਵਿੱਚ ਦੇ ਰਹੇ ਹੋ, ਇਹ 2 ਸਾਲ ਨੂੰ ਪਾਟ ਜਾਵੇਗਾ, ਇਹ ਕੱਪੜਾ ਰਹਿਣਾ ਨਹੀਂ, ਪੁਰਾਣਾ ਹੋ ਜਾਵੇਗਾ। ਮੈਂ ਕੁੜਮ ਬਣ ਕੇ ਤੇਰੇ ਦਰ ਤੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਕੱਪੜਾ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਪੜਦਾ ਕੱਜ ਲਵੇ। ਸੇਵਕ ਬਣਨਾ ਗੁਰਸਿੱਖ ਦਾ, ਪਰ ਤੁਸੀਂ ਵੀ ਤਾਂ ਜਾਣਦੇ ਹੋ ਕੁੜਮਾਂ ਦੇ, ਜਿਹਨਾਂ ਦੇ ਮੁੰਡਾ ਵਿਆਹ ਹੁੰਦਾ ਹੈ, ਪਹਿਲਾਂ ਹੀ ਸਕੀਮ ਹੁੰਦੀ ਹੈ ਵੀ ਉੱਥੇ ਚੂਚਾ ਕਿਹੜਾ ਮਿਲੂਗਾ ਤੇ ਵਿਸਕੀ ਕਿਹੜੀ ਮਿਲੂਗੀ, ਡਿਨਰ ਕਿਹੜਾ ਮਿਲੂਗਾ। ਤੁਸੀਂ ਜਾਂਦੇ ਹੀ ਹੋ, ਕਿਤੇ ਘੱਟ ਗੁਜ਼ਾਰਦੇ ਹੋ ਤੁਸੀਂ ਕੁੜਮਾਂ ਦੇ ਜਾ ਕੇ। ਹਾਂ ਵੇਖੋ, ਗੁਰੂ ਅਮਰਦਾਸ ਮਹਾਰਾਜ ਗਏ ਜਿਹਨਾਂ ਦੇ ਮੁੰਡਾ ਵਿਆਹਿਆ ਸੀ, ਆਖੇ ਸੀ ਨਾ ਦੇ ਮੈਨੂੰ ਜਿਹੜੀ 2 ਸਾਲ ਤੋਂ ਪੁਰਾਣੀ ਹੋ ਜਾਵੇ, ਪੱਟ ਜਾਵੇ, ਮੈਨੂੰ ਉਹ ਕੱਪੜਾ ਦੇ ਦੇ ਮੇਰੇ ਸਤਿਗੁਰ, ਲੋਕ ਪਰਲੋਕ ਦੋਹਾਂ ਵਿੱਚ ਮੇਰੀ ਪੱਤ ਰੱਖ ਲਵੇ। ਕੋਈ ਐਸਾ ਸੇਵਕ ਆਇਆ ਤੁਹਾਡੇ ਕੋਲ? ਅਸੀਂ ਤਾਂ ਕੁੜਮਾਂ ਦੀ ਲੋਈ ਵੀ ਟੋਹ ਟੋਹ ਕੇ ਦੇਖਾਂਗੇ, ਢਾਹੀਵਾਲ ਦੀ ਹੈ ਕਿਸੇ ਹੋਰ ਜਗ੍ਹਾ ਦੀ ਬਣੀ ਹੋਈ ਸੀ। ਜਦੋਂ 5 ਰੁਪਈਏ ਵੇਖੇ, ਇਹ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਇਹ 5 ਰੁਪਈਏ ਕਿੰਨਾ ਕੁ ਚਿਰ ਡੰਗ ਲੰਘਾਉਣਗੇ ਮੇਰਾ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
0: 250-392-3874. ਮਹੀਨੇ 2 ਮਹੀਨੇ ਨੂੰ ਖਰਚ ਹੋ ਜਾਣਗੇ। ਮੈਂ ਸੇਵਕ ਬਣ ਕੇ ਆਏ, ਮੈਨੂੰ ਉਹ ਧਨ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਕਦੇ ਮੁੱਕੇ ਹੀ ਨਾ। ਆਖੋ ਸਤਨਾ ਬੀਬੀ, ਉਹ ਤੁਸੀਂ ਢਿੱਲੀਆਂ ਭਾਈ ਸਾਰੀਆਂ ਹੀ, ਕੁਛ ਲੱਗਦਾ ਵੀ ਰਾਜੀ ਨੀ ਤੁਸੀਂ। ਜੇ ਰਾਜੀ ਹੋਣ ਤੇ ਗੱਜ ਕੇ ਬੋਲੋ, ਹੁਣ ਤੁਸੀਂ ਲੰਗਰ ਵਿੱਚ ਉੱਠਦੀਆਂ ਨੇ ਰੌਲਾ ਪਾ ਦੇਣਾ, ਕਿਸੇ ਨੂੰ ਕੰਧ ਪਾਈ ਗੱਲ ਨੀ ਸੁਣਨ ਦੇਣੀ। ਸਤਨਾਮ ਕਹਿੰਦੀਆਂ ਨੂੰ ਪਤਾ ਨੀ ਕੀ ਹੁੰਦਾ, ਗੱਜ ਕੇ ਆਖੋ ਸਤਨਾਮ। ਉਹ ਧਨ ਦੇ ਦੇ ਮੈਨੂੰ, ਨਾ ਨਿਖੁੱਟ ਨਾ ਘਰ ਮੁੰਡਾ ਵਿਆਹ ਹੋਵੇ, ਕਿੱਡੀ ਵੱਡੀ ਪਦਵੀ, ਕਿੰਨਾ ਉੱਚਾ ਦਰਜਾ ਮੁੰਡੇ ਵਾਲੇ ਦਾ। 12 ਸਾਲ ਮੰਡਾਸਾ ਨੀ ਖੋਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿੱਥੇ ਬਿਆਸਾ ਗੋਇੰਦਵਾਲ ਸਾਹਿਬ ਦੇ ਕੋਲ ਗੁਰਸਿੱਖ ਪਿਆਰਿਓ। 12 ਵਜੇ ਉੱਠਣਾ ਤੇ ਗਾਗਰ ਲੈ ਕੇ ਤੁਰਨਾ। 60 ਸਾਲ ਦੀ ਉਮਰ, 60 ਸਾਲ ਤੋਂ 72 ਸਾਲ ਤੱਕ 12 ਸਾਲ ਗਾਗਰ ਢੋਈ ਹੈ ਗੁਰੂ ਅਮਰਦਾਸ ਮਹਾਰਾਜ ਜੀ। ਤੇ ਜਦੋਂ ਤੁਰਨਾ ਨਾ, ਜਿੰਨਾ ਚਿਰ ਖੰਡੂਰ ਪਿੰਡ ਦਾ ਬੰਨਾ ਰਹਿਣਾ ਨਾ, ਬੰਨੇ ਆ ਨਾ ਆਪਣੇ ਪਿੰਡਾਂ ਦੇ, ਉਹਨੇ ਬੰਨੇ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪੁੱਠੇ ਪੈਰੀ ਤੁਰਨਾ। ਕਿਉਂ? ਮੇਰੇ ਸਤਿਗੁਰ ਵੱਲ ਪਿੱਠ ਨਾ ਹੋ ਜਾ। 72 ਸਾਲ ਦੀ ਉਮਰ ਪੁੱਠੇ ਤੁਰਨਾ, ਫਿਰ 72 ਸਾਲ ਦੀ ਉਮਰ ਕਹਿ ਕੋਹ ਤੋਂ ਗਾਗਰ ਚੁੱਕ ਕੇ ਲਿਜਾਣੀ, ਸੇਵਕ ਬਣਨਾ। ਬਸ ਜਿਹੜਾ ਜੀਵਤ ਮੇਰੇ ਤੱਕ ਹੋਏ, ਤਾਨੇ ਵੀ ਮਾਰੇ ਗੁਰਸਿੱਖ ਪਿਆਰਿਓ, ਲੋਕਾਂ ਨੇ ਬੋਲੀਆਂ ਵੀ ਮਾਰੀਆਂ, ਘਰੋਂ ਕੱਢਿਆ ਹੋਇਆ ਕੁੜਮਾਂ ਦੇ ਟੁੱਕੜ ਖਾਂਦਾ ਫਿਰਦਾ। ਸਾਨੂੰ ਬੜੇ ਔਖੇ ਹੋ ਜਾਂਦੇ ਬੋਲ ਸੁਣਨੇ, ਪਰ ਕਬੀਰ ਸਾਹਿਬ ਨੇ ਬਚਨ ਕੀਤਾ, ਕਿਉਂ ਕੁਲ ਦਾ ਮਾਣ ਕਰਦਾ, ਕਿਉਂ ਉੱਚੀ ਜਾਤ ਦਾ ਮਾਣ ਕਰਦਾ, ਕਿਉਂ 4 ਪੈਸਿਆਂ ਦਾ ਮਾਣ ਕਰਦਾ, ਮੈਨੂੰ ਕਿਉਂ ਕੋਈ ਗੱਲ ਕਹਿ ਜਾਵੇ। ਕਬੀਰ ਸਾਹਿਬ ਕਹਿੰਦੇ, ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰੈ ਮਸਾਣ। ਉਦੋਂ ਆਪਣੀ ਕੁਲ ਦੱਸੀ ਜਦੋਂ ਮੜੀਆਂ ਵਿੱਚ ਪਿਆ ਹੋਵੇਗਾ, ਜਿੱਥੇ ਕੋ ਸਤਨਾਮ, ਉਦੋਂ ਦੱਸੀ ਆਪਣੀ ਪਦਵੀ, ਮੈਂ ਕੌਣ ਹੈ, ਕਿੰਨਾ ਕੁ ਵੱਡਾ ਹੈ, ਉਦੋਂ ਕੁਲ ਦੀ ਲਾਜ ਕਿਵੇਂ ਰੱਖੇਗਾ। ਧੰਨ ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕੀਤੀ ਤੇ 12 ਸਾਲ ਗਾਗਰ ਢੋਣ ਕਰਕੇ 12 ਵਾਰ ਮਿਲੇ ਗੁਰਸਿੱਖ ਪਿਆਰੇ। ਉਹ 12 ਵਾਰ ਦਿੱਤੇ ਗੁਰੂ ਅੰਗਦ ਦੇਵ ਜੀ ਨੇ। ਕਿਉਂ ਦਿੱਤੇ? ਕਿਉਂਕਿ ਗਾਗਰ ਵੀ 12 ਸਾਲ ਢੋਈ ਨਾ। ਇੱਥੇ ਕੋਈ ਦੁੱਖ ਤਾਂ ਮਨਾਇਓ ਨਾ, ਇੱਥੇ ਤਾਂ $2.5 ਦੀ ਦੇਖ ਕਰਾ ਕੇ ਹੀ ਨਾ बाबे अगे इन्ने समान दी लिस्ट रख दने बाबे नू केड़ा चढ़ाउणा औखा हो जांदा है अज खेया को सतनाम वेखो सेवा थोड़ी मांगण बहुत आ फड़ बाबे ढाई डालर दी देग बस चढ़दी कला कर दे चढ़दी कला तां सिखां दी हुण वट ते ही पई है ना बाणी पढ़नी ना सेवा करनी ना कंध उसारी है ना छत पाई है ना पौड़ी लाई है बाबा सानू कनेड़ी ओ चक्की फिरे अगे चढ़दी कला कर दे बस चढ़दी कला किवें हो जूगी गुरु ग्रंथ साहिब जी दी बाणी तो पुछो चढ़दी कला किना दी होई है ते हुण भी किहदी होगी नानक नाम चढ़दी कला परमेश्वर दे नाम तो बिना किहदी चढ़दी कला होई जिन्हां दी होई है उन्हां नूं भी पुछ लो गुरु ग्रंथ साहिब जी तो इस युग में शोभा नाम की विण नावे शोभ न होए वाहिगुरु दे नाम तो बिना इत्थे किहदी शोभा है गुरसिख प्यारिओ जे होई भी है किसे ने वोटां नाल कट्ठी कर ली किसे ने पैसे नाल कट्ठी कर ली किसे ने जांग नाल कट्ठी कर ली किसे ने विद्या नाल कट्ठी कर ली ओ शोभा किन्ना चिर रहिंदी है ए माया की शोभा चार दिहाड़े जांदी बिलम ना होए ए सारी जिंदगी नट भज करके जेड़ी शोभा सी कठी कर दे ए जान लगी नो एक पल भी नहीं लगदा तुहाडे सामने किथे सिकंदर दी शोभा किसे नू पता है तुहानू ओदी कब्र किथे है जी औरंगजेब दी कब्र ते कोई दीवा मचाउंदा वेखे ओ फतेहगढ़ साहब जाने ओ सिखो और तुहाडे चरणां च बेनती है जदों पंजाब जाओ ना और किसे गुरुद्वारे जाओ चाहे ना जाओ तुहाडी मर्जी पर दो स्थानां ते जरूर जाया करो एक श्री चमकौर साहब ते एक श्री फतेहगढ़ साहब इहो जे स्थान तुहानू धरती ते नहीं लभणे जिथे सतगुरां दे साहिबजादे शहीद होए ने फतेहगढ़ साहब जाओ नमस्कार करिया करो ते किते जाके पुछो फतेहगढ़ साहब सरहंद दे लोकां नू कि वजीद खान की कबर किथे है जी ने नीहां च चढ़ाए सी साहिबजादे सारे हिंदुस्तान विचों वड्डा सूबा सी पंजाब दा क्योंकि पंजाब जरखेज जमीन सी आमदन सारी वड्डी सी इहदी सूबे दी ओ सूबा वजीद खां पुछो अज सरहंद विचों दी कबर किथे है तुहानू कबर नहीं लभेगी पर जेड़े जुड़ गए सतगुरां नाल जिन्हां ने कोई धर्म कमाया जाओ फतेहगढ़ साहब ਤੁਸੀਂ ਕਾਰ ਵਿੱਚ ਜਾਂਦੇ ਹੋਵੋਗੇ ਨਾ ਕਾਰ ਵਿੱਚ ਬੱਸ ਵਿੱਚ ਜਾਂਦੇ ਹੋਵੋਗੇ ਟ੍ਰੇਨ ਵਿੱਚ ਬੈਠੇ ਹੋਵੋਗੇ ਜਦੋਂ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦਿਸੇਗਾ ਕਾਰ ਵਿੱਚ ਬੈਠਿਆਂ ਦਾ ਹੀ ਸਿਰ ਝੁਕ ਜਾਏਗਾ ਬੱਸ ਵਿੱਚ ਬੈਠਿਆਂ ਦੀ ਗਰਦਨ ਝੁਕ ਜਾਵੇਗੀ ਉਤਰਨ ਦੀ ਵੀ ਲੋੜ ਨਹੀਂ ਜਿਹੜਾ ਉੱਤੇ ਨੂੰ ਸਾਈਕਲ ਤੇ ਲੰਘਦਾ ਹੈ ਉਹਦਾ ਵੀ ਸਿਰ ਝੁਕਦਾ ਹੈ ਸਕੂਟਰ ਦਾ ਵੀ ਸਿਰ ਝੁਕਦਾ ਹੈ ਗੱਡੀ ਵਿੱਚ ਬੈਠੇ ਦਾ ਇਸ ਯੁਗ ਮੈਂ ਸੋਭਾ ਨਾਮ ਕੀ ਪੁੱਛੋ ਕਿੱਥੇ ਨੇ ਪ੍ਰਾਈਮ ਮਿਨਿਸਟਰ ਪੁੱਛੋ ਕਿੱਥੇ ਹੈ ਨੈਪੋਲੀਅਨ ਬੋਨਾਪਾਰਟ ਕਿੱਥੇ ਹੈ ਕੋਈ ਪੂਜਦਾ ਵੇਖਿਆ ਉਹਨਾਂ ਨੂੰ ਇਸ ਯੁਗ ਮੈਂ ਸੋਭਾ ਨਾਮ ਕੀ ਜੇ ਚੜ੍ਹਦੀ ਕਲਾ ਲੈਣੀ ਹੈ ਗੁਰਮੁਖ ਪਿਆਰਿਓ ਤਾਂ ਅਰਦਾਸ ਤੋਂ ਬਾਅਦ ਜਿਹੜੀ ਮੰਗ ਕਰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ 85 ਸਾਲ ਹੋ ਗਏ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਵਾਣ ਵਾਲਿਆਂ ਨੂੰ ਦੱਸੋ ਸੋਭਾ ਘੱਟ ਰਹੀ ਹੈ ਕਿ ਵੱਧ ਰਹੀ ਸੀ ਅੱਗੇ ਤਾਂ ਪੰਜਾਬ ਵਿੱਚ ਵਰਸੀ ਮਨਾਉਂਦੇ ਸੀ ਹੁਣ ਦੁਨੀਆਂ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਸਿੱਖ ਬੈਠੇ ਹੁਣ ਤੇ ਬਾਬਾ ਅਤਰ ਸਿੰਘ ਨੂੰ ਯਾਦ ਨਾ ਕਰਦੇ ਹੋਣ ਸੰਤ ਮਹਾਰਾਜ ਬਾਬਾ ਅਨੰਦ ਸਿੰਘ ਜੀ ਕਲੇਰਾਂ ਵਾਲੇ ਕਿੰਨਾ ਸਮਾਂ ਹੋ ਗਿਆ ਸਰੀਰ ਰੂਪ ਵਿੱਚ ਸਾਡੇ ਕੋਲੋਂ ਗਿਆ ਇਹੋ ਸੋਭਾ ਘਟੀ ਹੈ ਕਿ ਵਧੀ ਹੈ ਇੱਕ ਨਾਨਕ ਸਰ ਬਣਿਆ ਕਲੇਰਾਂ ਤੇ ਹੁਣ ਦੁਨੀਆਂ ਦਾ ਕੋਈ ਮੁਲਕ ਹੀ ਨਹੀਂ ਜਿੱਥੇ ਨਾਨਕ ਸਰ ਨਾ ਹੋਵੇ ਅੱਜ ਫਿਰ ਕੋਲ ਸਤਨਾਮ ਜਿੱਥੇ ਨਾਨਕ ਸਰ ਨਾ ਬਣਿਆ ਹੋਵੇ ਦੱਸੋ ਘਟੀ ਹੈ ਕਿ ਵਧੀ ਹੈ ਸੋਭਾ ਇਸ ਯੁਗ ਮੈਂ ਸੋਭਾ ਨਾਮ ਕੀ ਅਰਦਾਸਾਂ ਨਾਲ ਕਿ ਕਿਹੜੀ ਕਲਾ ਕਰਦੇ ਇੱਕ ਹੋਰ ਖਾਲਸੇ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ ਆਖੇ ਜਿੰਦਾਬਾਦ ਮੁਰਦਾਬਾਦ ਨਾਲੇ ਚੜ੍ਹਦੀ ਕਲਾ ਹੋ ਜੂਗੀ ਚਾਰ ਕੁ ਦਿਨ ਜਿੰਦਾਬਾਦ ਛੇਵੇਂ ਦਿਨ ਉਸੇ ਨੂੰ ਮੁਰਦਾਬਾਦ ਫਿਰ ਕੋਈ ਸਾਧਨਾ ਇਹ ਕੋਈ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤਾਂ ਢਹਿਣੀਆਂ ਕਲਾ ਦੀਆਂ ਨਿਸ਼ਾਨੀਆਂ ਗੁਰਸਿੱਖ ਪਿਆਰਿਓ। ਦੇਗ ਕਰਾਓ, ਕਰਾਇਆ ਕਰੋ, ਪਰ ਮੰਗਦੇ ਕਿਉਂ ਦੇਗਾ ਕਰਾ ਕਰਾ ਕੇ? ਚੜ੍ਹਦੀ ਕਲਾ ਕਰਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਕਰਦੇ, ਇੱਕ ਹੋਰ ਦੇਗ ਕਰਾਉਂਦੇ ਹੋ। ਸੱਚੇ ਪਾਤਸ਼ਾਹ $5 ਦੀ ਦੇਗ ਲੈ, ਸਾਡੇ ਨਿਆਣਿਆਂ ਦਾ ਇਮਤਿਹਾਨ ਹੈ, ਪਾਸ ਕਰਾ ਦੀ। ਉਹ 24 ਘੰਟੇ TV ਦੇਖਦੇ ਤੇ ਬਾਬਾ ਪਰਚੇ ਕਰਕੇ ਆਊਗਾ, ਇੱਥੇ ਕੋਈ ਸਤਨਾਮ। ਪੰਜਾਬ ਵਿੱਚ ਨਿਆਣੇ ਮੂੰਹਬਲੀ ਜੰਮ ਕੇ ਮੁੜਦੇ ਆ ਤੇ ਬਾਬਾ ਉਹਨਾਂ ਦੀ ਐਕਸਰਸਾਈਜ਼ ਦਾ ਸੋਲਵ ਕਰਕੇ ਆਊਗਾ ਜਮੈਟਰੀ ਦੀਆਂ। ਦੇਖੋ ਮੰਗਲ ਕੀ ਡੈ ਨੇ। ਇੱਕ ਹੋਰ ਪੰਜਾਬ ਵਿੱਚ ਦੇਗਾਂ ਬਹੁਤ ਹੁੰਦੀਆਂ ਹੁਣ, ਅੱਗੇ ਆ ਫੜ ਬਾਬੇ 11 ਰੁਪਏ ਦੀ ਡੇਗ, ਮੇਰੀਆਂ ਮੈਸਾਂ ਦਾ ਦੁੱਧ ਵਧਾ ਦੀਆਂ। ਵੇਖੋ ਬਾਬਾ ਹੁਣ ਖੜ ਬੜੇ ਮੈਂ ਭੇਜੂਗਾ ਮੈਸਾਂ ਨੂੰ ਮੰਗਣਾ। ਤੇ ਕੀ ਮੰਗਣ ਡੇ ਹੋ ਗੁਰਸਿੱਖ ਪਿਆਰੇ ਹੋ? ਤੁਸੀਂ ਗੁਰਸਿੱਖ ਬੈਠੇ ਹੋ ਭੈਣਾਂ ਬੀਬੀਆਂ, ਮੈਂ ਹੱਥ ਬੰਨ ਕੇ ਤੁਹਾਨੂੰ ਪੁੱਛਾਂ ਵੀ ਤੁਹਾਡੇ ਵਿੱਚੋਂ ਕਦੇ ਕਿਸੇ ਨੇ ਦੇਗ ਕਰਾਈ ਹੈ ਇਸ ਗੁਰਦੁਆਰੇ ਆ ਕੇ? ਵੀ ਆਹ ਫੜ ਬਾਬੇ $5 ਦੀ ਦੇਗ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦੇ। ਕਰਾਈ ਕਦੇ ਦੇਗ? ਮੈਨੂੰ 5 ਬਾਣੀਆਂ ਦਾ ਨਿਤਨੇਮ ਬਖਸ਼, ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼, ਮੈਨੂੰ ਗੁਰੂ ਕੇ ਲੰਗਰ ਦੇ ਭਾਂਡਿਆਂ ਦੀ ਸੇਵਾ ਬਖਸ਼। ਇਹ ਤਾਂ ਨੀ ਕਰਾਈ ਹੋਣੀ, ਕਰਾਇਓ ਬਿਨਾਂ ਕਾਹਨੂੰ ਕਲੇਸ਼ ਪੈਣਾ ਹੈ? ਅੱਜ ਫਿਰ ਕੋਈ ਸਤਨਾਮ ਆਹੀ ਕੰਮ ਚੰਗਾ ਹੈ ਜਿਹੜਾ ਹੁਣ ਮੰਗਦੇ ਫਿਰਦੇ ਹੋ। ਗੁਰੂ ਗ੍ਰੰਥ ਸਾਹਿਬ ਤੋਂ ਕੀ ਮੰਗਣ ਡਏ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਵਿਣ ਤੁਦ ਹੋਰ ਜੇ ਮੰਗਣਾ ਫਿਰ ਦੁੱਖਾਂ ਦੇ ਦੁੱਖ। ਇੱਕ ਸਿੱਧਾ ਪ੍ਰਮਾਣ ਲੈ ਲਓ, ਇੱਥੇ ਬੜੇ ਵਿਚਾਰ ਨੇ ਹੁਸਨ ਵਿੱਚ ਤੁਹਾਡੇ, ਤੇ ਦੁਕਾਨ ਤਾਂ ਹੋਵੇ ਕੱਪੜੇ ਦੀ, ਤੇ ਤੁਸੀਂ ਜਾ ਕੇ ਕਹੋ ਸਰਦਾਰ ਜੀ ਕਾਂਟੇ ਬਣਾਉਣੇ ਆ ਤੇ ਸਿਉਣਾ ਕੀ ਭਾਅ ਮਿਲੂਗਾ? ਦੁਕਾਨ ਕੱਪੜਿਆਂ ਦੀ ਤੇ ਮੰਗੋ ਕਾਂਟੇ, ਦੁਕਾਨ ਕੈਮਿਸਟਰੀ ਦੀ, ਦੁਕਾਨ ਦਵਾਈਆਂ ਦੀ ਤੇ ਜਾ ਕੇ ਭਾਅ ਪੁੱਛੋ ਆਲੂਆਂ ਦਾ, ਕਿ ਆਲੂਆਂ ਦੀ ਬੋਰੀ ਲੈਣੀ ਹੈ ਕੀ ਭਾਅ ਮਿਲੂਗੀ? ਦੁਕਾਨ ਆਲੂ ਗੋਭੀ ਦੀ ਗਾਈ ਲਗਾਈ ਬੈਠੇ ਤੇ ਉੱਥੇ ਪੁੱਛਦੇ ਭਾਈ ਦੱਸ ਗਾਡਰ ਕੀ ਭਾਅ ਨੇ, ਸਰੀਆ ਕੀ ਭਾਅ ਹੈ? ਉਹ ਆਲੂ ਗੋਭੀ ਦੀ ਦੁਕਾਨ ਚੋਂ ਗਾਡਰ ਮੰਡੀ ਦੇ ਨੇ, ਕੱਪੜੇ ਦੀ ਦੁਕਾਨ ਤੋਂ ਸਿਉਣਾ ਮੰਡੀ ਦੇ। ਆ ਮੇਰੇ ਸਤਿਗੁਰ ਦੀ ਦੁਕਾਨ ਹੈ ਸੱਚ ਦੀ, ਇੱਥੋਂ ਆ ਕੇ ਸੱਚ ਮੰਗਿਆ ਕਰੋ। ਅੱਜ ਫਿਰ ਆਖੋ ਸੱਚ, ਇਹ ਦੁਕਾਨ ਨਾਮ ਦੀ, ਇਹ ਦੁਕਾਨ ਸੱਚ ਦੀ, ਇਹ ਦੁਕਾਨ ਸੇਵਾ ਤੇ ਸਿਮਰਨ ਦੀ। ਅਸੀਂ ਜਦ ਵੀ ਮੰਗਿਆ ਤੇ ਝੂਠੇ ਮੰਗਿਆ, ਹੁਣ ਸੱਚ ਦੀ ਦੁਕਾਨ ਤੋਂ ਝੂਠ ਕਿੱਥੇ ਲੱਭੂਗਾ ਬਈ? ਡਾਕਟਰ ਦੀ ਦੁਕਾਨ ਤੋਂ ਗਾਡਰ ਕਦੇ ਨੀ ਲੱਭਦੇ ਹੁੰਦੇ। ਜੇ ਤੁਹਾਨੂੰ ਇਹ ਤੋਂ ਸੱਚ ਮਿਲ ਗਿਆ ਨਾ, ਤੇ ਬਾਕੀ ਦੀਆਂ ਚੀਜ਼ਾਂ ਤਾਂ ਪਿੱਛੇ ਪਿੱਛੇ ਫਿਰਨਗੀਆਂ। ਤੁਹਾਡੇ ਪ੍ਰਾਈਮ ਮਿਨਿਸਟਰ ਨੇ ਹੂਸਟਨ ਆਉਣਾ ਹੋਵੇ ਨਾ, ਬਿਲ ਕਲਿੰਟਨ ਨੇ, ਇੱਥੇ ਦੀ ਪੁਲਿਸ ਨੂੰ ਬੁਲਾਉਣ ਦੀ ਲੋੜ ਹੈ ਵੀ ਆਇਓ? ਉਹ ਤਾਂ ਸੜਕਾਂ ਤੇ ਆਪੇ ਖੜੇ ਹੋਣਗੇ। ਸਤਨਾਮ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਸਭ ਤੋਂ ਉੱਚੇ, ਉੱਥੇ ਰਿਧੀਆਂ ਸਿੱਧੀਆਂ ਆਪੇ ਹਾਜ਼ਰ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸੀਂ ਕੱਚੀਆਂ ਚੀਜ਼ਾਂ ਮੰਗਦੇ ਹਾਂ, ਕਦੇ ਮੰਗਿਆ ਕਰੋ ਅੰਮ੍ਰਿਤ ਦੀ ਦਾਤ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਨਿਤਨੇਮ ਦੀ ਦਾਤ ਮੰਗਿਆ ਕਰੋ, ਸਿਮਰਨ ਦੀ ਦਾਤ ਮੰਗਿਆ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਮੰਗਿਆ? ਸਤਿਗੁਰ ਉਹ ਨਾਮ ਦੀ ਦਾਤ ਬਖਸ਼ ਜਿਸ ਨਾਮ ਦੇ ਨਾਲ ਜਿਹੜਾ ਵੀ ਜੁੜ ਗਿਆ ਉਹਦੀ ਚੜ੍ਹਦੀ ਕਲਾ ਹੋਈ। ਤੇ ਹੋਈ ਵੀ ਕੈਸੀ? ਮੁੜ ਕੇ ਚੜ੍ਹਦੀ ਕਲਾ ਢੱਡੀ ਨੀ, ਵਾਧੀ ਹੋ ਜਾ ਰਹੀ। ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਗੁਰਸਿੱਖ ਪਿਆਰੇ, ਹੁਣ ਚੜ੍ਹਦੀ ਕਲਾ ਘਟਦੀ ਜਾ ਰਹੀ ਹੈ ਕਿ ਵਧਦੀ ਜਾ ਰਹੀ? ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਮਹਾਨ ਦੇਣ ਸਿੱਖ ਕੌਮ ਨੂੰ, ਜੇ ਕਿਤੇ ਉਹ ਵਿਦਿਆ ਦੀ ਦਾਤ ਨਾ ਬਖਸ਼ਦੇ, ਅੱਜ ਸਿੱਖ ਜਗਤ ਦੇ ਵਿੱਚ ਕੋਈ ਪਾਠੀ ਨਹੀਂ ਸੀ ਲੱਭਣਾ ਪਾਠੀ। ਉਹ ਤਾਂ ਮੇਰੇ ਖਿਆਲ ਤੁਸੀਂ ਸਾਰੇ ਹੀ ਪਾਠੀ ਹੋਣੇ। ਅੱਜ ਫਿਰ ਖੁਸ਼ ਸਤਨਾਮ, ਹੁਣ ਤੇ ਜਿਹੜਾ ਮਰਜ਼ੀ ਜਰਾਬਾਂ ਵੀ ਨਹੀਂ ਖੋਲਦਾ, ਪੈਰ ਵੀ ਨਹੀਂ ਧੋਂਦਾ, ਰੌਲ ਲਾਉਣ ਨੂੰ ਬੈਠ ਜਾਂਦਾ। ਇੱਕ ਹੋਰ ਪਾਠੀਆਂ ਦੀ ਕੈਟਾਗਰੀ ਬਣਾ ਲਈ ਆਪਾਂ ਨੇ। ਤੁਹਾਨੂੰ ਪਾਠੀ ਕੋਈ ਪਾਠ ਸ਼ੁੱਧ ਕਰਨ ਵਾਲਾ ਨਹੀਂ ਚਾਹੀਦਾ, ਤੁਹਾਨੂੰ ਪਾਠੀ ਕਿਹੜਾ ਚਾਹੀਦਾ ਜਿਹੜਾ ਤਨਖਾਹ ਘੱਟ ਲਵੇ, ਉਹ ਬੜਾ ਫਿੱਟ ਹੈ ਤੁਹਾਡੇ ਪਾਠੀ। ਪੈਸੇ ਘੱਟ ਲਵੇ, ਉਹ ਚਾਹੇ ਰਹਿ ਰਾਜ ਦੀ ਆਸਾ ਦੀ ਵਾਰ ਬਣਾਈ ਜਾਵੇ, ਫਿਰ ਕੋਈ ਸਤਨਾਮ, ਉਹ ਤੁਹਾਨੂੰ ਕੋਈ ਫਰਕ ਨਹੀਂ ਹੈ। ਦੇਖੋ ਕਿਧਰ ਨੂੰ ਕਮਰਸ਼ੀਅਲ ਬਣ ਗਈ ਸਿੱਖ ਕੌਮ ਦਾ ਧਰਮ, ਕਮਰਸ਼ੀਅਲ ਬਣ ਗਿਆ। ਅਖੇ ਪਾਚੀ ਤਨਖਾਹ ਕੱਟ ਦੇਵੇ ਦੇ ਦੋ ਉਹਨੂੰ $80 ਬਥੇਰੇ ਨੇ ਵੀਕ ਦੇ ਮਹੀਨੇ ਦੇ 500 ਬਥੇਰੇ ਤੇ ਗਾਉਣ ਵਾਲੀ ਆ ਜਾਵੇ ਉਹਨੂੰ ਘੰਟੇ ਦਾ 40,000 ਵੀ ਘੱਟ ਸਤਨਾਮ ਕਹਿੰਦੇ ਸਿੱਖ ਧਰਮ ਘੱਟਦਾ ਜਾਂਦਾ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਤੂੰਬੇ ਵਾਲੇ ਕਰਨਗੇ ਪ੍ਰਚਾਰ ਤੁਹਾਡੇ ਕੋਲ ਆ ਕੇ ਸਿੱਖੀ ਦਾ ਸਦੀਕ ਕਰੂਗਾ ਗਰਦਾਸ ਮਾਨ ਕਰੂਗਾ ਤੁਹਾਡੇ ਕੋਲ ਸਿੱਖੀ ਦਾ ਪ੍ਰਚਾਰ ਹੈ ਗ੍ਰੰਥੀਆਂ ਨੂੰ ਕਹਿੰਦੇ ਜਿਹੜਾ ਘੱਟ ਪੈਸੇ ਲਵੇ ਉਹ ਸਾਨੂੰ ਗ੍ਰੰਥੀ ਚਾਹੀਦਾ ਉਹਦੀ ਸ਼ੁੱਧ ਜੀਵਨ ਨਹੀਂ ਵੇਖਣਾ ਉਹਦਾ ਸ਼ੁੱਧ ਪਾਠ ਨਹੀਂ ਵੇਖਣਾ ਉਹਦੀ ਕਰਨੀ ਨਹੀਂ ਵੇਖਣੀ ਤਨਖਾਹ ਵੇਖਣੀ ਆ ਔਰ ਵੇਖਣਾ ਹੀ ਕੱਖ ਨਹੀਂ ਗੁਰ ਸਿੱਖ ਦੇ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਵਿਦਿਆ ਦੀ ਦਾਤ ਬਖਸ਼ੀ ਸ਼ੁੱਧ ਪਾਠੀ ਸਾਨੂੰ ਮਿਲੇ ਸ਼ੁੱਧ ਗਿਆਨੀ ਮਿਲੇ ਗੁਰਸਿੱਖ ਪਿਆਰਿਓ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪੜ੍ਹਨਾ ਵਿਚਾਰਨਾ ਕਿਤੇ ਸਿਖਾਲੀ ਗੱਲ ਪਈ ਹੈ ਗੁਰਸਿੱਖ ਪਰ ਉਹਨਾਂ ਦੀ ਸ਼ੋਭਾ ਦਿਨ ਦਿਨ ਨਿਤ ਨਿਤ ਚੜ੍ਹੈ ਸਵਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਲੜ ਫੜਿਆ ਗੁਰਸਿੱਖ ਪਿਆਰਿਓ ਜੇ ਚੜ੍ਹਦੀ ਕਲਾ ਲੈਣੀ ਹੈ ਤਾਂ ਨਾਨਕ ਨਾਮ ਚੜ੍ਹਦੀ ਕਲਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਕ ਹੋਏ ਸੇਵਕ ਇਹ ਨਹੀਂ ਆਖਿਆ ਮੈਂ ਕੁੜ ਮੈਂ ਪੁੱਤਰਾਂ ਵਾਲਾ ਮੈਨੂੰ ਮਾਣ ਮਿਲੇ 12 ਸਾਲ ਗਾਗਰ ਢੋਈ ਲੋਕਾਂ ਦੇ ਮਿਹਣੇ ਤਾਨੇ ਵੀ ਝੱਲੇ ਬੜਾ ਔਖਾ ਕੁੜਮਾਂ ਦੇ ਘਰ ਜਾ ਕੇ ਸੇਵਾ ਕਰਨੀ ਟੁੱਕੜ ਖਾਣੇ ਝਾੜੂ ਦੇਣਾ ਜੋੜੇ ਸਾਫ਼ ਕਰਨੇ ਪਰ 12 ਸਾਲ ਵਿੱਚ 12 ਵਾਰ ਮਿਲੇ 1 ਸਾਲ ਗਾਗਰ ਢੋਣ ਤੋਂ ਬਾਅਦ 1 ਵਾਰ 12 ਸਾਲ ਤੇ 12 ਵਾਰ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨਿਧਨਿਆਂ ਦੇ ਧਨ 12 ਵਾਰ ਗੁਰੂ ਅੰਗਦ ਦੇਵ ਜੀ ਨੇ ਫਿਰ ਜਿਹੜਾ ਵਰ ਜਿਹੜੀ ਪਦਵੀ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਨਾ ਉਹ ਤਾਂ ਬਾਣੀ ਨੇ ਸਿਰੇ ਹੀ ਲਾ ਦਿੱਤੀ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਐਡੀ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਬਚਨ ਕਵੇ ਕਿ ਗੁਰੂ ਅਮਰਦਾਸ ਤੇਰੀ ਵਡਿਆਈ ਕੋਈ ਹੋਰ ਨਹੀਂ ਕਹਿ ਸਕਦਾ ਤੈਨੂੰ ਇਹ ਪਤਾ ਤੇਰੀ ਵਡਿਆਈ ਕਿੱਡੀ ਤੇਰੀ ਉਪਮਾ ਤੋਹੇ ਬਣ ਆਵੇ ਕੋਈ ਹੋਰ ਜੱਗ ਵਿੱਚ ਹੀ ਨਹੀਂ ਜੋ ਤੇਰੀ ਸ਼ੋਭਾ ਕਰ ਸਕੇ ਇਹ ਵਡਿਆਈ ਕਿਹਨੂੰ ਪ੍ਰਾਪਤ ਹੋਈ ਗੁਰਸਿੱਖ ਪਿਆਰਿਓ ਹਰਗੋਬਿੰਦ ਸਾਹਿਬ ਜੀ ਕਹਿੰਦੇ ਗੁਰਸਿੱਖੋ ਸੇਵਕ ਬਣੇ ਗੁਰੂ ਅਮਰਦਾਸ ਮਹਾਰਾਜ ਜਿਉਂਦੇ ਹੀ ਗੁਰੂ ਅੱਗੇ ਮਰ ਕੇ ਜੀਵਨ ਕੱਟਣਾ ਜਿਉਂਦੇ ਹੀ ਮ੍ਰਿਤਕ ਸਮਾਨ ਹੋ ਕੇ ਰਹਿਣਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ ਗੁਰੂ ਗੋਰ ਮੈਂ ਕਰਤ ਸਮਾਈ ਗੋਰ ਨਾਮ ਹੈ ਕਬਰ ਦਾ ਮੁਸਲਮਾਨ ਵੀਰ ਕਮਰ ਵਿੱਚ ਪਾਉਂਦੇ ਨੇ ਨਾ ਬੰਦੇ ਨੂੰ ਤੇ ਭਾਈ ਸੰਤੋਖ ਸਿੰਘ ਜੀ ਸਵਾਲ ਕਰਦੇ ਨੇ ਕੋਈ ਜਿਉਂਦਾ ਵੀ ਕਬਰ ਵਿੱਚ ਪਏ ਜਿਹੜਾ ਮਰੇਗਾ ਉਹ ਹੀ ਕਬਰ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਮੁਰਦਾ ਕਬਰ ਵਿੱਚ ਸਮਾਉਂਦਾ ਹੈ ਜੇ ਸੇਵਕ ਨੇ ਸਮਾਉਣਾ ਗੁਰੂ ਵਿੱਚ ਉਹਨੂੰ ਵੀ ਜਿਉਂਦੇ ਮਰਨਾ ਪਵੇ ਗੁਰੂ ਗੋਰ ਮੈਂ ਕਰਤ ਸਮਾਈ ਉਹਨੂੰ ਵੀ ਗੁਰੂ ਦੇ ਅੱਗੇ ਜੀਵਤ ਮ੍ਰਿਤਕ ਹੋਣਾ ਪਵੇਗਾ ਤੇ ਜੀਵਤ ਮ੍ਰਿਤਕ ਕੌਣ ਹੈ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ ਜਾਂ ਤੇਰੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ ਤਮਾਮ ਹੋਮੇ ਦਾ ਨਾਸ ਹੋ ਜਾਵੇ ਹੋਰ ਵੀ ਬੇਨਤੀ ਹੈ ਮਾਇਆ ਦਾਨ ਕਰੋ ਜਗ ਕਰੋ ਭੂਮੀ ਦਾਨ ਕਰੋ ਘੋੜੇ ਦਾਨ ਕਰੋ ਘਰ ਬਾਰ ਛੱਡ ਦੋ ਖਾਣਾ ਪੀਣਾ ਛੱਡ ਦੋ ਬਾਲ ਬੱਚੇ ਛੱਡ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦਾ 1 ਕੌਡੀ ਵੀ ਮੁੱਲ ਨਹੀਂ ਪਾਇਆ ਮੁੱਲ ਕਿਸ ਚੀਜ਼ ਦਾ ਪਾਏ ਸਤਿਗੁਰ ਕਹਿੰਦੇ ਬਿਨ ਹੋ ਤਿਆਗ ਕਹਾਂ ਕੋ ਤਿਆਗੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹਨੇ ਹੋਮੇ ਨਹੀਂ ਛੱਡਿਆ ਉਹਨੇ ਕੱਖ ਵੀ ਨਹੀਂ ਛੱਡਿਆ ਬਿਨ ਹੋ ਤਿਆਗ ਜਿਹਨੇ ਮੈਂ ਨਹੀਂ ਛੱਡੀ ਉਹਨੇ ਛੱਡਿਆ ਹੀ ਕੀ ਹੈ ਗੁਰਸਿੱਖ ਪਿਆਰਿਓ ਜੇ ਤਿਆਗ ਕਰਨੇ ਮਹਾਰਜ ਕਹਿੰਦੇ ਹੋਮੇ ਦਾ ਮੈਂ ਦਾ ਬਿਨ ਹੋ ਤਿਆਗ ਉਹਨੇ ਛੱਡੀ ਕੱਖ ਨੀ ਜਿਹੜਾ ਕਵੇ ਕਿ ਮੈਂ ਮਾਇਆ ਛੱਡ ਦਿੱਤੀ ਮੈਂ ਤਾਂ ਤੇਰੇ ਨਾਲ ਮੈਂ ਘਰ ਬਾਰ ਛੱਡ ਦਿੱਤਾ ਮੈਂ ਤਾਂ ਤੇਰੇ ਨਾਲ ਬਿਨ ਹੋ ਤਿਆਗ ਸਭ ਤੋਂ ਵੱਡਾ ਤਿਆਗ ਗੁਰੂ ਘਰ ਦੇ ਵਿੱਚ ਮੈਂ ਦਾ ਤਿਆਗ ਜਿੱਦਣ ਤੇਰੇ ਵਿੱਚੋਂ ਮੈਂ ਦਾ ਤਿਆਗ ਹੋ ਗਿਆ ਉਦਣ ਤੂੰ ਬਣ ਗਿਆ ਸੇਵਕ, ਤੇ ਜਿੱਦਣ ਤੂੰ ਬਣ ਗਿਆ ਸੇਵਕ ਤੇ ਪਦਵੀ ਕੀ ਦਿੱਤੀ ਹੈ, ਹਰ ਕਾ ਸੇਵਕ ਸੋ ਹਰ ਜਿਹਾ। ਦੇਖੋ ਕੈਸੀ ਪਦਵੀ ਦੇ ਦਿੱਤੀ, ਫਿਰ ਬਣ ਗਏ ਨਾ ਗੁਰੂ ਅਮਰਦਾਸ ਸੇਵਕ, ਫਿਰ ਅਮਰਦਾਸ ਨਿਮਾਣਾ ਥੋੜਾ ਰਿਹਾ, ਨਿਤਾਣਾ ਥੋੜਾ ਰਿਹਾ, ਜਿਹਨੂੰ ਅਮਰੂ ਕਹਿੰਦੀ ਸੀ ਦੁਨੀਆ, ਉਹ ਫਿਰ ਤੀਸਰਾ ਨਾਨਕ ਬਣ ਗਿਆ। ਖੋਲ ਸਤਨਾਮ, ਉਹ ਗੁਰੂ ਅੰਗਦ ਦਾ ਹੀ ਰੂਪ ਬਣ ਗਿਆ। ਸੇਵਕ ਹੋਏ ਨੇ ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਜਿਉਂਦੇ ਹੀ ਆਪਣੇ ਕੁੜਮਾਂ ਦੇ ਜਾ ਕੇ ਉਹ ਰਿਸ਼ਤੇਦਾਰੀ ਛੱਡ ਕੇ ਪਾਰ ਬ੍ਰਹਮ ਦਾ ਰੂਪ ਸਮਝ ਕੇ ਗੁਰੂ ਅੰਗਦ ਦੇਵ ਜੀ ਨੂੰ 12 ਸਾਲ ਝਾੜੂ ਦਿੱਤਾ, 12 ਸਾਲ ਗਾਗਰ ਢੋਈ। ਬਚ ਵਿਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਤੇ ਦਰਬਾਰ ਆਪਾਂ ਕਹਿੰਦੇ ਹਾਂ, ਗੁਰੂ ਦਾ ਦਰਬਾਰ ਤੇ ਮੁਸਲਮਾਨ ਦਰਬਾਰ ਨੂੰ ਕਹਿੰਦੇ ਨੇ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ। ਮੁਸਲਮਾਨ ਸ਼ਰ੍ਹਾਂ ਵਿੱਚ ਦਰਗਾਹ ਕਿਹਾ ਜਾਂਦਾ, ਉਹ ਕਹਿਣਗੇ ਪੀਰ ਦੀ ਦਰਗਾਹ, ਆਪਾਂ ਕਹਾਂਗੇ ਗੁਰੂ ਦਾ ਦਰਬਾਰ। ਹਿੰਦੂ ਵੀਰ ਵੀ ਦਰਬਾਰ ਕਹਿਣਗੇ, ਮਾਤਾ ਦਾ ਦਰਬਾਰ, ਭਗਵਾਨ ਦਾ ਦਰਬਾਰ, ਸਿੱਖ ਧਰਮ ਵਿੱਚ ਵੀ ਦਰਬਾਰ, ਗੁਰੂ ਜੀ ਦਾ ਦਰਬਾਰ। ਇਸ ਦਰਬਾਰ ਵਿੱਚ ਕੌਣ ਥਾਂ ਪਾਵੇਗਾ, ਵਿੱਚ ਦੁਨੀਆ ਸੇਵ ਕਮਾਈ ਹੈ। ਇੱਥੇ ਹੁਣ ਆਖਰੀ ਬਚਨ ਸੇਵਕ ਖਾਤਰ। ਦੇਖੋ ਗੁਰਮੁਖ ਪਿਆਰਿਓ, ਸੇਵਾ ਆਪਾਂ ਕਰਦੇ ਹਾਂ, ਕਰਿਆ ਕਰੋ, ਬਹੁਤ ਉੱਤਮ ਹੈ ਸੇਵਾ, ਪਰ ਸੁਖਮਨੀ ਸਾਹਿਬ ਦੀ ਤੁਕ ਯਾਦ ਰੱਖਿਆ ਕਰੋ। ਸੇਵਕ ਕਹੋ ਸੇਵਾ ਬਣ ਆਈ। ਬੜਾ ਗੰਭੀਰ ਮਸਲਾ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਇੱਕ ਰਾਗੀ ਨੂੰ ਇਹ ਰਾਗ ਬਣ ਆਉਂਦਾ ਹੈ, ਇੱਕ ਡਾਕਟਰ ਨੂੰ ਇਹ ਡਾਕਟਰੀ ਕਰਨੀ ਬਣ ਆਉਂਦੀ ਹੈ, ਇੱਕ ਭਲਵਾਨ ਨੂੰ ਇਹ ਘੁਲਣਾ ਬਣ ਆਉਂਦਾ ਹੈ, ਇੱਕ ਪਾਠੀ ਨੂੰ ਇਹ ਪਾਠ ਬਣ ਆਉਂਦਾ ਹੈ। ਇਸੇ ਤਰ੍ਹਾਂ ਸੇਵਾ ਵੀ ਉਹੀ ਕਰੂਗਾ ਜਿਹੜਾ ਸੇਵਕ ਬਣ ਜਾਵੇ। ਜੇ ਸੇਵਕੇ ਨਹੀਂ ਬਣਿਆ ਤੇ ਤੂੰ ਸੇਵਾ ਕਰੇਗਾ, ਬਸ ਉਹ ਸੇਵਾ ਪੂਰੀ ਨਹੀਂ ਹੋਣੀ ਕਿ ਵਿੱਚ ਮੈਂ ਆ ਜਾਣੀ। ਬਹੁਤ ਸਿੱਧਾ ਸ਼ਬਦ ਹੈ, ਇੱਕ ਰਾਜ ਨੂੰ ਇਹ ਰਾਜਗਿਰੀ ਕਰਨੀ ਆਉਂਦੀ ਹੈ ਨਾ, ਇੱਕ ਡਰਾਈਵਰ ਨੂੰ ਇਹ ਡਰਾਈਵਰੀ ਕਰਨੀ ਆਉਂਦੀ ਹੈ, ਕਥਾ ਵਾਚਕ ਨੂੰ ਇਹ ਕਥਾ ਕਰਨੀ ਆਉਂਦੀ ਹੈ, ਜਿਸ ਕਾ ਕਾਮ ਕਿਸੇ ਕੋ ਸਾਜੇ, ਪੰਜਾਬੀ ਦਾ ਮੁਹਾਵਰਾ। ਜੇ ਸੇਵਾ ਕਰਨੀ ਹੈ ਤਾਂ ਪਹਿਲਾਂ ਸੇਵਕ ਬਣਨਾ, ਸੇਵਕ ਕਹੋ ਸੇਵਾ ਬਣ ਆਈ। ਆਪਾਂ ਪੰਜਾਬ ਵਿੱਚ ਵੀ ਕਹਿੰਦੇ ਹੁੰਦੇ ਸੀ, ਇਹ ਕੰਮ ਭਾਈ ਤੈਨੂੰ ਇਹ ਬਣ ਆਉਂਦਾ, ਮੈਂ ਤੋਂ ਨਹੀਂ ਹੁੰਦਾ। ਜੇ ਸੇਵਾ ਕਰਨੀ ਹੈ ਤਾਂ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਪਹਿਲਾਂ ਸੇਵਕ ਬਣੇ, ਤੇ ਸੇਵਕ ਬਣੇਗਾ ਕਿਵੇਂ, ਆਪ ਗਵਾਈ ਹੈ ਵਿੱਚੋਂ ਆਪਾ ਭਾਵ। ਗੁਰੂ ਅਮਰਦਾਸ ਜੀ ਨੇ ਖਤਮ ਕਰ ਦਿੱਤਾ ਗੁਰਸਿੱਖ ਪਿਆਰਿਓ, 12 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਕੁੜਮਾਂ ਦੇ ਰਹਿ ਕੇ ਸੇਵਾ ਕਰਨੀ। ਪਦਵੀ ਪਾ ਗਏ ਗੁਰੂ ਅਮਰਦਾਸ ਮਹਾਰਾਜ। ਹਰਗੋਬਿੰਦ ਸਾਹਿਬ ਜੀ ਕਹਿੰਦੇ, ਸਿੱਖੋ ਸੇਵਕ ਬਹੁਤ ਬੜੇ ਸੇਵਾਦਾਰ ਹੋਏ, ਪਰ ਸੇਵਕ ਦੀ ਪਦਵੀ ਲੈ ਗਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਇਸ ਤੋਂ ਅੱਗੇ ਜੋ ਚੌਥਾ ਸਵਾਲ ਹੈ ਉਹ ਸਤਿਗੁਰ ਤੇ ਸੰਗਤ ਦੀ ਕਿਰਪਾ ਦੇ ਨਾਲ ਕੱਲ੍ਹ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ। ਆਓ ਹੁਣ ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ, ਕੋਈ ਵਾਂਝੀ ਨਾ ਰਹਿ ਕਰੇ ਰਸਨਾ, ਸਾਰੇ ਬੋਲਿਆ ਕਰੋ। ਅਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸਭ ਤੋਂ ਪਹਿਲਾਂ ਦਸੇ ਪਾਤਸ਼ਾਹ ਦੇ ਪਵਿੱਤਰ ਨਾਮਾਂ ਦਾ ਜਾਪ ਕਰੀਏ। ਗੱਜ ਵੱਜ ਕੇ ਬੋਲਣਾ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ।

ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ।

तन है गुरु हर गोबिंद साहिब तन है।

ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਾਂ ਦੀ ਸਾਧ ਸੰਗਤ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਾਂ ਦਾ ਪੰਥ ਖਾਲਸਾ ਤਨ ਹੈ

0: ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਸਤਨਾਮ ਬੋਲ ਪਿਆਰਿਆ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਪ੍ਰਾਣ ਧਾਰਾ ਇੱਕ ਨਿਰਮਲ ਨੀਰ।

ਵਾਹਿਗੁਰੂ ਗੁਰ ਸ਼ਬਦ ਹੈ ਸਾ ਮੰਤਰ ਸਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਵਾਹਿਗੁਰੂ ਵਾਹਿਗੁਰੂ ਜਪ ਹੋ ਪ੍ਰਾਣੀ ਹੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਵਾਹਿਗੁਰੂ ਜਪ ਹੋ ਪ੍ਰਾਣੀ ਹੋ ਵਾਹਿਗੁਰੂ ਗੁਰ ਸ਼ਬਦ ਹੈ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਓ ਸ੍ਰੀ ਮੁਖ ਵਾਕ ਪਾਤਸ਼ਾਹੀ ਪੀ ਜੀ ਵਾਹ ਵਾਹ ਕਰਦੀ ਰਤਨਾ ਸਭ

ਵਾਹਿਗੁਰੂ ਜਪ ਹੋ ਪ੍ਰਾਣੀ ਹੋ ਵਾਹਿਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਸਾ ਮੰਤਰ ਪ੍ਰਭ ਖਾਲਸੇ ਦੀਨਾ ਸ੍ਰੀ ਗੁਰੂ ਨਾਨਕ ਜਪਿਓ ਸਹੀ ਵਾਹਿਗੁਰੂ।

ਬਹੁ ਬਹੁ ਕਰਦਿਆਂ ਰਹਿਣ ਸੁਖ ਵਿਹਾਏ, ਵਾਹ ਵਾਹ ਕਰਦਿਆਂ ਵਾਹਿਗੁਰੂ ਵਾਹਿਗੁਰੂ।

ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾ ਨਾਮ ਪਿਆਰਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਖਰਨਾਵਾ ਉਪਦੇਸ਼ ਗੁਰੂ ਹਰ ਹਰ ਜਗ।

Run!

I'm going to go to the hospital.

What?

I do.

Come on!

ਮਾਤਨ ਹਰ ਮਹਾਰਾਮ ਨਾਮ ਰਤਨ ਹਰ ਨਾਮ ਜਪਾਹਾ।

ਉਹਾਂ ਜਪੀਏ ਕੇਵਲ ਨਾਮ, ਉਹਾਂ ਨਾ ਜਪੀਏ ਕੇਵਲ ਨਾਮ, ਹਰ ਹਰ ਹਰ ਜਪ

Just a little bit of a

वाहेगुरु गुरु मंत्र है जप हमने खोई जास जपत ऐसा कीर्तन।

0: प्रसिद्ध है।
1: अमृत खंडिया
0: हृदय
1: अमर

का प्रांत हर

0: ਸੋਣ
1: ਅਨਹਦ ਧੁਨੇ
0: ਸਮਝਣੀ।

ਗੁਰਸੇਵਾ ਤੇ ਨਾਮੇ ਲਾਗਾ, ਗੁਰਸੇਵਾ ਤੇ ਨਾਮੇ ਲਾਗਾ, ਨਾਮ ਹਮਾਰੇ ਗੁਰੂ ਜੀ ਦੇ, ਨਾਮ ਹਮਾਰੇ ਪੂਜਾ ਦੇ, ਗੁਰਸੇਵਾ ਤੇ ਨਾਮੇ ਲਾਗਾ, ਹਰ ਸਿਮਰੀ ਦਿਨ ਸਾਬਰਾ ਸੇਵੀ ਸਤਿਗੁਰ ਆਪਣਾ, ਸੇਵੀ ਸਤਿਗੁਰ ਆਪਣਾ, ਸੇਵੀ ਹਰ ਸਿਮਰੀ ਦਿਨ ਸਾਬਰਾ ਗੁਰਸੇਵਾ ਤੇ ਨਾਮੇ ਲਾਗਾ, ਜਿਸ ਤੋਂ ਮਿਲਿਆ ਜਿਸ ਮਸਤ ਭਾਗਾ, ਇਸ ਕਹਿ ਦੇ

ਹਿਰਦੇ ਉਤਰੇ ਮੁਖੋਂ ਵੀ ਵਾਹ ਕਰੇ ਹਾਂ ਵਾਹ ਵਾਹ ਹਿਰਦੇ ਉਤਰੇ ਜੇ ਨਾਰ ਹਿਰਦੇ ਨਾਮ ਨਾ ਬਸਿਆ ਤਿੰਨ ਮਾਤ ਹਰ ਮਹਾਂਦਾ ਤਿੰਨ ਸੁਣੀ ਦੇ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਹਿਰਦੇ ਨਾਮ ਵਸਾਇਓ ਜਿਸਕੇ ਹਿਰਦੇ ਮੰਤਰ ਦੇ ਹਰੀ

नगन फिर मन माही नगन फिर मन

ਯਾਰੇ

हर क्यों संग न करया।

ਕੀਰਤਨ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਜਪੀਏ ਜਪੀਏ ਲਾਏ ਧਿਆਨਾ ਕਲਯੁਗ ਨੇ ਕੀਰਤਨ ਕਰਾਣਾ ਨਾਨਕ ਕੈ ਘਰ ਕੇਵਲ ਨਾ ਨਾਨਕ ਕੈ ਘਰ ਕੇਵਲ ਨਾ।

0: کے بعد میں
1: ہاٹ کر

0: ਤੇ ਮੋਹੇ ਦੀਨ ਹਰ ਹਰ ਆਰਾ ਤੇ
1: ਮੋਹੇ ਦੀਨ ਹਰ ਹਰ ਆਰਾ
0: ਹਰ ਹਰ ਆਰਾ ਤੇ
1: ਹਰ ਹਰ ਆਰਾ ਤੇ
0: ਹਰ ਹਰ ਆਰਾ
1: ਤੇ ਹਰ ਹਰ ਆਰਾ
0: ਤੇ ਹਰ ਹਰ

I'm sorry.

0: हर हर
1: मोहिनी हर हर मोहिनी
0: हर हर सर परिया
1: मोहिनी

Bye.

0: ਹਿਰਦੇ ਸਮਾਲ ਹਿਰਦੇ ਸਮਾਲ ਮੁਖ ਹਰ ਹਰ ਬੋਲੇ ਹਿਰਦੇ ਸਮਾਲ
1: ਹਿਰਦੇ ਸਮਾਲ ਮੁਖ ਹਰ

ਅੰਤਰ ਤਪ ਚਕਾਵੋ ਮੇਰੇ ਗੁਰਸਿੱਖੋ, ਮੇਹ ਕਪਟ ਕਮਾਵੋ ਹਰ ਕੀ ਹਰ ਕਾਲ, ਮੇਹ ਕਪਟ ਕਮਾਵੋ ਹਰ ਕੀ ਹਰ ਕਾਲ।

ਸ਼ਬਦਾਂ ਨੂੰ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੇ। ਮੇਰੀ ਮਾਂ ਨਾਲ ਘਿਓ ਬਣਾਇਆ ਸੀ, ਫੁੱਲ ਸੜ ਗਏ। ਸੱਤ ਵਸਤੂ ਨੀ ਹੱਥ ਆਈ ਜੋਗੀਆਂ ਨੇ ਜਦੋਂ ਬਾਬੇ ਕੀਤੀ ਸਿੱਧ ਬੋਸ ਅਚਲ ਬਟਾਲੇ ਆਈ ਜਿਸ ਵਿੱਚ ਆਰ ਜਦੋਂ ਖਾ ਲਈ ਸਾਰੀ ਫਿਰ ਸਾਰੇ ਗੁਰੂ ਨਾਨਕ ਕੋਲ ਬੈਠ ਕੇ ਕਹਿੰਦੇ ਮੇਰੀ ਮਾਂ ਨਾ ਮੱਖਣ ਤਾਇਆ ਸੀ ਫੁੱਲ ਸੜ ਗਿਆ, ਘਿਓ ਜ਼ਿਆਦਾ ਸੜ ਜੇ ਤਾਂ ਤੱਤ ਨਹੀਂ ਰਹਿੰਦਾ। ਹੇ ਨਾਨਕ ਤੱਤ ਕਿਸ ਤਰ੍ਹਾਂ ਨਿਕਲੇ, ਆਹ ਸ਼ਬਦ ਉਸ ਵੇਲੇ ਲੈਣਾ ਕੋਲ ਸੀ। ਉਸ ਵੇਲੇ ਆਹ ਸ਼ਬਦ ਮਹਾਰਾਜ ਨਾਲ ਵਾਹਿਆ ਉੱਥੇ ਤੇ ਜੋਗੀਆਂ ਨੂੰ ਉਪਦੇਸ਼ ਹੋਇਆ ਕਿ ਜੇ ਤੱਤ ਵਸਤੂ ਲੈਣੀ ਹੈ

ਪਾਂਡੇ ਦੇ ਦੁੱਧ ਪੀਣਾ ਹੋਇਆ ਉਹਨੂੰ ਮਾਈਆਂ ਪਹਿਲਾਂ ਧੁੱਪੇ ਰੱਖਦੀਆਂ, ਕੂਚਾ ਫੇਰਦੀਆਂ, ਧੂਫ ਦਿੰਦੀਆਂ, ਸਾਫ ਕਰਕੇ ਐਂ ਤੋ ਦੂਜੇ ਤੋਂ ਜਾਓ। ਦੂਧ ਕਰਮ ਚੰਗੀ ਕਰਨੀ ਕਰੋ, ਨੇਕ ਕੰਮ ਕਰੋ, ਫੁੱਲ ਸੁਰਤ ਸਮਾਇਣ ਜਾਗ ਕਾਹਦਾ ਲਾਉਣਾ ਸੁਰਤ ਦਾ ਤੇ ਫੁੱਲ ਮੈਨੇ ਉਹਨੂੰ ਉਲਟਾ ਉਲਟਾ ਕੇ ਸੁਰਤ ਨੂੰ ਉਲਟਾ ਉਲਟਾ ਕੇ ਸ਼ਬਦ ਲਾਉਣਾ।

ਭਾਂਡੇ ਚ ਸ਼ਰਾਬ ਵਰਗੀ ਗੰਦੀ ਚੀਜ਼ ਪਈ ਹੈ ਉੱਥੇ ਨਾਮ ਨਹੀਂ ਵੜਨਾ। ਜਿਸ ਭਾਂਡਾ ਧੋ ਕੇ ਸਾਫ ਦਿਨ ਚਿਕਰ ਨਹੀਂ ਕਰਨਾ ਅੰਦਰਲਾ, ਉਹ ਚਿਕਰ ਗੁਰੂ ਨਾਨਕ ਦਾ ਰਾਹ ਨਹੀਂ ਸਿੱਝਣਾ।

0: ਰਾਮਾਇਣ ਕਹਿੰਦੇ ਜਾਗ, ਜਾਗ ਕਾਹਦਾ ਲਾਉਣਾ ਨਾਮ ਜਪਣ ਵੇਲੇ, ਸੁਰਤ ਦਾ, ਸੁਰਤ ਬਾਹਰ ਨਾ ਦੌੜੇ। ਸੁਰਤ ਨੂੰ ਫੁੱਲ ਕਹਿੰਦੇ, ਕਿਸੇ ਚੀਜ਼ ਨੂੰ ਉਲਟਾ ਉਲਟਾ ਕੇ ਅੰਦਰ ਨੂੰ ਲਿਆਉਣਾ, ਉਲਟਾਉਣਾ ਫੁੱਲ,
1: ਫੁੱਲ ਸੁਰਤ
0: ਇਹਦੀ ਵੀ ਮੈਂ ਨਾਮ ਜਪ ਲਿਆ ਤੇ ਮੈਨੂੰ ਰੱਬ ਅੰਦਰ ਲੋਕ ਹੀ ਨਹੀਂ ਕਰਦਾ, ਮੇਰੇ ਅੰਦਰ ਸ਼ਬਦ ਵੱਜਦਾ ਕਿਉਂ ਨਹੀਂ। ਮਹਾਰਾਜ ਕਹਿੰਦੇ ਨਿਰਾਸ਼ ਹੋ ਜਾਓ, ਇਹ ਕੰਮ ਉਹਦਾ, ਨਾਮ ਜਪਣਾ ਸਾਡਾ ਕੰਮ ਹੈ, ਜੋ ਕਲਾ ਵਰਤਣੀ ਹੈ ਉਹਦੀ ਮਿਹਰ ਨਾ। ਇਸ ਕਰਕੇ
1: ਹੋਏ ਨਿਰਾਸ਼
0: ਦਹੀਂ ਜਮਾ ਦਿੰਦੀਆਂ ਰਾਤ ਨੂੰ ਜਾਗ ਲਾ ਕੇ, ਪਰ ਨਿਰਾਸ਼ ਹੋ ਕੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਜੰਮ ਜਾਣਾ ਕਿ ਨਹੀਂ ਜੰਮਣਾ। ਕਈ ਵਾਰੀ ਨਹੀਂ ਜੰਮਦਾ ਪਰ ਉਹ ਨਿਰਾਸ਼ ਹੋ ਕੇ ਜਮਾਉਂਦੀਆਂ।

ਤੇ ਰਸਮ ਸੀ, ਨਾਲੇ ਸ਼ਰਾਬ ਰੱਖ ਲੈਂਦੇ ਸੀ ਤੇ ਨਾਲੇ ਉਹਦਾ ਸੇਵਨ ਕਰਦੇ ਸੀ, ਨਾਲੇ ਰੱਬ ਦਾ ਨਾਂ ਲੈਂਦੇ ਸੀ। ਕਹਿੰਦੇ ਸੀ ਆਸ ਪਾਸ ਬਿਹੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ, ਆਸ ਪਾਸ ਪੰਜ ਜੋਗੀਆ ਬੈਠੇ ਵਿੱਚ ਨਕਟ ਦੇ ਰਾਣੀ, ਇੱਕ ਫਸਰ ਪਰ ਉਰਕਟ ਪੁਰਕਟ, ਇੱਕ ਫਸਰ ਪਰ ਪਾਣੀ, ਇੱਕ ਪਿਆਲੇ ਚ ਕੁੱਕੜ ਦਾ ਮਾਸ, ਇੱਕ ਪਿਆਲੇ ਚ ਸ਼ਰਾਬ ਪਾ ਕੇ ਜੋਗੀ ਆਲੇ ਦੁਆਲੇ ਬੈਠ ਕੇ ਇਹ ਰੱਬ ਨੂੰ ਮਿਲਣ ਦੇ ਰਾਹ ਸੀ ਉਸ ਵੇਲੇ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਸਿੱਧਾ ਕੀਤਾ। ਕਹਿੰਦਾ ਮਹਾਰਾਜ ਕਹਿੰਦੇ ਪਹਿਲਾਂ ਤੇ

ਕੇ ਅੰਮ੍ਰਿਤ ਛਕਣ ਜਾਓ। ਬਿਨਾਂ ਗਾਹਕ ਗੁਣ ਵੇਚੀਏ ਨਾ ਤਾਗੁਣ ਸਹਿਜ ਹੋ ਜਾਏ। ਪਹਿਲਾਂ ਧਰਤੀ ਸਾਧ ਕੇ ਫੇਰ ਕਰੇ ਦੀਆ ਦਾਨ, ਗੁਰੂ ਨਾਨਕ ਦੀ ਤੋਕ ਹੈ। ਗੁਰੂ ਨਾਨਕ ਵੀ ਉਂਚ ਕਰ ਅੰਦਰ ਨਾਮ ਨਹੀਂ ਵੜਦਾ ਜਿਨ ਚਿਕਰ ਬੰਦੇ ਦੀ ਧਰਤੀ ਨਹੀਂ ਸਾਧ ਲੈਂਦਾ। ਇਸ ਕਰਕੇ ਪਹਿਲਾਂ ਗੁਰੂ ਮਹਾਰਾਜ ਸਾਰੇ ਅਵਗਨ ਛਡਾਉਂਦਾ, ਐਸਾ ਕਿਰਪਾਲੂ ਹੈ ਉਹ, ਫਿਰ ਵਿੱਚ ਬੀ ਦਿੰਦਾ। ਪਹਿਲਾਂ ਧਰਤੀ ਸਾਧ ਕੇ ਦੇ ਸੱਚਾ ਨਾਉ, ਆਪ ਵੱਡ ਕਰਸਾਨ ਹੈ, ਵੱਡਾ ਕਿਰਪਾ ਉਹ ਆਪ ਭੁੱਲਦਾ ਨਹੀਂ, ਆਪ ਭੁੱਲਣਾ ਸੁਜਾਨ। ਪਹਿਲਾਂ ਧਰਤੀ ਸਾਧ ਕੇ ਪਾਂਡਾ

ਕਿਰਤ ਛੱਡ ਦੇਣੀ, ਸਾਰੇ ਕੰਮ ਹੋਰ ਬੇਫਾਇਦਾ, ਨਾਮ ਜਪਣ ਲੱਗ ਪਏ। ਕਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੇ। ਗੁਰੂ ਨਾਨਕ ਦਾ ਰਾਹ ਇਹੋ ਹੀ ਆ ਵੀ ਕਾਲ ਕਰਕੇ ਖਾਓ ਤੇ ਕੁਛ ਉਹਦੇ ਚ ਦਾਨ ਕਰੋ, ਦਸਬੰਧ ਕੱਟੋ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ। ਤੇ ਰੱਬ ਦਾ ਰਾਹ ਨਹੀਂ ਮਿਲ ਸਕਦਾ ਜੇ ਗੁਰੂ ਨਾਨਕ ਨੂੰ ਰੱਬ ਮਿਲਿਆ ਸੀ ਬੇਈ ਚੋਂ ਤੇ ਨੌਕਰੀ ਕਰਦੇ ਨੂੰ ਮਿਲਿਆ ਸੀ। ਇਸ ਕਰਕੇ ਉਹ ਕੰਮ ਨਹੀਂ, ਇਹ ਕੰਮ ਪੂਜਾ ਵਾਲੇ ਜਿਹੜੇ ਹੋਰ ਪੂਜਾ ਦੇ ਵਿਸਤਾਰ, ਰੱਬ ਨੂੰ ਮਿਲਣ ਦੇ ਰਾਹ, ਮਹਾਰਾਜ ਕਹਿੰਦੇ ਸਭ ਬਕਵਾਸ ਹੈ, ਇੱਕੋ ਇੱਕ ਰਾਹ ਹੈ।

ਦੁੱਧ ਰਿੜਕਣ ਲਈ ਇੱਕ ਤੇ ਮਧਾਣੀ ਚਾਹੀਦੀ ਹੈ, ਇੱਕ ਨੇਤਰਾ ਚਾਹੀਦਾ, ਇੱਕ ਨੇਤਰਿਆਂ ਦੇ ਪਿੱਛੇ ਗੁੱਲੀਆਂ ਲੱਕੜ ਦੀਆਂ ਹੁੰਦੀਆਂ ਜਿਹਨੂੰ ਈਤੀ ਕਹਿੰਦੇ, ਅਗਰ ਉਹ ਗੁੱਲੀਆਂ ਨਾ ਹੋਣ ਤੇ ਰੱਸੀ ਨਿਕਲ ਜਾਂਦੀ ਹੈ। ਇਹ ਗੁੱਲੀਆਂ ਕਾਹਦੀਆਂ ਬਣਾਉਣੀਆਂ? ਮਨ ਨੂੰ ਫੜਨ। ਜੇ ਜਾਪ ਕਰਦੇ ਕਰਦੇ ਸਿਮਰਨ ਕਰਦੇ ਮਨ ਦੌੜਦਾ, ਉਹਨੂੰ ਫੜ ਕੇ ਰੱਖਣਾ, ਬਾਹਰ ਨਹੀਂ ਜਾਣ ਦੇਣਾ। ਗੁਰੂ ਨਾਨਕ ਦਾ ਉਪਦੇਸ਼ ਸੀ ਜੋਗੀਆਂ ਨੂੰ, ਜੇ ਤਤ ਵਸਤੂ ਲੈਣੀ ਹੈ ਤੇ ਜੇ ਉੱਦਾਂ ਜਪੀ ਜਾਓਗੇ ਮਨ ਕਿਤੇ ਫਿਰਦਾ, ਦੁੱਧ ਰਿੜਕ ਨਹੀਂ ਹੋਣਾ, ਰਿੜਕਣਾ ਵੱਜਣਾ ਨਹੀਂ, ਉਹ ਥਾਂ ਨਹੀਂ ਪੈਣਾ। ਇਸ ਕਰਕੇ ਇਹ ਮਨ ਈਟੀ ਹਾਸ ਕਰੋ, ਈਟੀ ਲੱਕੜ ਦੀ ਗੁੱਲੀ ਦੁੱਧ ਰਿੜਕਣ ਜਿਹੜੀ ਨੇਤਰੇ ਦੇ ਸਿਰੇ ਤੇ ਹੁੰਦੀ ਹੈ ਉਹਨੂੰ ਨੇਤਰ ਕਰੋ। ਤੇ ਨੇਤਰਾ ਕਾਹਦਾ ਬਣਾਓ? ਨੀਂਦ ਨਾ ਆਵੇ। ਨਾਮ ਜਪਣ ਵੇਲੇ ਜਿੱਦਾਂ ਠੇਕੇਦਾਰ ਆਪਣੇ ਮਜ਼ਦੂਰ ਨੂੰ ਸੌਣ ਨਹੀਂ ਦਿੰਦਾ ਜਾਂ ਸੁਸਤ ਨਹੀਂ ਹੋਣ ਦਿੰਦਾ, ਨਾਮ ਜਪਣਾ ਤਕੜੇ ਹੋ ਕੇ, ਇਸ ਕਰਕੇ ਨੀਂਦ ਨਾ ਆ ਜਾਏ, ਤਿਆਰ ਬਰ ਤਿਆਰ ਹੋ ਕੇ ਬੈਠਣਾ, ਉਹ ਹੈ ਨੇਤਰੇ ਉਹਦੇ। ਤੇ ਜਿਹੜੀ ਮਧਾਣੀ ਹੈ ਇਹ ਜ਼ਬਾਨ ਨੂੰ ਮਧਾਣੀ ਬਣਾਉਣੀ ਹੈ। ਰਸਨਾ ਨਾਮ ਜਪੀਏ ਤਬ ਮਤੀ, ਰਸਨਾ ਨੂੰ ਮਧਾਣੀ ਬਣਾਓ। ਇਹ ਇੰਨੀਆਂ ਚੀਜ਼ਾਂ ਹੋਣ ਤੇ ਜੋਗੀ ਉਹ ਤਾਂ ਜਾ ਕੇ ਅੰਮ੍ਰਿਤ ਨਿਕਲਣਾ ਹੈ। ਇਹ

नीच जात पर लेती फिर आवे चल जावे शांति संगत नान रहेगा क्यों पर

ਦੀ ਮਿਸਾਲ ਦਿੰਦੇ ਗੁਰੂ ਨਾਨਕ ਜੋਗੀਆਂ ਨੂੰ, ਜਿਹੜਾ ਜਿਹਦੇ 'ਚ ਠਾਕਰ ਸਾਂਭ ਕੇ ਰੱਖਦੇ ਆ ਨਾ ਪੱਥਰ ਪੂਜਕ ਜਿਹੜੇ ਨੇ, ਉਹ ਇੱਕ ਡੱਬੀ ਜਿਹੀ ਹੁੰਦੀ, ਉਹਦੇ 'ਚ ਬੜੀ ਪਿਆਰ ਨਾਲ ਸੰਦੂਰ ਸੰਧਾਰ ਲਾ ਕੇ ਅਤੇ ਉਹ ਠਾਕਰ ਨੂੰ ਉਹਦੇ 'ਚ ਰੱਖਦੇ ਡੱਬੀ 'ਚ। ਮਹਾਰਾਜ ਕਹਿੰਦੇ ਮਨ ਅਪਣਾਓ, ਸੰਪਟ ਬਣਾਓ ਡੱਬੀ ਅੰਦਰ, ਜਿਹਦੇ 'ਚ ਰੱਬ ਨੂੰ ਤੁਸੀਂ ਪਾਉਣਾ ਉਹ ਤੁਹਾਡੇ ਅੰਦਰ ਹੀ ਆਉਣਾ, ਉਹਨੂੰ ਡੱਬੀ ਬਣਾਓ ਮਨ।

I'm not.

ਐਸਾ ਕੀਰਤਨ ਕਰ ਮਨ ਮੇਰੇ ਜਪੋ ਤਾਂ ਇਹ ਗੁਣਨਾਮਾ ਅਵਰ ਨਿਰਾਫਲ ਕਾਮਾ ਹਰ ਹਰ ਅੱਖਰ ਦੋਵੇਂ।

भयंकर राम

ਗੱਲ ਹੈ, ਬੜੀ ਸਿੱਧੀ ਗੱਲ ਹੈ। ਉਹਨਾਂ ਮਾਈਆਂ ਬੀਬੀਆਂ ਦਾ ਧਿਆਨ ਕਰਕੇ ਬੋਲੋ ਜੀ, ਜਿਹਨਾਂ ਨੇ ਆਪਣੇ ਬੱਚੇ ਦੇ ਅੰਦਰੋਂ ਮੋਹ ਖੋਲ ਕੇ ਧਰਮ ਨਾਲ ਪਿਆਰ ਕੀਤਾ, ਮੋਹ ਨਹੀਂ ਪਾਇਆ, ਧਰਮ ਨਾਲ ਪਿਆਰ ਕੀਤਾ। ਕਿਉਂ? ਧਰਮ ਧਾਰਮਿਕ ਐਸੀ ਚੀਜ਼ ਹੈ, ਅਬ ਕਾਲ ਉਜੜੀ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

के देश कैसे बातल से जाइया ए विशा बुद्धि जीवा दा नहीं बुद्धि जी

ਮੁਖ ਵਿੱਚ ਕੜਿਆਲ ਲਗਾਮ, ਜਿਹੜੀ ਘੋੜੀ ਬਹੁਤ ਅਲਪ ਹੋਵੇ ਉਹਨੂੰ ਕੰਡਿਆਲੀ ਲਗਾਮ ਮੂੰਹ ਚ ਦਿੰਦੇ ਹਨ। ਪਿੰਡੀ ਥਾਈ ਜਾਣਦੇ ਨੂੰ ਕੰਡਿਆਲੀ ਲਗਾਮ ਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਰਾਤ, ਚਿਤ ਭਵਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਪੂਲੇ, ਸੁਤਦਾ ਰਸੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ, ਸੁਪਹੋ ਟਲ ਗੁਰੂ ਸੇਵੀ ਹੈ, ਅਹਿਨਸ ਸਹਿਜ ਸੁਪਾਈ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸ਼ਬਦ ਸੰਬੰਧੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਦ ਜਿੱਥੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹ ਦਸ਼ਾ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਬੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ ਰਹਾਉ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾਮ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਤਨ ਦੁਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,

नानक उदरे प्रभु शरणाई। वाहिगुरु जी का खालसा।

ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਪਟ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸੁਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆ ਪਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਗਾਵੇ ਕੋ ਵੇਖੈ ਹਾਜ਼ਰ ਹਜ਼ੂਰ। ਕਥਨਾ ਕਥਨੀਆਂ ਵੈ ਟੋਟ, ਕਥ ਗਤ ਗਤੀ ਗੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੀ, ਜੁਗਾਂ ਜੁਗੰਤਰ ਖਾਹੀ ਖਾਹੀ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਈ, ਪਾਖਿਆ ਪਾਉ ਅਪਾਰ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਜ਼ਰੀ ਮੋਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸੁਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁਖ ਪਰ ਹਰ ਸੁਖ ਕਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਤੀਰਥ ਨਾਵਾਂ ਜੇ ਤਸ ਭਾਵਾਂ, ਵਿਣ ਭਾਣੇ ਕਹਿ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੇ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆ ਰਜਾ, ਹੋਰ ਦਸਾਉਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾ ਰਖਾਈ ਕਹੇ, ਜਸ ਕੀਰਤ ਜਗ ਲਏ, ਜੇ ਤਿਸ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਹੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਤਿ ਪੀਰ ਸੁਰਨਾਥ, ਸੁਣਿਆ ਧਰਤ ਤਬਲਿਆ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਵਰ ਵਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤਸੰਤ ਗਿਆਨ, ਸੁਣਿਆ ਅਠ ਗਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਬੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥੋ ਐਸ ਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪਛਤਾਏ, ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੂਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਨ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਸਾਹਿਬ ਰੱਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਪਾਰ ਤਲੈ ਕਵਣ ਜੋਰ, ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਪੂਤ,
ਕੀਤਾ ਪਸਾਉ ਇੱਕੋ ਗਵਾਓ ਦੱਸੇ ਹੋਏ ਲੱਖ ਦਰਿਆਓ ਕੁਦਰਤ ਗਵਣ ਕਹਾਂਗੀ ਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਸੰਖ ਦਾਤਾਰੂ ਅਸੰਖ ਸੂਰ ਮੋਹ ਪਖਸਾਰੂ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰੂ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸ ਸਿਰ ਨਾਹੀਂ ਜੇ ਫੁਰਮਾਏ ਦਿਵਦ ਪਾਹੇ ਜੇਤਾ

ਨਿਰੰਕਾਰ ਭਰੀ ਆਏ ਹੱਥ ਪੈਰ ਤਨ ਲੇ ਪਾਣੀ ਤੁਰਦਾ ਉਤਰ ਸੁਖੇ ਮੂਤ ਬਲੀਤੀ ਕੱਪੜੋ ਇਹਦੇ ਸਾਬ ਹੋਣ ਵਾਲੀ ਆਹ ਤੋਏ ਭਰੀ ਆ ਮਤ ਬਾਪਾ ਕਾ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨੇ ਅਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਤ ਬਾਣੀ ਵਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾਂਕਵਣ ਜਿਥੋ ਆਕਾਰੂ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕਹੋ ਆਪਾ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਕੋੜ ਕੋੜ ਕਭਾਲ ਥਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਦੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਪ ਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨ ਸਿਰਤੀ ਕਹਿਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨ ਜਾਪੈ ਕਿਆ ਮਨ ਮੰਤੋ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਇਹ ਬੜੇ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਵਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁਖ ਭੁਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਅਮੁੱਲ ਆਖੈ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਬ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਦ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ

ਰੰਗਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀਸੋਂ ਕਹੀ ਅਨੋ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਵੈ ਸੁੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਨਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਦ ਸਮਾਧੀ ਅੰਬਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਬਿਰਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਠਸਠ ਦੀ ਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾਲ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋ ਹੀ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋ ਸ਼ਰਮ ਪਦ ਚੋਲੀ ਧਿਆਨ ਕੀ ਕਰੈ ਬੇਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸਿਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਸ ਦੇਵਰਾ ਸਾਧ ਸੰਜੋਗ ਵਿਜੋਗ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋਵੇਸ ਇੱਕ ਦੂਜੀ ਪਾ ਏਕਾ ਮਾਈ ਜੁਗਤ ਵਿਆਈ ਤਿੰਨ ਝੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਦਸ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋਵੇਸ ਇੱਕ ਦੂਜੀ ਪਾ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਆਸਣ ਲੋਏ ਲੋਏ ਭੰਡਾਰ ਯੋਗ ਛਪਾਇਆ ਸੋਈ ਕਾਵਾਰ ਕਰ ਕਰ ਵੇਖੈ ਸਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੜਾ ਆਖੀਆਂ ਏਕ ਨਾਮ ਜਗਦੀਸ਼ ਏ ਤਰਾ ਪਦ ਪਵਣੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜਨਾ ਕੋਏ ਰਾਤੀ ਰੋਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਜਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਪਰਮੈ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਵਰਨ ਜਾ ਤਿਰ ਪਾਤ ਨਹਿਨ ਜੇ ਰੂਪ ਰੰਗ ਅਰ ਦੇਖ ਭੇਖ ਗਊ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਕਹਿ ਜੈ ਕੋਟ ਇੰਦਰ ਇੰਦਰਾਣ ਸਾਸ਼ਾਣ ਗਣ ਜੈ ਤਿਰ ਪਵਨ ਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਹੇ ਨਮਸਤੰਗਾ ਜਾਹੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਸ਼ੇਦੇ ਨਮਸਤੰਗਾ ਅਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਧਾਰੇ ਨਮਸਤੰਗਾ ਪਾਰੀ ਨਮਸਤੰਗ ਸੋਈ ਕੈ ਨਮਸਤੰਗਾ ਨਿਕੈ ਨਮਸਤੰਗਾ ਪੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗਾ ਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਸ ਰੰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਸ ਜਬੇ ਅਦੇਸੰ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰਗ ਅਪੇ ਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਧਾਰੰਗ ਨਮੋ ਸਰਬਤੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਕਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਅਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤ ਹੈ ਇੰਦਰਮਾਨ ਹੈ ਨਿਦਾਨ ਹੈ ਦਰਬਰਗੈ ਸਰਗੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗਾਂਜ ਹੈ ਪਾਂਜਾ ਜੂਝ ਹੈ ਚਾਂਜ ਹੈ ਮੀਗਰ ਵੀਗਾ ਦੰਦ ਹੈ ਬੰਦ ਹੈ

अजाम है भूत है सूत है लोक है सुख है कर्म है परम है जीत है पीत है भय गाय मानन जानन एक प्रे गाय भुजंग प्रयात छंद नमो सर्व मान्य समाधि निदाने नमो देव देवे अपेखे पे वे नमो कल काले नमो सर्व पाले नमो सर्व गौणे नमो सर्व पौणे अनंगी अनाथे नरसंगी परमाथे नमो पान पाने नमो मान माने नमो योगीत गीते नमो दान ताने नमो नृत नृत्य नमो नाद नादे नमो पान पाने नमो बद बदे अनंगी अनामे समाधि स्वरूपे प्रभंगी परमाथे समाधि प्रभूते कलंकंग बिनाने कलंके स्वरूपे नमो राज राजेश्वरंग परम रूपे नमो योग योगेश्वरंग परम सिद्धे नमो राज राजेश्वरंग परम प्रदे नमो शस्त्रपाणे नमो अस्त्रमाणे नमो परम ज्ञाता नमो लोकमाता पेखीय परमे भोगे भुगते नमो योग योगेश्वरंग परम जुगते नमो नित नारायणे क्रूर कर्मे नमो प्रेता प्रेत देव सुधर्मे नमो रोगहर्ता नमो राग रूपे नमो शाशाहंग नमो भूप भूपे नमो दान दाने नमो मन माने नमो रोग रोगे नमो आतंक स्नाने नमो मंत्र मंत्रंग नमो यंत्र यंत्रंग नमो इष्टे नमो तंत्र तंत्रंग सदा सचिदानंद सर्वं प्रणासी अनुपे रूप समाज तुलनेवासी सदा सिद्धदा बुद्धदा बृद्ध करता अदूर्धर्दंग गंगोघहर्ता परं परम परमेश्वरं प्रोष बालं सदा सर्वदा सिद्धदाता दयालं आशेदीय भेदीय नामंग कामंग समस्तो ब्राजी समस्ता सतामंग तेराजोर्जा श्रीशंग जले हैं थले हैं पीता भे हैं प्रभु आजुआ दे सह पे सह पुजंग प्रया दिशंग नमास अगाधे अबाधे नंदी स्वरूपे नमो सर्व मान्य समाज दीन दान नमास तुंग नरनाथि नमास तुंग परमाथि नमास तुंग गंजे नमास तुंग पंजे नमास तुंग काले नमास तुंग पाले नमो सर्व देशे नमो सर्व पेशे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोख रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्टंग नमो सर्व रंगे तरपंगी अनंगे नमो जीव जीवंग नमो बीज बीजे अखिजे बीजे समातंग प्रसिजे कृपालंग स्वरूपे को कर्मंग प्रणासी सदा सर्वदा हृदय सिद्धिंग निवासी जरपट छंद तव प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुक्ता सर्वंग जुगता सर्वंग देवंग सर्वंग पेवंग सर्वंग काले सर्वंग पाले रूआल छंद दव प्रसाद आद रूप अनाद मूर्त जोन पुरख पारु सर्व मंत्र मान देवा पेवाद उदारु सर्व बालक सर्व कालको सर्व गोपन कालु जत्र तत्र विराजी अवधूत रूप रसाल नाम ठाम न जात जा कर रूप रंग न रेख आद पुरख उदार मूर्त जो नाद सेख देश और न पेश जा कर रूप रेख न राग जत्र तत्र दिशा विशा हुई फैले अनुराग नाम काम विहीन पेखत तामु न जाहि सर्वमान सर्वत्र मान सदैव मान तथा ही एक मूर्त अनेक दर्शन केन्द्र रूपा नेक खेल खेल अखेल खेलन अयंत को भर एक देव देव न जानी जय बेद और कतेव रूप रंग न जात बात सो जानी के जेव तात्मात न जात जाकर जन्म मरण विहीन चकर बकर फिर चतर जाक मानी प्रतीन लोक चौदह के बिखय जग जापी जे जाप आद देवन आद मूर्त थप सब जय थाप परम रूप पुनीत मूर्त पूर्ण पुरख पारु सर्व विश्व रचियो सुयम पवगण भंजन हारु कालहीन कला संयुक्त काल पुरख देश धर्म धाम सु परम रहत भूतला खपेश अंग राग न रंग जाके जात पात न नाम गर्भ गंजन दोष भंजन मुक्त दायक काम आप रूपा मी कानो सत एक पुरख वतूत गर्भ गंजन सर्व भंजन आदि रूप सूत अंगहीन अभंग नतम एक पुरख पार सर्व लायक सर्व कायक सर्व को प्रत पार सर्व गंता सर्व हंता सर्व तियन पेख सर्व शास्त्र न जाने जे रूप रंग हर देख परम वेद प्राण जा कहे नीत बाखद नैत कोट सिमृत प्राण शास्त्र नया भई बहु चित मद पार छंद दव प्रसाद गुणगान उदार महिमा पार आसन अपंग उपमान अंग अनुभव प्रकाश निर्जन अनाश राजन बाह शान शाह राजन राज पानन पान दीवान देव उपमा महान
ఇంద్రాన్ ఇంద్రబాలాన్ బాలురంకాన్ రంకు గాలాన్ గాలయాన్ భూతయాంగు అపాపాంగు గర్మిత పారు గుణ గణదారు మున్ గణ ప్రణాము నిర్పణే కాము ఆతదోత ప్రచండ మిత గతి అఖండ అలిష్ట కర్మ దృశ్య ధర్మ సర్వ ప్రణాడ్య ఆన దండ భడయ చాచరీ ఛంద తవ ప్రసాద్ ਗੋਬਿੰਦੇ ਮੁਕੰਦੇ ਉਧਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਕਾਮੇ ਬਜੰਗ ਪ੍ਰਯਾਤ ਸ਼ੰਭ ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਭਰਤੀ ਚਤਰ ਜਕਰ ਭਰਤੀ ਚਤਰ ਜਕਰ ਪਾਲੇ ਚਤਰ ਜਕਰ ਕਾਲੇ ਚਤਰ ਜਕਰ ਪਾਸੇ ਚਤਰ ਜਕਰ ਵਾਸੇ ਚਤਰ ਜਕਰ ਮਾਨੇ ਆਏ ਚਤਰ ਜਕਰ ਦਾਨੇ ਆਏ ਜਾ ਜਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਭਰਮ ਨਾ ਪਿਤਰਾ ਨਾ ਕਰਮ ਨਾ ਕਾਹੀ ਜਨਮ ਅਜਾਈ ਨਾ ਚਿਤਰਾ ਨਾ ਮਿਤਰਾ ਭਰਿਆ ਪਵਿੱਤਰਾ ਪ੍ਰਤੀਸਾ ਦੀਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਦਾ ਪ੍ਰਸਾਦ ਕਥ ਦੇ ਕੇ ਆਸਜ ਦੇਸਾ ਕਿਆ ਪਿਜ ਬੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਜ ਲੋਕੈ ਕਿਆ ਜਦ ਸੋਕੈ ਕਿਆ ਬਦੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾਇੰਕ ਧਰਮੰ ਤੁਜਾ ਹੈਂਗੇ ਅਸ਼ੋਕ ਵਰਨੈ ਕਿ ਸਰਬਾ ਵਰਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਪਨ ਰੂਪ ਹੈ ਕਿ ਆਦ ਦੇਵ ਹੈ ਕਿ ਆਪ ਦੇਵ ਹੈ ਕਿ ਸ਼ਤਰੰਗ ਬਹੀਨਾ ਹੈ ਕਿ ਕੈ ਅਧੀਨਾ ਹੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਨਿਸ਼ਾ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀਆਂ ਕਿ ਸਰਬੰ ਦਲੀਆਂ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਪਾਉਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਓ ਕਿ ਸਰਬਤਰ ਪਾਓ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਮਨ ਹੈ ਸਦੈਵ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਪੰਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫੇਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮ ਹੈ ਸਲੀ ਕਦਮ ਦਾਮ ਹੈ ਗਨੀ ਮਲ ਸਗਸਤਾ ਗਰੀਬ ਵੱਲੋਂ ਪਰਸਤਾ ਬਲੰਦ ਮਕਾਨਾ ਜਮੀਨ ਵੱਲ ਜਮਾਨਾ ਤਮੀਜ ਵੱਲ ਤਮਾਮ ਰਜੂ ਵੱਲ ਦਾਨਾ ਹਰੀ ਫਲ ਜੀ ਮਰਿਆ ਗਜ ਕੀ ਨਾ ਨੇ ਗੁਲ ਤਰੰਗਾ ਪੇਦਾ ਪਾਂਗਾ ਹੈ ਅਜੀ ਗੁਣ ਨਿਵਾਜ ਹੈ ਗਨੀ ਵੱਲ ਖਰਾਜ ਹੈ ਦਰੁਗਤ ਸਰੂਪ ਹੈ ਤਨ ਮੁਕਤ ਬਭੂਤ ਹੈ ਪਰ ਭੁਗਤ ਪ੍ਰਭਾ ਹੈ ਸਜੋਗਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੋਂ ਸਲਾਮ ਹੈ ਸਦਾ ਬਲ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਅਨੂਪ ਹੈ ਅੰਗਾਧ ਰੂਪ ਹੈ ਨਾਸ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਭਾ ਨਿਰਾਗੇ ਤ੍ਰਿਭਗ ਸਰੂਪ ਹੈ ਸਜੈ ਸੂਤ ਹੈ ਨਰਕੰ ਪ੍ਰਣਾਸ ਹੈ ਪ੍ਰਤੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈ ਵੰਗ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਨੰਗ ਬੇਖਾ ਲੇਖ ਹੈ ਅਪਰਮ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਪੈ ਹੈ ਭੂਤ ਹੈ ਦੂਤ ਹੈ ਅਨਾਸ ਉਦਾਸ ਹੈ ਦੰਦ ਹੈ ਬੰਧ ਹੈ ਅਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚੰਦ ਹੈ ਸੁਨੰਤ ਹੈ ਅਲਿਖ ਦਿਖ ਹੈ ਅਲੇਖ ਹੈ ਬੇਖ ਹੈ ਢਾਹ ਗਾਏ ਅਸੰਭ ਹੈ ਗੰਭ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਹੈ ਜਾਤ ਹੈ ਚਰਪਟ ਛੰਦ ਦਉ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਦਉ ਪ੍ਰਸਾਦ ਨਮੋ ਨਿਰਕਨਾਸੇ ਸਦਾ ਵੰਗ ਪ੍ਰਕਾਸ਼ੇ ਅਨੰਗੰ ਸਰੂਪੇ ਭੰਗੰ ਵਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਧੇ ਅਗਾਧ ਸਰੂਪੇ ਨਿਰਵਾਧ ਵਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀ ਗਾਮੇ ਤੋ ਮੀ ਗਾਈ ਸਦੈਵੰ ਪ੍ਰਭਾਏ ਜੈ ਅਜਾਏ ਭਗਵਤੀ ਛੰਦ ਤਉ ਪ੍ਰਸਾਦ
ਕਿਹਾ ਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਜਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਣੀ ਮੁਲਖ ਰਾਜ ਹੈ ਗਰੀਬਲ ਨਿਵਾਜ ਹੈ ਹਰੀਫਲ ਸਕਨ ਹੈ ਰਾਸਲਬ ਕਨ ਹੈ ਕਲੰਕ ਪ੍ਰਣਾਸ ਹੈ ਸਮਾਤਲ ਨਿਵਾਸ ਹੈ ਗੰਜਲ ਕਨੀਮ ਹੈ ਰਜਾਇ ਕਰੀਮ ਹੈ ਸਮਾਸਤੁਲ ਜਵਾਹ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਵਲਗਵਾਨ ਹੈ ਮੇਸੁਲ ਰਵਨ ਹੈ ਤਮਾਮਲ ਤਮੀਸ਼ ਹੈ ਸਮਾਸਤੁਲ ਅਜੀਜ ਹੈ ਪਰੰ ਪਰਮੇਸ਼ ਹੈ ਸਮਾਸਤੁਲ ਅਜੀਸ ਹੈ ਦੀਸਲ ਲੇਖ ਹੈ ਮੇਸਲ ਬੇਖ ਹੈ ਜਮੀਨੁਲ ਜਮਾ ਹੈ ਮੀਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜਰੋ ਜਮਾ ਲੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜ ਬਸਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾਏ ਕਿ ਆ ਤੁਮ ਪ੍ਰਵਾਏ ਕਿ ਅਜਲੰਗ ਨੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਨਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰਿਆ ਖਾਂਡੂ ਹਰ ਨਰਿਆ ਮੰਡ ਅਨੁਭਵ ਨਾਸ਼ ਮੁਨਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅੰਸ ਜ ਅੰਗ ਆਸਨ ਭੰਗ ਉਪਮਾ ਭਾਰ ਗਾਤਮਿਤ ਉਦਾਰ ਜਲ ਥਲ ਮੰਡ ਦਿਸ ਬਿਸ ਪੰਡ ਜਲ ਥਲ ਮਹੰਤ ਦਿਸ ਬਿਸ ਬੇਅੰਤ ਅਨੁਭਵ ਨਾਸ ਤ੍ਰੈਤ ਧਰ ਧਰਾਸ ਆ ਜਾਣ ਵਾਹ ਇੱਕ ਐਸਾ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਾਰ ਕਰ ਪ੍ਰਣਾਮ ਚਿਤ ਚਰਨ ਨਾਮ ਅਣਛ ਜਗਾਤ ਅਜ ਜਨਬਾਤ ਅਣਚੰਜ ਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਟੁੱਟ ਅਪਾਰ ਆਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਵ ਪ੍ਰਸਾਦ ਕਰਨਾਲਿਆ ਹੈ ਹਰਕਾਲਿਆ ਹੈ ਖਲਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਵਾਸਿਆ ਹੈ ਸਰਵ ਨਾਸਿਆ ਹੈ ਕਰਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਵਰਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਸਪਾ ਸਪ ਹੈ ਅਗ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰਣਾ ਕ੍ਰਿਤ ਹੈ ਅਗ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰ ਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਬ ਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਦਾ ਕਰ ਹੈ ਹਰਦਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭੁਜੰਗ ਪਰਿਆਦ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਬ੍ਰਹਮ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਬੋਜ ਬੋਝੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਇੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਕਾਲੇ ਅਨੰਗੀ ਕਾਮੇ ਏਕ ਸ਼੍ਰੀ ਛੰਦ ਅਜੈ ਅਲਯ ਪਯ ਵੈ ਪਉ ਅਜੂਗਨਾਸ ਕਾਸ ਗੰਜ ਪੰਜ ਲੱਖ ਪੱਖ ਅਗਲ ਦਿਆਲ ਲੇਖ ਬੇਖ ਨਾਮ ਕਾਮ ਘਾਟ ਨਾਤੇ ਪ੍ਰਮਾਤੇ ਜੋ ਨਿਯਮ ਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਾਸਤੁਲ ਪ੍ਰਣਾਮੇ ਸਮਾਸਤੁਲ ਪ੍ਰਣਾਸੇ ਗੰਜਲ ਨਾਮੇ ਸਮਾਸਤੁਲ ਨਿਵਾਸੇ ਨਿਰਗਾਮੰਗ ਬਭੂਤੇ ਸਮਾਸਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਗਨਿੰਦਾ ਸਮਾਸਤੁਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਨੀਮੈ ਹਰਿਅੰਗ ਹਰਿਅੰਗ ਕਰੀਮ ਹਰੀਮੈ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਪਉ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਪਉ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਓ ਤਵ ਪ੍ਰਸਾਦ ਸੋਈਏ ਓਅੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾ ਦੇਖ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਗਉ ਨ ਦੇਖਿਤ ਪ੍ਰਾਨ ਪਤੀ ਕੇ
श्री भगवान की पाई कृपा हूं ते करती बिनय करती गई माति मदंग जरियर संग अनुभव तंग सुरंग सुवारी गोड़ तुरंग कुरंग से गुरते पौन के गौन को जात निवारी पारी पुजान के पूपली वेद न्यावत सीसना जात विचारी ते पय दुखा पय पूपत अंत गुण गई पाई पदारी जीत भ्रय सब देश दसान को बाजत ढोल मृदंगन गारी गुंजत गूढ़ गजान के सुंदर हंसत है हजराज हजारी भूत भवेख भगवान के भूपत कौन करे नहीं जात बिचारी सरी पद सरी भगवान भजे बन अंत को अंत के धाम सुधारी तीर्थ नान उदय दमदान सुसंजम नेम नेक बसेख वेद पुराण देव पुराण जमीन जमान समान कपेख पौन आहार जति जल धारु सब शुभ चार हजार के देखाय सरी भगवान भजे मन भूपत एक रति बिन एक ना लेखाय शुद्ध सुभा दुरंत दबाह सुशासना दुर्जान दलाएंगे पारी गुमान परे मन महकारु पर्वत पंखले नहा लहेंगे तोर रीन मरोर मवासन माते मदंग हनुमान मलाएंगे सरी पद सरी भगवान कृपा बैनु त्याग जहान निदान चलेंगे वीर अपार बटे बरियार चा बचारे सर गिदार पछैया दौरत देश मलंद मवासन मातक जान के मान मलैया गाड़े गड़ान को तोड़ नहार सुबात नहीं जग चार लवैया साहिब श्री सब को सरनायको जाज को नेक सो एक दवैया दानव देव नंदन साचर भूत भवैख भगवान जपेंगे जीव जते जल मैं थल मैं पल ही पल मैं सब थाप थपेंगे पुन प्रदापन बाढ़ जात धन बापन के बहु पुंज खपेंगे साध समूह प्रसन्न फिराए जग सदर सब अब लोग जपेंगे मान वेंद्र गजेंद्र नरात भोजन त्रलोक को राज करेंगे कोट स्नान गजा दिख दान अनेक स्वयंवर साज भरेंगे ब्रह्म महेश्वर विष्ण सची पात अंत फसे जम फास भरेंगे जे नार श्री पद के बर सह पाग ते नर फेर न दे करेंगे कहाँ पयो जो दो लोचन मूंद कह बैठ रहे भगत ध्यान लगायो नहात बरियोलिए सात समुद्रन लोग गयो पर लोग गवायो भास की ओब ज्ञान से बैठ गए ऐसे ही ऐसे सुबैस बतायो साज कहो सुन ले सब है जन प्रेम की हो जन ही प्रपायो काहू ले पाहन पूज धरियो सिर काहू ले लिंग करे लटकायो काहू लख्यो हर वाची दिशा में काहू पुछा को शीस नवायो को बदान को पूजत है पास को मृदान को पूजन थायो गुर करया और जो सब ही जाग श्री भगवान को भेद ना पायो।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਦ ਰਛਾ, ਪੂਰਨ ਹੋਏ ਚਿਤ ਕੀ ਇੱਛਾ, ਦਬ ਚਰਨਨ ਮੰਦ ਰਹਿ ਮਾਰਾ। ਆਪਣਾ ਜਾਨ ਕਰੋ ਬ੍ਰਤ ਬਾਰਾ, ਹਮਰੇ ਦੋਸ਼ ਸਭੈ ਤੁਮ ਕਾਵ, ਆਪ ਹਾਥ ਦੈ ਮੋਹਿ ਬਚਾਵ, ਹੋ ਸੁਖੀ ਵਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਖਿਆ ਨਿਜ ਕਰਦੇ ਕਰਿਆ, ਸਭ ਬੈਰਨ ਕਉ ਆਜ ਸੰਗਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋਂ ਉਸ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੰਨ ਚੰਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝ ਵਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪੱਛਾ, ਸਰੀ ਅਸ ਤੁਝ ਕਰਿਓ ਰੱਛਾ, ਰਾਖ ਲਿਓ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤਮਹਾਂਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀ ਆਓ, ਵੇਦ ਰਾਜ ਬ੍ਰਹਮਾ ਜੂ ਥੀ ਆਓ, ਜਵਨ ਕਾਲ ਸਭ ਲੋਕ ਸੁਭਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਜੋਗੀ ਸਭ ਕੀ ਆਓ, ਵੇਦ ਰਾਜ ਬ੍ਰਹਮਾ ਜੂ ਥੀ ਆਓ, ਜਵਨ ਕਾਲ ਸਭ ਲੋਕ ਸੁਭਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵਦਾਂ ਜਸਨ ਬਜਾਇਓ, ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸੁਧਰਨ ਕੋ ਬਲ ਮੋਹ ਬਦ ਕੀਓ, ਖੜ ਖੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਜਿਠੀ ਦੇ ਗੂੰਜਰ ਸੂਲਾ, ਸਭ ਪਰ ਕਿਰਪਾ ਦ੍ਰਿਟ ਕਰ ਫੂਲਾ। ਸੰਤਨ ਦੁਖ ਪਾਏ ਦੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏ ਗਏ ਕੀ ਪੀਰ ਪਛਾਣੇ, ਖੜ ਖੜ ਕੇ ਬੜਬੜ ਕੀ ਜਾਣੇ, ਜਬ ਉਹ ਕਰਖ ਕਰਾ ਕਰਤਾਰਾ, ਪ੍ਰਜਾ ਦਰਦ ਤਬ ਦੇਹੀ ਅਪਾਰ, ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਦਰਦਬ ਹੂੰ। ਜੇਤੇ ਬਦਨ ਸ੍ਰੇਠ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇਰਾ ਤੰਦਰਾਲਮ, ਜਾਣਤ ਭੇਦ ਭੇਦ ਹਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਸੰਭ, ਜਾਂ ਕਾ ਮੂਢ ਚਾਰਦ ਬੇਦਾ, ਜਾਂ ਕੋ ਭੇਵ ਨ ਪਾਵਦ ਵੇਦਾ, ਤਾਂ ਕਉ ਕਰ ਪਾਹਨ ਅਨੁਮਾਨਤ, ਮਹਾਮੂਢ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਜੀਨਤ ਨਹਿ ਪੈਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀਂ ਭੂਪਾ, ਅੰਡਜ ਜੇਰਜ ਸਿਧ ਜਕੀਨੀ, ਉਤਪੁਜ ਖਾਨ ਬਹੋਰ ਰਚ ਦੀਨੀ, ਕਹੂੰ ਫੂਲ ਰਾਜਾ ਵ ਬੈਠਾ, ਕਹੂੰ ਸਿਮਟ ਪਯੋ ਸੰਕਰ ਕੈਠਾ, ਸਗਰੀ ਸ੍ਰੇਸ਼ਟ ਦਿਖਾਏ ਜੰਪਵ, ਆਜ ਜੁਗਾਰ ਸਰੂਪ ਸੁਜੰਪਵ। ਅਬ ਰੱਛਾ ਮੇਰੀ ਤੁਮ ਕਰੋ, ਸੇਖੋ ਬਾਰੇ ਸਿੱਖ ਸੰਗਰੋ, ਦੋਸ਼ੀ ਦੇ ਉਠਵਤ ਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਬ ਸ਼ਰਣੀ ਪਰੇ, ਦਿਨ ਕੇ ਦੋਸ਼ਟ ਦੁਖਤਾ ਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੀ, ਦਿਨ ਕੇ ਤੁਮ ਸੰਕਟ ਸਭ ਟਾਰੀ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹੀਂ ਆਏ, ਰੱਛਾ ਹੋਈ ਤਾਂ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਦ ਕਾਲਾ, ਕਿਰਪਾ ਦ੍ਰਿਸ਼ਟ ਦਿਨ ਜਹ ਨਿਹਾਰਿਓ, ਤਾਂ ਕੇ ਤਾਪ ਦਿਨ ਕਮ ਹਰਿਓ, ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ ਸਕੈ ਨਾ ਕੋਈ, ਏਕ ਵਾਰ ਜਿੰਦ ਮੈਂ ਸੰਭਾਰ, ਕਾਲ ਪਾਸ ਦੇ ਤਾਹੇ ਉਬਾਰਾ, ਕਾਲ ਪਾਸ ਦੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੂ ਕਹਾ, ਦਾਰਦ ਦੋਸ਼ਟ ਦੋਖ ਤੇ ਰਹਾ, ਖੜਗ ਗੇਤ ਮੈਂ ਸਰਣ ਤਿਹਾਰੀ, ਆਪ ਹਾ ਦਲ ਉਬਾਰੀ, ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਖ ਤੇਰੇ ਬਚਾਈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾ ਦਲ ਉਵਾਰੀ, ਸਰਬ ਠਾਰ ਮਹੋ ਸਹਾਈ, ਦੁਸ਼ਟ ਦੋਖ ਤੇ ਲਿਵ ਬਚਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਾਈਆਂ,
ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਹੋ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਦਾ ਤੇਰਾ ਸਭ ਕੁਛ ਹੈ ਜਿਸਦੇ ਸਭ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉ ਨਾਹੀ ਸ਼ਬਦ ਲੋਕ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਜਨ ਕੰਮ ਹੋ ਦੁੱਟਾ ਜਨਕਾ ਸਭ ਸੱਚ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰਾਂ ਗਾਣੀ ਕਰਾਂ ਗਾਣੀ ਅਗਥ ਕੇਰੀ ਕਿਤ ਦੁਆਰੇ ਪਾਈ ਹੈ ਤਾਨ ਮਾਨ ਤਾਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਗਥ ਗਾਣੀ ਇਹ ਮਨ ਚਾਂਚਲਾ ਚਤਰਾਹੀ ਕਿਨੈ ਨਾ ਪਾਇਆ ਚਤਰਾਹੀ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਪਲਾਇਆ ਮਾਇਆ ਤਾਂ ਮੋਹਣੀ ਜਨਾ ਕੀਤੀ ਜਨ ਠਗੌਲੀ ਪਾਈ ਆ ਕੁਰਬਾਨ ਕੀਤਾ ਦਿਸੈ ਬਿਟਹੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਹੀ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੁੱਲੇ ਨਾ ਕੀਚੈ ਜਤੰਤ ਪਛਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣਹੀ ਜੀ ਜੰਤ ਸਭ ਖਿਲ ਤੇਰਾ ਕਿਆ ਗੋ ਆਖੋ ਖਾਣਹੀ ਆਖ ਹੈ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਬਰਸਣ ਆਇਆ ਲਭ ਲੋ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਜਿਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਵਾਂਗ ਚਲਣਾ ਲਭ ਲੋ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਾਨੋ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਹੀ ਤਿਵ ਜਲਾ ਸਵਾਮੀ ਉਰ ਕਹਿ ਜਾਣਾ ਗੁਣ ਤੇਰੇ ਜਿਉ ਤੂੰ ਜਲਾਵੇ ਤਿਵ ਜਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਤੇ ਹਰ ਹਰ ਸਦਾ ਤੇ ਆਵੇ ਜਿਸਨੋ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿੰਨ ਕਿਆ ਮਨ ਵਸਿਆ ਜਨ ਤੁਰੋਂ ਲਿਖਿਆ ਆਇਆ ਇੱਕ ਫਿਰਿਆ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਅਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਅਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ
ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿ ਸਨ ਜਾਇ ਨਾ ਜਾਇ ਸਹਿ ਸਗਤ ਸੰਜ ਮਰਾਇ ਕਰਮ ਕਮਾਈ ਸਹਿ ਸਾਜੀਓ ਮਲੀਣ ਹੈ ਕਦ ਸੰਜ ਮਦੋਤਾ ਜਾਈ ਮਨ ਧੋਵੋ ਸਦ ਲਾਗੋ ਹਰ ਜਰੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਾਹਿਬ ਉਪਜਾਏ ਸਹਿ ਸਾਹਿਬ ਜਾਈ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਾਉਂ ਬੇਤਾਲਿਆ ਕਹੇ ਨਾਨਕ ਜਨ ਸਚਤ ਜਿਹਾ ਕੂੜੇ ਲਾਗੇ ਇਹ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੁੜ ਕਿਸ ਹੋਏ ਪਹੁੰਚਿਆ ਨਾਹੀਂ ਮਨ ਸਾ ਸਤ ਸਮਾਣੀ ਜਨਮ ਰਤਨ ਜਿ ਨੀ ਖਟਿਆ ਭਲੇ ਸੇ ਬਣ ਜਾ ਰਹੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨੇ ਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋ ਬੈ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਮਵੇ ਕੀਆਂ ਜਾਈ ਅਨੇਕ ਜੂਨੀ ਪਰਮਿਆ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਲਾਇਆ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਡਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਸਮਾਓ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਡਾਓ ਸਿਵ ਸਕਦਾ ਬੋ ਪਾਏ ਕਹਿ ਕਰਤਾ ਪੇ ਹੁਕਮਰਦਾਈ ਹੁਕਮਰਦਾਈ ਆਪ ਵੇਖਿਆ ਗੁਰਮੁਖ ਸਿਵ ਜਾਏ ਦੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਜਿਨ ਹਰ ਦਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਉੜਦਾ ਤਾਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਾਉ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਉੜਦਾ ਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਜੈਸੀ ਬਾਰ ਮਾਇਆ ਮਾਇਆ ਗੰਦਵੇ ਕੋ ਜਿਹੀ ਕਰਦਾ ਖੇਤ ਰਜਾਇਆ ਜਾਂ ਤਿਸ ਮਨ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੇ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚ ਇਹ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਿਲਾਏ ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਸਿਰ ਸੰਪਿਆ ਵਿੱਚੋਂ ਆਪ ਜਾਈ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁੱਲ ਕਹੇ ਭਾਗ ਜਿਨਾ ਕੇ ਨਾਨਕਾ ਜਿਨ ਹਰ ਭਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਓ ਲਾਹਾ ਘਟਿਓ ਦਿਹਾੜੀ ਇਹ ਤਨ ਦਿਨਾ ਮਿਲਿਆ ਜਿਨਾ ਰੱਬੇ ਬਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ ਇਹ ਰਸਨਾ ਆਦੂ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੰਜਰ ਹਰ ਰਸ ਭਲੈ ਨਾ ਪਾਏ ਹਰ ਰਸ ਪਾਈ ਭਲੈ ਪੀਏ ਹਰ ਰਸ ਪੌੜਨਾ ਦਿਸ਼ਾ ਲਾ ਗਿਆ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਸ ਆਈ ਕਹੇ ਨਾਨਕਾ ਰਾਪ ਕਹੇ ਨਾਨਕ ਹੋਰ ਅੰਦਰਸ ਸਾਹਿਬ ਵਿਸਰੈ ਜਾਂ ਹਰ ਵਸੈ ਮਨ ਆਈ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਾਂ ਉਹਦੇ ਵਿੱਚ ਦਾ ਤੂੰ ਜਗ ਮੈਂ ਆਇਆ
ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋ ਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋ ਦਰਾਖੀ ਦਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਕਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਪਿਆ ਪਏ ਗੁਰ ਚਰਨ ਲਾਗੇ ਜਨ ਸਭਾ ਕੇ ਆਪਣਾ ਬਿਰ ਜਾ ਪਈ ਆਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਮੇਰੇ ਹੋ ਹਰ ਤੁਮ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾਰ ਕਹਿ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲੇ ਆਂਦੇ ਬਦ੍ਰਸ਼ਟ ਹੋਈ ਇਹ ਸਰਵਣੋ ਮੇਰੇ ਹੋ ਸੱਚਾ ਸੁਣਦਿਆਂ ਨੂੰ ਬਿਠਾਏ ਸੱਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਬਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਮ ਨਾਮ ਦਿਸਦਾਂਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਣ ਤੁਧ ਪਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ

और

ఆ ముందు ప్రకారం

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ।

0: to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਕਣ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦ ਆਖੇ ਲੱਖ ਰੋ ਸੱਚੇ ਤੋਂ ਦਾਖੇ ਲੱਖ

ਪੌੜੀ ਨਾਨਕ ਜੀ ਉਪਾਏ ਕੇ ਲਿਖ ਚੋਣ ਵਕਤ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੋਣ ਵਕਤ ਕਦੇ ਜਜਮਾਲਿਆ ਸਾਓ ਨਾ ਪਾਇਨ ਕੂੜਿਆ ਮੂੰਹ ਕਾਲੇ ਦੋ ਜਗਚਾਲਿਆ ਤੇਰੇ ਨਾਏ ਰਤੇ ਤੇ ਜਿਣ ਗਏ ਹਾਰ ਗਏ ਤੇ ਠੱਗਣ ਵਾਲਿਆ

ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਥ ਬਿਸਮਾਦ ਦੇਵ ਬਿਸਮਾਦ ਜੀ ਬਿਸਮਾਦ ਤੇ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ ਵਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਲ ਲਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿੱਖ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜਰਾ ਜੂਰ ਦੇਖ ਵਡਾਣ ਰਿਹਾ ਬਿਸਮਾਦ ਨਾਨਕ ਪੂਜਣ।

ਧਰਤੀ ਨੇ ਭੋਗ ਭੋਗ ਕੇ ਹੋਏ ਭਸਮਟ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕਰ ਚਲਾਇਆ। ਅੱਗੇ ਕਰਨੀ ਕੀਰਤ ਬਾਤੀ ਹੈ, ਵਹਿ ਲੇਖਾ ਕਰ ਸਮਝਾਇਆ, ਸਾਵ ਨਾ ਹੋ ਵੀ ਪਾਉ ਜੀ, ਹੁਣ ਸੁਣਿਆ ਕਿਆ ਰੁਆਇਆ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬਜਾਇਆ ਜਿਨ ਸੱਚੋ ਸੱਚ ਬਜਾਇਆ।

ਨਰਕ ਨਾ ਜਾਈਏ। ਜੀਓ ਪਿੰਡ ਸਾਹਿਬ ਸਹਿਦਾ ਦੇ ਖਾਜੇ ਆਗੋ ਆਈਏ। ਜੇ ਲੋੜੇ ਚੰਗਾ ਆਪਣਾ ਘਰ ਪੁੰਨੂ ਨੀ ਸਦਾਈਏ। ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇ ਦੀ ਆਈਏ। ਉਹ ਰਹੇ ਨਾ ਭਰੀਏ ਪਾਈਏ।

ਮੁਸਲਮਾਨਾਂ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾ ਲਾਹੀ ਸਾ ਲਾਹਨ ਦਰਸ਼ਨ ਰੂਪ ਅਪਾਰ ਕੀਰਤਨਾਵੇ ਅਰਚਾ ਪੂਜਾ ਅਗਰਵਾਸ ਬੋਕਾਰ ਯੋਗੀ ਸੁਣ ਸਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਰਾਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ। ਜਗਜੀ

ਹੋਵੇ ਦਿੱਤਾ ਹੋਵੇ ਚਲਿਆ, ਹੋਵੇ ਚ ਖਟਿਆ ਹੋਵੇ ਚ ਗਿਆ, ਹੋਵੇ ਸਚਿਆਰ ਕੁੜਿਆਰ, ਹੋਵੇ ਚ ਪਾਪ ਪੁੰਨ ਵਿਚਾਰ, ਹੋਵੇ ਚ ਨਰ ਸੁਰਗ ਅਵਤਾਰ, ਹੋਵੇ ਚ ਹੱਸੇ ਹੋਵੇ ਚ ਰੋਵੇ, ਹੋਵੇ ਚ ਭਰੀਏ ਹੋਵੇ ਧੋਵੇ, ਹੋਵੇ ਜਾਤੀ ਜਨਤੀ ਖੋਵੇ, ਹੋਵੇ ਚ ਮੂਰਖ ਹੋਵੇ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਵੇ ਚ ਮਾਇਆ ਹੋਵੇ ਛਾਇਆ, ਹੋਮੇ ਕਰ ਕਰ ਜੰਤ ਪਾਇਆ, ਹੋਮੇ ਬੁਝੇ ਤਾਂ ਦਰ ਸੁਝੇ, ਗਿਆਨ ਵਿਹੁਣਾ ਕਤ ਕਤ ਲੁਝੇ, ਨਾਨਕ ਹੁਕਮੀ ਲਿਖੀਏ ਲੇ।

ਪੌੜੀ ਸੇਵਕ ਤੀਸਨ ਤੋਖੇ ਜਿਨ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਕੌੜੀ ਭਗਤ ਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋ ਨਾਲ ਤਾਰਦੇ ਇੱਕ ਮੂਲ ਨਾ ਪੂਜਣ ਆਪਣਾ ਅਣ ਹੁੰਦਾ ਆਪ ਗਣਾਏ ਦੇ ਉਹ ਟਾਢੀ ਕਾ ਨੀਚ ਜਾਤ ਹੋਰ ਉੱਤਮ ਜਾਤ ਦਾਏ ਦੇ ਤੈਨੂੰ ਮੰਗਾ

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮੁਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀ ਐ ਜਾਰੀ ਦਾ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਧੋਏ ਸੱਚ ਤਾਂ ਪਰ ਜਾਣੀ ਐ

ਦੀ ਦਾਨ ਮੰਡਾ ਤਲੀ ਸਾਹਿਬ ਜੇ ਮਿਲੇ ਤਾਂ ਮਸਤਕ ਲਾਈਐ ਹੈ ਕੂੜਾ ਲਾਲ ਛੱਡੀਏ ਹੋਏ ਕਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

ਦਾਲ ਦਿਓ ਵਿੱਚ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕੋਇ ਤਾਂ ਉਗਵੈ ਰੋਟੀ ਹੁਰਤ ਹੋਏ ਨਾਨਕ ਪਾਏ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈ।

ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਛ ਨਾਹੀਂ ਤੁਧ ਬੇਕੀ ਜਗ ਤੋਂ ਪਾਇਆ ਇੱਕ ਨਾ ਨੂੰ ਤੂੰ ਮਿਲ ਲੈ ਇੱਕ ਆਪੋ ਤੋਂ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆ ਪਜਾਇਆ ਸਹਿਜ

0: ਸੁਖ ਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਓ ਕਰੀ ਨਾ ਹੋਈ। ਬਲਿਹਾਰੀ ਕੁਦਰ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ। ਤੂੰ ਸੱਚਾ ਸਾਹਿਬ ਤੇ ਸਵਾਲਿਓ ਜਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ। ਮਹਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਬੇਸ਼ਰੂ ਬ੍ਰਾਹਮਣ

ਔੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਜਿਹਾ ਕਾਲੇ ਕਲਣਾ ਸੇਵੇ ਹੋ ਨਾ ਉਪਚਾਰੀ ਹੈ, ਐਸੀ ਕਲਾ ਨਾ ਖੇਡੀਏ ਜੇ ਦਰਦ ਅੱਗੇ ਹਾਰੀ ਹੈ, ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੂੰਹ ਚੱਲੇ ਸੋ ਅੱਗੇ ਮਾਰੀਏ, ਮੂੰਹ ਚੱਲੇ ਸੋ ਅੱਗੇ ਮਾਰੀਏ, ਸਤਨਾ

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਉਂਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁਆਰੇ ਚੱਲਿਆ

ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਕੇ ਜਨੇਉ ਜੀ ਕਾ ਹਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ ਉਹ ਮੁਆ ਉਹ ਝੜ ਪਿਆ ਵੇ ਸੱਗਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ

ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵ ਗੋਬਰ ਤਰ ਨ ਜਾਈ ਥੋਟੀ ਫਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਪੜ੍ਹੈ ਕਤੇਬਾ ਸੰਜਮ ਤੁਰ

ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ।

0: ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨਾ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਹਰਦਾ ਦੂਜਾ
1: ਜੋ ਜੀ ਹੋਏ ਸੋ

0: ਵਡੇਟੀਆਂ ਵਡਿਆਈਆਂ ਕਿਸ ਕਹਿ ਨਾ ਕਹਿ ਨਾ ਜਾਏ, ਸੁਖਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਸਾਈ ਕਾਰ ਕਮਾਉਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸਹਿ ਰਜਾਏ, ਸੋ ਕਰੇ ਜੇ ਤਿਸਹਿ ਰਜਾਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

परम सम्मान योग युग युग अटल चवर सतर तख दे मालक साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर संत बाबा अतर सिंह जी मस्तवाणी वालियां दी मिठी प्यारी याद दा ऐस बरे दे समागम दा ए दूसरा दिन है। आप जी ने अमृत वेले तो लैके ऐस वेले तक निरंतर धन गुरु ग्रंथ साहिब जी दे अमृत बचन बाणी कीर्तन सरवण कीता है। सोदर रह राज साहिब जी दा पाठ कीता गया, इस दे नाल रात्रि दे दीवान दी प्रारंभता हुई। रह राज साहिब जी दे पाठ तो उपरंत गुरु सवारियां ने गुरु चरणा विच अरदास कीती। इस अरदास तो बाद गुरु ग्रंथ साहिब जी तो हुक्म लिया, हे सच्चे सतगुरु जी, आप कृपा करके सवेर तो लैके इस वेले तक जो अमृत बाणी गायन कीती गई, विचार कीती गई, सोदर रह राज साहिब जी दे पाठ हुए, आप जी अपने हुक्म दी मोहर इस सेवा उपर लाओ। धन गुरु ग्रंथ साहिब जी दे अमृत बचना विचों भगत नामदेव जी दा उचारण कीता हुआ शब्द जिस दी आरंभता सी पहल पुरिये पुनरक वना तांचे खंसे संसा सगले जना कृष्णा ते जानौ हर हर नाचंती नाचना पहल पुरसा बिरा अथोन पुरसा दमरा असगा अस उसगा हर का बागरा नाचै पिंदी मै सागर नाचंती गोपी जन्ना नैया ते बैरे कन्ना तर्क ना चा परमिया चा केशवा बचौनी अये मैये एक आन जियो तिंदी उबकले संसारा प्रम प्रम आए तुम चे द्वारा तू कुन रे मैं जी तू कुन रे मैं जी नामा खो जी आला ते निवारना जम कह शब्द तुसा सारिया ने हुक्म दा सरवण कीता है। इस शब्द दियां अंतलियां तुकां नूं आधार बना के मैं आप जी नाल विचार सांझी करनी चाहना, क्योंकि किसे विषय ते केंद्रित रह के गुरु दे अमृत बचना दी विचार करिए जिस नूं साडे अंदर नूं टिका मिल सके। वह अमृत बचन ने तिंदी उबकले संसारा प्रम प्रम आए तुम चे द्वारा तू पुनरे मैं जी नामा हो जी आला ते निवारना जम कारण करो अपने अंदर नूं इकागर उठ दे कोई फुरनिया ते अपने अंतर आत्मे काबू पा सकीए। किसे तरीके नाल ए अखां सारी जिंदगी दूसरे दे चेहरे नूं तकदियां ने, गुरु नानक साहिब मेहर करन किते अपने अंदर दी तस्वीर वेखण दी जाच आ जाए, अपनी गिरवान नूं तकण दी जाच आ जाए। करो कृपा साध संगत बख्शो असीस धन गुरु ग्रंथ साहिब पिता जी आप विच वरत के एकाग्रता प्रेम भावना आप ही शरदा नाल विचार करा लेनी। गुरु भक्ति फतेह प्रवान करो जी। वाहे गुरु जी का खालसा वाहे गुरु जी की फतेह।
ਭਗਤ ਨਾਮਦੇਵ ਜੀ ਉਹਨਾਂ ਨੇ ਅਸ਼ਬਦ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੇ ਦਰ ਤੇ ਖਲੋ ਕੇ ਆਪਣੇ ਵੱਲੋਂ ਇੱਕ ਪੁਕਾਰ ਕੀਤੀ ਤੇ ਉਹਨਾਂ ਦੀ ਕੀਤੀ ਕੋਈ ਪੁਕਾਰ, ਉਹਨਾਂ ਦੀ ਦਿੱਤੀ ਕੋਈ ਆਵਾਜ਼ ਦਾ ਉੱਤਰ ਉਸ ਪਰਿਪੂਰਨ ਪਰਮੇਸ਼ਵਰ ਵੱਲੋਂ ਦਿੱਤਾ ਗਿਆ। ਸ਼ਬਦ ਹੈ ਕਿ ਪਿੰਡੀ ਉਬਕਲੇ ਸੰਸਾਰਾਂ। ਪਿੰਡੀ ਦਾ ਅਖਰੀ ਅਰਥ ਹੁੰਦਾ ਹੈ ਖੂਹ ਦੀਆਂ ਟਿੰਡਾਂ। ਉਬਕਲੇ ਦਾ ਅਖਰੀ ਅਰਥ ਹੈ ਕਿ ਡੁੱਬਣਾ, ਫਿਰ ਬਾਹਰ ਆ ਜਾਣਾ, ਖਾਲੀ ਹੋਣੀਆਂ, ਪਰਤ ਕੇ ਖੂਹ ਦੀਆਂ ਟਿੰਡਾਂ ਫਿਰ ਪਾਣੀ ਵਿੱਚ ਡੁੱਬ ਜਾਣ। ਹੇ ਮੇਰੇ ਮਾਲਕ, ਮੇਰਾ ਜੀਵਨ, ਮੇਰੀ ਜ਼ਿੰਦਗੀ ਤਾਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਹੈ ਕਿ ਜਿਵੇਂ ਇੱਕ ਖੂਹ ਦੀ ਟਿੰਡ ਮਾਲ ਦੇ ਨਾਲ ਸਾਰਾ ਦਿਨ ਗਿਰਦੀ ਹੈ, ਤੇ ਜਿਨ੍ਹਾਂ ਸਿਆਣਿਆਂ ਨੇ ਟਿੰਡਾਂ ਵਾਲੇ ਖੂਹ ਚੱਲਦੇ ਦੇਖੇ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਖੂਹ ਦੀਆਂ ਟਿੰਡਾਂ ਦੀ ਮਾਲ ਨਿਰੰਤਰ ਚੱਲਦੀ ਰਹਿੰਦੀ ਹੈ। ਪਹਿਲਾਂ ਉਹ ਖਾਲੀ ਟਿੰਡਾਂ ਖੂਹ ਦੇ ਵਿੱਚ ਡੁੱਬਦੀਆਂ ਨੇ, ਉਸ ਵਿੱਚੋਂ ਪਾਣੀ ਭਰਦੀਆਂ ਨੇ, ਪਾਣੀ ਨੂੰ ਬਾਹਰ ਉਡੇਲ ਕੇ, ਬਾਹਰ ਡੋਲ ਕੇ, ਖਾਲੀ ਹੋ ਕੇ ਫਿਰ ਉਹ ਟਿੰਡਾਂ ਪਾਣੀ ਵਾਲੇ ਖੂਹ ਵਿੱਚ ਚਲੀਆਂ ਜਾਂਦੀਆਂ। ਉਹਨਾਂ ਦਾ ਚੱਕਰ ਇਸੇ ਤਰ੍ਹਾਂ ਹੀ ਬਣਦਾ ਰਹਿੰਦਾ ਹੈ, ਭਰੀਆਂ, ਖਾਲੀ ਹੋਈਆਂ, ਫਿਰ ਭਰੀਆਂ, ਫਿਰ ਖਾਲੀ ਹੋਈਆਂ। ਅਤੇ ਭਗਤ ਸਾਹਿਬ ਇੱਥੇ ਸਾਨੂੰ ਆਪਣੇ ਅੰਦਰ ਨੂੰ ਵਿਚਾਰਨ ਦੀ ਗੱਲ ਕਰਦੇ ਨੇ, ਕਹਿੰਦੇ ਨੇ ਖੇ ਪ੍ਰਭੂ, ਮੇਰੀ ਜ਼ਿੰਦਗੀ ਇੱਕ ਖੂਹ ਦੇ ਟਿੰਡ ਦੀ ਤਰ੍ਹਾਂ ਹੈ। ਖੇ ਮਾਲਕਾ, ਪਤਾ ਨਹੀਂ ਇਹ ਅੰਦਰ ਕਿੰਨੀ ਵਾਰੀ ਭਰਿਆ, ਇਹ ਟਿੰਡ ਕਿੰਨੀਆਂ ਕੁ ਟੁੱਬੀਆਂ ਮਾਰ ਕੇ, ਕਿੰਨੇ ਕੁ ਜਨਮ ਭਟਕ ਭਟਕ ਕੇ ਤੇਰੀ ਦਾਤ ਤੂੰ ਜੀਵਨ ਦਿੰਦਾ ਰਿਹਾ, ਸਵਾਸ ਦਿੰਦਾ ਰਿਹਾ, ਭਾਵੇਂ ਕਿਸੇ ਜੂਨ ਵਿੱਚ ਵੀ ਦਿੱਤੇ, ਤੇਰੇ ਦਿੱਤੇ ਹੋਏ ਸਵਾਸ ਖਾਲੀ ਕੀਤੇ, ਸੰਸਾਰ ਵਿੱਚ ਟਿੰਡ ਖਾਲੀ ਹੋਈ, ਪਰਤ ਕੇ ਫਿਰ ਖੂਹ ਵਿੱਚ ਚਲੀ ਗਈ, ਫਿਰ ਭਰ ਕੇ ਆਈ, ਉਸ ਜਲ ਨੂੰ, ਉਸ ਸਵਾਸ ਨੂੰ ਖਾਲੀ ਕੀਤਾ, ਫਿਰ ਟਿੰਡ ਪਾਣੀ ਦੀ ਖੂਹ ਵਿੱਚ ਜਾ ਡੁੱਬੀ। ਜਿਵੇਂ ਖੂਹ ਦੀ ਟਿੰਡ ਨਿਰੰਤਰ ਇੱਕ ਮਾਲ ਬਣ ਕੇ ਭਰੇ ਤੇ ਖਾਲੀ ਹੋਵੇ, ਡੁੱਬੇ ਤੇ ਫਿਰ ਖਾਲੀ ਹੋਵੇ, ਪਤਾ ਨਹੀਂ ਮਾਲਕਾ ਕਿਤਨੇ ਕੁ ਜਨਮ ਭਟਕੇ ਆ, ਖੂਹ ਦੀਆਂ ਟਿੰਡਾਂ ਦੇ ਤਰ੍ਹਾਂ ਇੱਕ ਚੱਕਰ ਵੱਜਾ ਹੈ, ਪਰ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ, ਖੂਹ ਦੀ ਟਿੰਡ ਜਿਹੜੀ ਮਾਲ ਨਾਲ ਵੱਜ ਜਾਏ ਉਹ ਹਮੇਸ਼ਾ ਗੇੜੇ ਵਿੱਚ ਹੀ ਰਹਿੰਦੀ ਹੈ। ਪਤਾ ਨਹੀਂ ਕਿਹੋ ਜਿਹਾ ਕਰਮ ਤੇਰੀ ਕਿਰਪਾ ਸਾਹਮਣੇ ਆਈ, ਖੂਹ ਦੀ ਟਿੰਡ ਵਿੱਚ ਪਾਣੀ ਛਲਕਦਾ, ਕੇਵਲ ਮਾਲ ਨਾਲ ਜੁੜੀਏ, ਤੁਸੀਂ ਮਿਹਰ ਕੀਤੀ। ਅਸਲ ਵਿੱਚ ਮੇਰੀ ਇਹ ਟਿੰਡ ਵਾਲਾ ਜੀਵਨ ਅਸਲ ਵਿੱਚ ਤੇਰੇ ਚਰਨਾਂ ਵਿੱਚ ਆ ਡਿੱਗਾ, ਅਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨ ਆਇਆ, ਮਾਲਕਾ ਕਿਰਪਾ ਕਰ, ਇਸ ਰੋਜ਼ ਰੋਜ਼ ਦੇ ਡੁੱਬਣ ਤੋਂ ਅਤੇ ਖਾਲੀ ਖੋਣ ਤੋਂ ਮੈਨੂੰ ਬਚਾ। ਉਹਨਾਂ ਨੇ ਅੱਗੋਂ ਉੱਤਰ ਫਿਰ ਮਿਲਿਆ, ਕਹਿਣ ਲੱਗੇ ਪਿੰਡੀ ਉਬਕਲੇ ਸੰਸਾਰਾ, ਇਸ ਸੰਸਾਰ ਵਿੱਚ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਡੁੱਬਦੇ ਅਤੇ ਖਾਲੀ ਹੁੰਦੇ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਅਸੀਂ ਆਪਣੀ ਜ਼ਿੰਦਗੀ ਨੂੰ ਇਸ ਸੰਸਾਰ ਵਿੱਚ ਸਫਲ ਕਰਕੇ ਜਾਣਾ ਹੈ, ਨਾ ਕਿ ਜ਼ਿੰਦਗੀ ਦੇ ਦਿਨ ਬਤੀਤ ਕਰਕੇ ਜਾਣੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ। ਭਾਈ ਸਾਹਿਬ ਹੁਣਾਂ ਨੇ ਬੜੇ ਟਿਕਾਅ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਹ ਸ਼ਬਦ ਸਾਨੂੰ ਸਰਵਣ ਕਰਾਇਆ। ਸ਼ਬਦ ਧੰਨ ਗੁਰੂ ਅਰਜੁਨ ਦੇਵ ਜੀ ਦਾ ਹੈ। ਉਸ ਸ਼ਬਦ ਵਿੱਚ ਪਰਮੇਸ਼ਵਰ ਦੀ ਸਾਡੇ 'ਤੇ ਦਇਆ ਕੀ ਹੈ, ਆ ਸਾਨੂੰ ਸਰੀਰ ਕਾਸਤ ਵਾਸਤੇ ਮਿਲਿਆ ਹੈ, ਅਸੀਂ ਕੰਮ ਕੀ ਕਰਨੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ, ਅਤੇ ਜੇ ਉਹ ਕਰਮ ਨਹੀਂ ਕਰ ਸਕੇ ਤਾਂ ਸਾਨੂੰ ਅਰਦਾਸ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਈ ਪ੍ਰਾਪਤ ਮਾਨੁਖ ਦੇ ਪੁਰੀਆ। ਇਸ ਤੁਕ ਨੂੰ ਅਸੀਂ ਬੜੀ ਆਸਾਨੀ ਨਾਲ ਪੜ੍ਹਾਂਗੇ। ਮੇਰਾ ਖਿਆਲ ਹਰ ਗੁਰਸਿੱਖ ਜਿਹੜਾ ਬਾਣੀ ਨੂੰ ਪ੍ਰੇਮ ਕਰਨ ਵਾਲਾ ਹੈ, ਇੱਕ ਫਿਰ ਵਿੱਚ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੁਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਸ਼ਬਦ ਵਿੱਚ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਹੈ। ਪਰ ਇੱਕ ਸਵਾਲ ਹੈ, ਭਈ ਪ੍ਰਾਪਤ ਮਾਨੁੱਖ ਤੇ ਪੁਰੀਆ, ਇੱਥੇ ਕਦੀ ਆਪਾਂ ਰੁਕ ਕੇ ਵਿਚਾਰ ਕਰੀਏ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਤਾਂ ਕਰਦੇ ਨੇ ਕਿ ਇਹ ਮਨੁੱਖਾਂ ਦੇ ਹੀ ਸਾਨੂੰ ਪ੍ਰਾਪਤ ਹੋਈ ਹੈ,
ਆਪਾਂ ਬਾਣੀ ਵਿੱਚ ਇੱਕ ਬਚਨ ਹੋਰ ਪੜ੍ਹਦੇ ਹਾਂ ਕਿ ਤੁਮਰੀ ਕਿਰਪਾ ਤੇ ਮਾਨੁਖ ਤੇ ਪਾਈ ਹੈ, ਭਾਈ ਪ੍ਰਾਪਤ ਮਾਨੁਖ ਤੇ ਕੁਰੀਆਂ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਜਿਉ ਦਰਸ਼ ਹਰ ਰਾਇਆ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਕਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਹੁਣ ਦੁਲੰਭ ਸ਼ਬਦ ਕਹਿ ਦੇਣਾ, ਭਾਈ ਪ੍ਰਾਪਤ ਮਾਨੁਖ ਤੇ ਕੁਰੀਆ ਸ਼ਬਦ ਵਰਤਣਾ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤਾਂ ਫਿਰ ਇਹਦੇ ਕੋਈ ਡੂੰਘੇ ਅਰਥ ਨੇ ਜਿਹੜੇ ਬਚਨ ਗੁਰੂ ਸਾਹਿਬ ਵਾਰ ਵਾਰ ਬਾਣੀ ਵਿੱਚ ਕਹਿ ਰਹੇ ਨੇ। ਐਵੇਂ ਇਹ ਸੱਚ ਪਾਉਣ ਵਾਲੀ ਗੱਲ ਨਹੀਂ। ਇਹ ਪ੍ਰਾਪਤ, ਇਹ ਦੁਰਲੱਭ, ਇਹ ਦੁਲੰਭ ਜਾਂ ਉਹਦੀ ਕਿਰਪਾ ਨਾਲ ਮਿਲੀ, ਇਸ ਦੇਹੀ ਵਿੱਚ ਰੱਬ ਦੀ ਕਿੰਨੀ ਕੁ ਦਇਆ ਵਰਤਦੀ ਹੈ। ਕੁਝ ਕੁ ਪ੍ਰਮਾਣ ਭਾਈ ਗੁਰਦਾਸ ਜੀ ਦੇ, ਕੁਝ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਪਰਮਾਤਮਾ ਨੇ ਸਾਨੂੰ ਇਹ ਦੇਹੀ ਬਖਸ਼ਿਸ਼ ਕੀਤੀ, ਇਹ ਸਰੀਰ ਬਖਸ਼ਿਸ਼ ਕੀਤਾ, ਕੇਵਲ ਆਪਣੇ ਸਰੀਰ ਵੱਲ ਝਾਤੀ ਮਾਰੀਏ ਤੇ ਮੇਰਾ ਖਿਆਲ ਹੈ ਮਨੁੱਖ ਅੰਦਰੋਂ ਟਿਕ ਜਾਏ ਤੇ ਸਵਾਸ ਸਵਾਸ ਮਾਲਕ ਦੀ ਇਬਾਦਤ ਵਿੱਚ ਜੁੜ ਜਾਏਗਾ। ਇਹ ਪ੍ਰਾਪਤ ਕਿਵੇਂ ਹੋਈ ਦੇਹੀ? ਪਹਿਲੀ ਬੇਨਤੀ ਕਰਾਂ ਕਿ ਇਸ ਦੁਨੀਆਂ ਵਿੱਚ ਅਨੇਕਾਂ ਮੂਰਤੀਕਾਰ ਨੇ। ਤੁਸੀਂ ਦੇਖੋਗੇ ਕਈ ਮੂਰਤੀਕਾਰ ਐਸੇ ਨੇ, ਉਹਨਾਂ ਦੇ ਸਾਹਮਣੇ ਪੱਥਰ ਦੀ ਚਟਾਨ ਹੋਵੇ, ਰੰਗ ਬਿਰੰਗਾ ਪੱਥਰ ਹੋਵੇ, ਤੇ ਉਹ ਆਪਣੇ ਮਨ ਦੇ ਵਿੱਚ ਕਲਪਨਾ ਕਰਕੇ ਉਸ ਪੱਥਰ ਨੂੰ ਤਰਾਸ਼ ਕੇ ਮੂਰਤੀ ਘਾੜੇ ਜਿਹੜੇ ਨੇ ਉਹ ਪੱਥਰ ਦੀ ਚਟਾਨ ਵਿੱਚੋਂ ਮੂਰਤੀ ਕੱਢ ਲੈਂਦੇ ਹਨ। ਪੱਥਰ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਨੇ। ਤੁਸੀਂ ਸੜਕ ਤੇ ਤੁਰਦੇ ਹੋ, ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਵੀ ਪਰਮਾਤਮਾ ਨੇ ਇੱਕ ਕਲਾ ਦਿੱਤੀ ਹੈ। ਮਿੱਟੀ ਬਾਹਰੋਂ ਪੱਟ ਕੇ ਲਿਆਏ, ਉਸ ਮਿੱਟੀ ਨੂੰ ਗੁੰਨ ਕੇ ਪਾਣੀ ਵਿੱਚ ਭੇਜ ਕੇ ਉਹਨਾਂ ਨੇ ਉਸ ਮਿੱਟੀ ਦੀਆਂ ਮੂਰਤਾਂ ਬਣਾ ਦਿੱਤੀਆਂ। ਉਹਨਾਂ ਮੂਰਤਾਂ ਦੇ ਉੱਤੇ ਕਈ ਤਰ੍ਹਾਂ ਦੇ ਰੰਗ ਭਰ ਦਿੱਤੇ। ਫਿਰ ਬੇਨਤੀ ਕਰਨ ਲੱਗਾ, ਪਿੰਦੀ ਉਪਕਲੇ ਸੰਸਾਰਾਂ, ਭਟਕ ਭਟਕ ਕੇ ਦੇਹ ਮਿਲੀ ਹੈ ਮਨਾ, ਅੱਜ ਤੁਮੇ ਡਿੱਗ ਕੇ ਕਹਿ ਦੇ ਦਾਤਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰ, ਭਟਕ ਭਟਕ ਕੇ ਤੇਰੇ ਦਰ ਤੇ ਆ ਪਹੁੰਚਿਆ। ਪੱਥਰ ਦੀਆਂ ਮੂਰਤੀਆਂ ਕਰਨ ਵਾਲੇ ਮੂਰਤੀਕਾਰ ਨੇ, ਮਿੱਟੀ ਦੀਆਂ ਤਸਵੀਰਾਂ, ਮਿੱਟੀ ਦੀਆਂ ਮੂਰਤਾਂ ਬਣਾਉਣ ਵਾਲੇ ਸੱਜਣ ਨੇ। ਕੁਝ ਲੋਕ ਕਾਗਜ਼ ਉੱਤੇ ਰੰਗ ਭਰ ਕੇ ਕਾਗਜ਼ ਉੱਤੇ ਤਸਵੀਰ ਨੂੰ ਚਿੱਤਰਦੇ ਪਏ ਨੇ। ਕੁਝ ਲੋਕ ਧਾਤ ਲੈ ਕੇ ਪਿੱਤਲ ਨੂੰ ਢਾਲ ਕੇ ਪਿੱਤਲ ਦੀ ਮੂਰਤੀ ਬਣਾਉਂਦੇ ਨੇ, ਕੁਝ ਸੋਨੇ ਨੂੰ ਢਾਲ ਕੇ ਸੋਨੇ ਦੀਆਂ ਮੂਰਤਾਂ ਬਣਾਉਂਦੇ ਨੇ, ਕੁਝ ਤਾਂਬੇ ਨੂੰ ਚਾਂਦੀ ਨੂੰ ਢਾਲ ਕੇ ਲੋਹੇ ਨੂੰ ਢਾਲ ਕੇ ਉਹਦੀਆਂ ਮੂਰਤੀਆਂ ਬਣਾਉਂਦੇ ਨੇ। ਅੱਜ ਤੱਕ ਕੋਈ ਮੂਰਤੀਕਾਰ ਐਸਾ ਨਹੀਂ ਜਿਹੜਾ ਪਾਣੀ ਦੀ ਇੱਕ ਬੂੰਦ ਤੋਂ ਮੂਰਤ ਬਣਾ ਜਾਏ। ਸੱਚ ਜਾਣਿਓ, ਜਿਸ

ਮੀਆਂ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਵਿਕਲ ਨਰਕ ਭੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ ਵਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ। ਪਰਮਾਤਮਾ ਨੇ ਸਾਡੀ ਦੇਹੀ ਨੂੰ ਸਾਡੇ ਸਰੀਰ ਨੂੰ ਪਾਣੀ ਦੀ ਇੱਕ ਬੂੰਦ ਤੋਂ ਬਣਾ ਦਿੱਤਾ ਸੀ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਸਮਝਾਉਣ ਲਈ ਸੁਖਮਨੀ ਸਾਹਿਬ ਵਿੱਚ ਇੱਕ ਪਦੇ ਵਿੱਚ ਇਹ ਰਹਿਮਤ ਭਰੇ ਬਚਨ ਕਹੇ ਹਨ। ਅੱਜ ਵੀ ਅਸੀਂ ਕਈ ਵਾਰੀ ਇਹ ਸਵਾਲ ਕਰਦੇ ਹਾਂ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ, ਵਾਹਿਗੁਰੂ ਸ਼ਬਦ ਕਿਉਂ ਜਪਣਾ ਜ਼ਰੂਰੀ ਹੈ, ਕਿ ਸਿਮਰਨ ਤੋਂ ਬਿਨਾਂ ਪਰਮਾਤਮਾ ਤੱਕ ਸਾਡੀ ਪਹੁੰਚ ਨਹੀਂ। ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਅਸੀਂ ਧਿਆਨ ਨਾਲ ਵਾਚ ਲਈਏ, ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਸ਼ੰਕਾ ਕਰ ਲਵੇ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੂੰ ਦੂਜੇ ਦੀ ਗੱਲ ਨਾ ਕਰ, ਸਿਰਫ ਆਪਣੇ ਤਨ ਵੱਲ ਝਾਤੀ ਮਾਰ। ਰੱਬ ਨੇ ਕਿੰਨੀ ਕੁ ਤੇਰੇ 'ਤੇ ਕਿਰਪਾ ਕੀਤੀ, ਆਪਣੇ ਸਰੀਰ ਨੂੰ ਵੇਖ ਕੇ ਤੂੰ ਰੱਬ ਦਾ ਸ਼ੁਕਰ ਕਰ ਲੱਗ ਪਉ। ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮਨੁੱਖ ਨਹੀਂ ਸਮਝਦਾ, ਇਹ ਨਿਰਗੁਣ ਹੈ, ਇਹਦੇ ਪੱਲੇ ਸਮਝ ਇੰਨੀ ਕੋਈ ਨਹੀਂ, ਆਪ ਕਿਰਪਾ ਕਰਕੇ ਅਗਿਆਨੀ ਮਨ ਨੂੰ ਸਮਝਾਓ। ਧੰਨ ਗੁਰੂ ਅਰਜਨ ਸਾਹਿਬ ਨੇ ਇਹ ਵੀ ਬਚਨ ਕਹਿਣ ਲੱਗੇ, ਪਹਿਲੀ ਗੱਲ, ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਤੇਰੇ ਤਨ ਦੀ ਸਿਰਜਣਾ ਕੀਤੀ। ਦੂਸਰੀ ਕਿਰਪਾ ਭਰਿਆ ਇਹ ਬਚਨ ਕਿਹਾ ਪਿਆਰਿਆਂ ਕਿ ਦੇਖ ਤੇਰੇ ਵਰਗੇ ਪਤਾ ਨਹੀਂ ਕਿੰਨੀਆਂ ਕੁ ਨਿੱਕੇ ਨਿੱਕੇ ਸੈੱਲ ਇਸ ਸਰੀਰ ਨੂੰ ਧਾਰਨ ਕਰਨ ਵਾਸਤੇ ਆਏ ਸਨ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਅਸੀਂ ਰੋਜ਼ ਇਹ ਪੜ੍ਹਨੇ ਹਾਂ, ਭਈ ਪ੍ਰਾਪਤ ਮਾਨਕ ਦੇ ਕੁਰੀਆਂ, ਆਖਿਰ ਕਿਹੜੀ ਰਮਜ਼ ਹੈ ਜਿਹੜੀ ਵਾਰ ਵਾਰ ਕਹਿ ਦਿੱਤੀ ਕਿ ਚਿਰੰਕਾਲ ਇਹ ਦੇਸ਼ ਜਰੀਆਂ। ਸਿਆਣੇ ਸੱਜਣ ਹੋ, ਬਾਣੀ ਵਿੱਚੋਂ ਸਿਰਫ ਅਰਜ਼ ਕਰਨੀ ਚਾਹੁੰਦਾ ਹਾਂ, ਜਿਸ ਵੇਲੇ ਸਾਡੇ ਇਸ ਨਿੱਕੇ ਜਿਹੇ ਸੈੱਲ ਨੇ, ਜਿਹਨੂੰ ਆਪਾਂ ਜੀਵ ਕਹਿ ਲਈਏ, ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕੀਤਾ ਹੈ, ਇਸ ਸ਼ਬਦ ਨੂੰ ਦੇਖ ਕੇ ਸੁਣ ਕੇ ਨਫ਼ਰਤ ਨਾ ਕਰੀਓ। ਇੱਕ ਨਿੱਕਾ ਜਿਹਾ ਸੈੱਲ ਹੈ ਜਿਹੜਾ ਮਾਤਾ ਦੇ ਉਦਰ ਦੇ ਪਾਣੀ ਵਿੱਚ ਤਰਨ ਆਇਆ। ਡਾਕਟਰ ਲੋਕ ਇਹ ਗੱਲ ਦੱਸਦੇ ਨੇ, ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕੀਤਾ ਕਿ ਜਿਸ ਵੇਲੇ ਆਦਮੀ ਮਨੁੱਖ ਤੇਰਾ ਇੱਕ ਅੰਦਰ ਵਾਲਾ ਜੀਵ ਜਿਹਦੇ ਆਸਰੇ ਤੂੰ ਖਲੋਤਾ ਹੈ, ਇਹ ਮਾਤਾ ਦੇ ਉਦਰ ਵਿੱਚ ਆਇਆ, ਇਹਦੇ ਵਰਗੇ ਪਤਾ ਨਹੀਂ ਕਿਤਨੇ ਕੁ ਨਿੱਕੇ ਨਿੱਕੇ ਸੈੱਲ ਹੋਰ ਮਾਂ ਦੇ ਉਦਰ ਵਿੱਚ ਥਾਂ ਲੈਣੀ ਚਾਹੁੰਦੇ ਸਨ, ਕੇਵਲ ਇੱਕ ਨੂੰ ਥਾਂ ਮਿਲੀ, ਬਾਕੀ ਥਾਂ ਮਿਲਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਕਿ ਸਾਡੇ ਵਰਗੇ ਹੋਰ ਆਦਮੀ ਮਾਤਾ ਦੇ ਉਦਰ ਵਿੱਚ ਨਹੀਂ ਸੰਟਿਕ ਸਕਦੇ, ਕੇਵਲ ਇੱਕ ਸੈੱਲ, ਇੱਕ ਛੋਟਾ ਜਿਹਾ ਜੀਵ ਜਿਹੜਾ ਮਾਤਾ ਦੇ ਉਦਰ ਵਿੱਚ ਪਾਣੀ ਵਿੱਚ ਤਰਿਆ, ਅਤੇ ਸੱਚ ਜਾਣੋ ਪਾਣੀ ਦੀ ਬੂੰਦ ਸੀ, ਪਾਣੀ ਵਿੱਚ ਤਰਿਆ ਅਤੇ ਮਾਤਾ ਦੇ ਉਦਰ ਦਾ ਪਾਣੀ ਹੀ ਇਹਦਾ ਜੀਵਨ ਬਣ ਗਿਆ। ਆਏ ਇਹਦੇ ਵਰਗੇ ਲੱਖਾਂ ਸਨ, ਕਰੋੜਾਂ ਨਿੱਕੇ ਨਿੱਕੇ ਜੀਵ ਸਨ, ਪਰ ਉਹਨਾਂ ਨੂੰ ਥਾਂ ਨਾ ਮਿਲੀ, ਕੇਵਲ ਇੱਕ ਜੀਵ ਨੂੰ ਥਾਂ ਮਿਲੀ ਜਿਹਦਾ ਨਿਵਾਸ ਮਾਤਾ ਦੇ ਉਦਰ ਵਿੱਚ ਹੋ ਗਿਆ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਰਮਈਆ ਕੇ ਗੁਣ ਚੇਤ ਪੁਰਾਣੀ, ਇੱਥੇ ਗੁਣ ਦਾ ਅਕਰੀ ਅਰਥ ਕਰਾਂਗੇ ਪਰ ਉਪਕਾਰ, ਰਮਈਆ ਦਾ ਅਰਥ ਹੈ ਸੋਹਣਾ ਰਾਮ, ਉਸ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ। ਐ ਜੀਵ, ਐ ਮੇਰੇ ਮਨਾ, ਤੂੰ ਕਰਤਾਰ ਨੂੰ ਚੇਤੇ ਕਰ, ਕਿੰਨੇ ਕੁ ਤੇਰੇ 'ਤੇ ਪਰ ਉਪਕਾਰ ਕੀਤੇ। ਇਸ ਸਾਰੇ ਪਦੇ ਨੂੰ ਪੜ੍ਹੋ, ਇਹਦੇ ਵਿੱਚ ਧਨ ਦੀ ਗੱਲ ਨਹੀਂ ਕੀਤੀ, ਇਹਦੇ ਵਿੱਚ ਜ਼ਮੀਨ ਦੀ ਗੱਲ ਨਹੀਂ ਕੀਤੀ, ਇਸ ਪਦੇ ਵਿੱਚ ਕਿਸੇ ਪਦਵੀ ਦੀ ਗੱਲ ਨਹੀਂ ਕੀਤੀ, ਸਿਰਫ ਇੱਕੋ ਗੱਲ ਕੀਤੀ, ਤੂੰ ਆਪਣੇ ਸਰੀਰ ਨੂੰ ਸਮਝ ਜਾ, ਅਤੇ ਜਿੱਦਣ ਸਰੀਰ ਦੀ ਕਦਰ ਜਾਣੇਗਾ ਤਾਂ ਰੱਬ ਦਾ ਸ਼ੁਕਰ ਤੂੰ ਜ਼ਰੂਰ ਕਰੇਗਾ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਦੇਖ ਤੇਰਾ ਮੂਲ ਕੀ ਹੈ। ਦ੍ਰਿਸ਼ਟਾਨੀ ਦਾ ਅਕਰੀ ਅਰਥ ਹੈ ਕਿ ਜਿਹਨੂੰ ਨੇਤਰਾਂ ਨਾਲ ਆਪਾਂ ਦੇਖ ਸਕੀਏ, ਤੂੰ ਇੱਕ ਅਦ੍ਰਿਸ਼ ਸੈੱਲ ਦੀ ਤਰ੍ਹਾਂ ਸੈ, ਪਰ ਪਿਆਰਿਆ ਤੇਰਾ ਮੂਲ ਕੀ, ਆਖਰ ਪਰਮਾਤਮਾ ਨੇ ਤੈਨੂੰ ਦ੍ਰਿਸ਼ਟਮਾਨ ਸਰੀਰ ਦੇ ਦਿੱਤਾ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ, ਤੇ ਤੀਜਾ ਸ਼ਬਦ ਹੈ ਸ਼ਿੰਗਾਰ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਹੁਣ ਇਹਨਾਂ ਤਿੰਨ ਸ਼ਬਦਾਂ ਨੂੰ ਕਿਤੇ ਦੇਖੀ ਆਪਣੇ ਤੇ ਝੁਕਾ ਕੇ, ਪਹਿਲੀ ਗੱਲ ਉਹਨੇ ਤੈਨੂੰ ਸਾਜਿਆ, ਸਾਜਣ ਦੇ ਨਾਲ ਉਹਨੇ ਤੈਨੂੰ ਸਵਾਰਿਆ, ਤੇ ਕੇਵਲ ਸਵਾਰਿਆ ਨਹੀਂ, ਸੱਚ ਜਾਣੀ ਇਹੋ ਜਿਹਾ ਸ਼ਿੰਗਾਰ ਕੇ ਰੱਖ ਦਿੱਤਾ ਕਿ ਤੇਰੇ ਤਨ ਨੂੰ ਦੇਖ ਕੇ ਛੇਤੀ ਕੀਤਿਆਂ ਕੋਈ ਨਫ਼ਰਤ ਨਹੀਂ ਕਰਦਾ। ਸਾਜਿਆ ਹੈ, ਸਵਾਰਿਆ ਹੈ, ਤੇ ਤੀਜਾ ਸ਼ਬਦ ਹੈ ਸ਼ਿੰਗਾਰਿਆ ਹੈ।
ਸਾਜਿਆ ਕੀ

0: ਸਵਾਰਿਆ ਕੀ ਤੇ ਸ਼ਿੰਗਾਰਿਆ ਕੀ। ਭਾਈ ਗੁਰਦਾਸ ਹੋਣਾ ਦੀ ਇੱਕ ਪੌੜੀ ਇਹਦੇ ਨਾਲ ਆਪਾਂ ਪ੍ਰਮਾਣ ਵਜੋਂ ਲੈ ਕੇ ਚੱਲਣੇ। ਸਾਜਣਾ ਕੀ ਕਹਿ, ਭਾਈ ਸਾਹਿਬ ਦੀ ਪੌੜੀ ਕਹਿ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ, ਬਾਲ ਬੁੱਧ ਮੂੰਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ, ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ, ਗੁਰ ਪੂਰੇ ਬਿਨ ਮੋਹਿਆ ਮਾਇਆ। ਇਸ ਪੌੜੀ ਦੇ ਅਰਥ ਵਾਚ ਲਈਏ ਤੇ ਇਹਨਾਂ ਤਿੰਨ ਸ਼ਬਦਾਂ ਦੇ ਅਰਥ ਹੋਰ ਵੀ ਸੁਖੈਨ ਹੋ ਜਾਣਗੇ ਕਿ ਤੈਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਹੈ। ਭਾਈ ਸਾਹਿਬ ਨੇ ਪਹਿਲੀ ਪੌੜੀ ਦੀ ਤੁਕ ਵਿੱਚ ਕਿਹਾ, ਆਪਣੀ ਪੌੜੀ ਦੀ ਪਹਿਲੀ ਤੁਕ ਵਿੱਚ ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਮਾਤਾ ਦੀ ਰਕਤ ਪਿਤਾ ਦੇ ਬਿੰਦ ਵਿੱਚ ਤੈਨੂੰ ਨਿਮਿਆ ਗਿਆ, ਚਿੱਤਰ ਤੇਰੀ ਆ ਤਸਵੀਰ ਬਣਾਈ, ਚਲਿੱਤਰ ਦੁਨੀਆਂ ਦੀਆਂ ਤਸਵੀਰਾਂ ਕੋਈ ਬਣਾਉਂਦਾ ਪੱਥਰ ਦੀ ਮਿੱਟੀ ਦੀ ਕਿਸੇ ਧਾਤ ਦੀ, ਤਸਵੀਰ ਨਰਜਿੰਦ ਹੈ ਬਿਲਕੁਲ ਬੋਲਦੀ ਨਹੀਂ। ਦੇਖ ਬਣਾ ਕਿ ਪਰਮਾਤਮਾ ਨੇ ਇਹੋ ਜਿਹਾ ਚਿੱਤਰ ਬਣਾਇਆ, ਇਹੋ ਜਿਹੀ ਤਸਵੀਰ ਬਣਾਈ, ਕੱਲੀ ਇਹ ਬੋਲਦੀ ਨਹੀਂ। ਜੇ ਬੰਦਗੀ ਵਾਲੇ ਪਾਸੇ ਚੱਲ ਪਏ ਤੇ ਸੱਚ ਜਾਣੋ ਇਹ ਮੂਰਤੀ ਹੀ ਭਗਵਾਨ ਦੀ ਮੂਰਤ ਬਣ ਸਕਦੀ। ਰੱਬ ਨੇ ਇੰਨੀ ਤੇਰੇ ਤੇ ਮਿਹਰ ਕੀਤੀ। ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਤੇ ਅਗਲਾ ਬਚਨੇ ਗਰਭ ਕੁੰਡ ਵਿੱਚ ਰੱਖਿਆ। ਪਿਆਰਿਆ ਦੇਖ ਮਾਤਾ ਦੇ ਉਦਰ ਦੇ ਕੁੰਡ ਵਿੱਚ ਤੇ ਕੇਵਲ ਉੱਥੇ ਅੱਗ ਹੈ। ਇੱਥੇ ਮੈਂ ਇੱਕ ਪ੍ਰਮਾਣ ਹੋਰ ਅਰਜ਼ ਕਰਨਾ ਚਾਹੁੰਦਾ। ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਤੇ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਉੱਥੇ ਦੇਖੋ ਗਰਭ ਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ, ਤੈਨੂੰ ਗਰਭ ਕੁੰਡ ਵਿੱਚ ਇਸ ਅੱਗ ਵਿੱਚ ਬਚਾ ਕੇ ਰੱਖਿਆ। ਆਮ ਤੌਰ ਤੇ ਲੋਕ ਦੱਸਦੇ ਨੇ ਕਿ ਕਰੜੇ ਤੋਂ ਕਰਨਾ ਮਾਸ ਦਾ ਕੋਈ ਟੁਕੜਾ ਹੋਵੇ, ਉਸ ਮਾਸ ਦੇ ਟੁਕੜੇ ਨੂੰ ਇੱਕ ਘੰਟਾ ਕੋਈ ਅੱਗ ਤੇ ਰੱਖੇ, ਘੰਟਾ ਤਾਂ ਬਹੁਤ ਜ਼ਿਆਦਾ ਹੈ, ਕੋਈ 20-25 ਮਿੰਟ ਉਸ ਟੁਕੜੇ ਨੂੰ ਅੱਗ ਤੇ ਰੱਖੇ ਤੇ ਅੱਗ ਉਸ ਮਾਸ ਦੇ ਟੁਕੜੇ ਨੂੰ ਸਾੜ ਕੇ ਰਾਹ ਕਰ ਦੇਵੇਗੀ, ਉਸ ਮਾਸ ਦੇ ਟੁਕੜੇ ਨੂੰ ਭੁੰਨ ਦੇਵੇਗੀ। ਭਾਈ ਗੁਰਦਾਸ ਤੇ ਗੁਰੂ ਅਰਜਨ ਸਾਹਿਬ ਮੇਰ ਪੈ ਕਰਦੇ ਨੇ ਕਿ ਇਹ ਮਨਾ ਕਿ ਆਮ ਮਾਸ ਦਾ ਟੁਕੜਾ ਇੱਕ ਘੰਟਾ ਅੱਗ ਤੇ ਰੱਖੀਏ ਤੇ ਪੁੱਜ ਜਾਂਦਾ ਹੈ, ਤੂੰ ਮਾਤਾ ਦੇ ਉਦਰ ਵਿੱਚ ਕੇਵਲ ਮਾਸ ਦਾ ਕੋਮਲ ਜਿਹਾ ਟੁਕੜਾ ਸੈ। ਕਈ ਮਹੀਨੇ ਮੇਰੇ ਰੱਬ ਨੇ ਅੱਗ ਦੇ ਉਸ ਗਰਭ ਕੁੰਡ ਵਿੱਚ ਤੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ, ਕੀ ਇਹ ਪਰਮਾਤਮਾ ਦੀ ਤੇਰੇ ਤੇ ਦਇਆ ਨਹੀਂ? ਅਸਲ ਵਿੱਚ ਮਨੁੱਖ ਦੀ ਇੱਕ ਬਿਰਤੀ ਹੈ, ਜਦੋਂ ਇਹਦੇ ਮੁਸੀਬਤ ਵਾਲੇ ਦਿਨ ਨਿਕਲ ਜਾਂਦੇ ਨੇ, ਹਕੀਕਤ ਵਿੱਚ ਬੰਦਾ ਉਹਨਾਂ ਦਿਨਾਂ ਨੂੰ ਅਕਸਰ ਭੁੱਲ ਜਾਂਦਾ ਹੈ। ਜਿਹੜੀ ਗੱਲ ਇਹ ਕਹਿੰਦਾ ਹੈ ਕਿ ਮੈਂ ਪਰਮਾਤਮਾ ਦੀ ਬੰਦਗੀ ਕਰਾਂਗਾ, ਸਾਹਿਬ ਕਹਿੰਦੇ ਨੇ ਜਦੋਂ ਇਹਦਾ ਸਮਾਂ ਮੁਸ਼ਕਲ ਦਾ ਨਿਕਲਿਆ ਤੇ ਰੱਬ ਨੂੰ ਭੁਲਾ ਦਿੱਤਾ। ਪਹਿਲੀ ਗੱਲ ਤੈਨੂੰ ਉਹਨੇ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ, ਤੇ ਭਾਈ ਗੁਰਦਾਸ ਸ਼ਬਦ ਵਰਤਦੇ ਨੇ ਕਿ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਉ ਪਾਏ, ਉਸ ਗਰਭ ਕੁੰਡ ਵਿੱਚ ਅੱਗ ਵਿੱਚ ਤੈਨੂੰ ਬਚਾਇਆ। ਤੇ ਦੇਖੋ ਜਿਹੜਾ ਸਿਮਰਨ ਸਾਨੂੰ ਗੁਰਮੁਖ ਪਿਆਰੇ ਕਰਾਉਂਦੇ ਨੇ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅਸਲ ਵਿੱਚ ਇੱਕ ਲਿਵ ਟੁੱਟ ਗਈ ਸੀ, ਮਾਇਆ ਦੀ ਲੂਹ ਚੱਲੀ, ਬਸ ਸਾਰੀ ਜ਼ਿੰਦਗੀ ਪਰਤ ਕੇ ਉਸ ਲਿਵ ਨੂੰ ਲੱਭਦਾ ਪਿਆ ਬੰਦਾ ਕਿ ਕਿਤੇ ਮੇਰੀ ਟੁੱਟੀ ਕੋਈ ਲਿਵ ਜੁੜ ਜਾਏ। ਮਾਤਾ ਦੇ ਉਦਰ ਵਿੱਚ ਅੱਗ ਵਿੱਚੋਂ ਕੌਣ ਬਚਾਉਣ ਵਾਲਾ ਹੈ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ, ਇਹਦਾ ਮਤਲਬ ਭਾਵੇਂ ਉੱਥੇ ਇਨਸਾਨ ਨੂੰ ਇਹ ਨਹੀਂ ਪਤਾ ਮੈਂ ਕਿਹੜੀ ਕੌਮ ਵਿੱਚ ਕਿਹੜੇ ਫਿਰਕੇ ਵਿੱਚ ਕਿਹੜੇ ਦੇਸ਼ ਵਿੱਚ ਕਿਹੜੇ ਮੁਲਕ ਵਿੱਚ ਪੈਦਾ ਹੋਣਾ, ਪਰ ਇਹਨੂੰ ਇੱਕ ਗੱਲ ਦਾ ਪਤਾ ਹੈ, ਚਿੰਤਨ ਹੋਵੇਗਾ ਤੇ ਮੈਂ ਜੀਨਾ ਵਾਂ, ਜੇ ਮੇਰੇ ਕੋਲ ਸਿਮਰਨ ਨਹੀਂ ਤੇ ਮੇਰੀ ਮੌਤ ਹੈ। ਸਾਹਿਬ ਨੇ ਫੁਰਮਾਇਆ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਕਦੀ ਗੁਰੂ ਅਮਰਦਾਸ ਦੇ ਬਚਨ ਅਸੀਂ ਪੜ੍ਹੀਏ, ਕਹਿਣ ਲੱਗੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ, ਮਨੋਂ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉਹ ਕਿਹੜੀ ਅੱਗ ਸੀ? ਸਾਹਿਬ ਕਹਿੰਦੇ ਨੇ ਕਿ ਪਿਆਰੇ ਗਰਭ ਕੁੰਡ ਵਿੱਚ ਰੱਖਿਆ। ਗੁਰੂ ਕਲਗੀਧਰ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਤੂੰ ਇੱਥੋਂ ਦੇ ਦੁਸ਼ਮਣਾਂ ਦਾ ਫਿਕਰ ਕਰਨਾ, ਆਪਣੇ ਰੱਬ ਤੇ ਭਰੋਸਾ ਕਰੀ, ਅੱਜ ਤਾਂ ਤੈਨੂੰ ਦੋ ਬਾਹਾਂ ਦਿੱਤੀਆਂ, ਬੋਲਣ ਲਈ ਜੀਭ ਦਿੱਤੀ, ਚੱਲਣ ਲਈ ਪੈਰ ਦਿੱਤੇ। ਜਦੋਂ ਮਾਤਾ ਦੇ ਉਦਰ ਵਿੱਚ ਜ਼ਬਾਨ ਨਹੀਂ, ਹੱਥ ਨਹੀਂ, ਪੈਰ ਨਹੀਂ, ਜਿਸ ਸਾਈਂ ਨੇ ਉੱਥੇ ਤੱਤੀ ਵਾਹ ਨਹੀਂ ਲੱਗਣ ਦਿੱਤੀ, ਭਰੋਸਾ ਕਰਕੇ ਚਿੰਤਨ ਕਰ, ਤੱਤੀ ਵਾਹ ਇੱਥੇ ਵੀ ਨਹੀਂ ਲੱਗਣਦਾ। ਸਹਿਜ ਸਾਨੂੰ ਉਹ ਦਿਨ ਚੇਤੇ ਕਰਾਉਂਦੇ ਨੇ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਣ ਪਾਵੈ, ਔਰ ਕੀ ਬਾਤ ਕਾਂ ਕਹਿ ਤੋ ਸੋ ਪੇਟ ਹੀ ਕੇ ਪੇਟ ਪਤ ਬੀਤ ਬਚਾਵੈ। ਉਸ ਮਾਲਕ ਨੇ ਤੈਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਅੱਗ ਵਿੱਚੋਂ ਬਚਾ ਕੇ ਰੱਖਿਆ। ਗੁਰਮੁਖੋ ਬਾਣੀ ਪੜ੍ਹਨ ਵਾਲੇ ਜਿਹੜੇ ਸੱਜਣ, ਛੋਟੀ ਜਿਹੀ ਬੱਚੀ ਆ ਢਾਈ ਤਿੰਨ ਮਿੰਟਾਂ ਵਿੱਚ ਕਿੰਨੀਆਂ ਪਤੇ ਦੀਆਂ ਗੱਲਾਂ ਸਾਨੂੰ ਦੱਸ ਕੇ ਗਈ ਕਿ ਦੁਨੀਆਂ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਹਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਸੰਪਾਦਿਤ ਕੀਤਾ ਹੈ, ਅਤੇ ਕੇਵਲ ਸੰਪਾਦਿਤ ਹੀ ਨਹੀਂ, ਦੁਨੀਆਂ ਵਿੱਚ ਕੇਵਲ ਇੱਕੋ ਇੱਕ ਗ੍ਰੰਥ ਹੈ ਜਿਸ ਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਮੱਥਾ ਟੇਕ ਕੇ ਇਹ ਸ਼ਬਦ ਕਹਿ ਸਨ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ, ਕਿ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਪ੍ਰਮਾਣ ਮੈਂ ਅਰਜ਼ ਕਰਾਂ। ਅਸੀਂ ਚਾਰ ਪਹਿਰੇ ਪੜ੍ਹਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਿਤਾ ਜੀ ਦੇ। ਉਹਨਾਂ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ ਹੈ, ਕਹਿੰਦੇ ਨੇ ਇਸ ਜਨਮ ਨੂੰ ਲੈਣ ਤੋਂ ਪਹਿਲਾਂ, ਇਹ ਮਾਤਾ ਦੇ ਉਦਰ ਤੋਂ ਜਨਮ ਲੈਣ ਤੋਂ ਪਹਿਲਾਂ ਤੇਰੇ ਕੋਲ ਦੋ ਸ਼ਬਦ ਸਨ, ਇੱਕ ਤੇਰੇ ਕੋਲ ਧਿਆਨ ਸੀ, ਦੂਸਰੀ ਤੇਰੇ ਕੋਲ ਅਰਦਾਸ ਸੀ। ਲਿਵ ਤੇਰੇ ਕੋਲ ਸੀ, ਤੂੰ ਧਿਆਨ ਵਿੱਚ ਚਿੱਕਿਆ ਸੈਂ, ਅਤੇ ਦੂਸਰੀ ਗੱਲ ਤੇਰੇ ਕੋਲ ਅਰਦਾਸ ਸੀ, ਅਸਲ ਵਿੱਚ ਤੇਰਾ ਅਰਦਾਸ ਅਤੇ ਤੇਰਾ ਧਿਆਨ ਹੀ ਤੈਨੂੰ ਬਚਾ ਕੇ ਰੱਖਦਾ ਹੈ। ਇਹੀ ਕਾਰਨ ਜਦੋਂ ਗੁਰੂ ਕੇ ਅਰਦਾਸੀਏ ਸਿੰਘ ਅਰਦਾਸ ਕਰਦੇ ਨੇ, ਅਰਦਾਸ ਦਾ ਜਨਮ ਸਾਡੇ ਜਨਮ ਤੋਂ ਪਹਿਲਾਂ ਹੈ। ਆਹ ਜਿਹੜੀ ਅਰਦਾਸ ਆਪਾਂ ਕਰਦੇ ਹਾਂ, ਅਸੀਂ ਆਪਣੀ ਪੰਥਕ ਸੋਚ ਨੂੰ ਮੁੱਖ ਰੱਖ ਕੇ ਆਪਣੇ ਇਤਿਹਾਸ ਨੂੰ, ਆਪਣੇ ਸਿਧਾਂਤ ਨੂੰ, ਆਪਣੇ ਗੁਰੂ ਘਰ ਦੇ ਸ਼ਹੀਦਾਂ ਮਰੀਦਾਂ ਅਤੇ ਅਸਥਾਨਾਂ ਨੂੰ ਚੇਤੇ ਕਰਨੇ ਹਾਂ। ਪਰ ਇਹ ਗੱਲ ਚੇਤੇ ਰੱਖਿਓ, ਇੱਕ ਅਰਦਾਸ ਉਹ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕਰ ਸਕਦਾ ਹੈ, ਜਿਹਦੇ 'ਤੇ ਰੱਬ ਮਿਹਰ ਕਰੇ। ਉਹ ਅਰਦਾਸ ਮਾਤਾ ਦੇ ਉਦਰ ਵਿੱਚ ਵੀ ਕੀਤੀ, ਅਤੇ ਪਿਆਰਿਓ ਜਿਸ ਨੂੰ ਜਨਮ ਲੈ ਕੇ ਉਹ ਅਰਦਾਸ ਕਰਨ ਦੀ ਜਾਚ ਆ ਜਾਏ, ਉਹਦਾ ਜਨਮ ਸਫਲ ਹੋ ਜਾਂਦਾ ਹੈ। ਹਜ਼ੂਰ ਦੇ ਬਚਨ ਕਦੀ ਪੜ੍ਹੋ, ਪਹਿਲਾ ਪਹਿਰ ਹੈ, ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਬਾਸ, ਵਿਸ਼ੇ ਤੋਂ ਦੂਰ ਨਾ ਜਾਇਓ, ਕਿ ਰਮਈਆ ਕੇ ਗੁਣਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਂਝ ਸਵਾਰ ਸ਼ਿੰਗਾਰਿਆ। ਤੇ ਭਾਈ ਗੁਰਦਾਸ ਕਹਿ ਰਹੇ ਨੇ, ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ। ਤੇ ਮੇਰੇ ਗੁਰੂ ਨਾਨਕ ਸਾਹਿਬ ਮੇਰ ਭਰਿਆ ਚ ਰੱਖਦੇ ਨੇ ਕਿ ਇਹ ਜੀਵ ਮਾਤਾ ਦੇ ਉਦਰ ਵਿੱਚ ਤੂੰ ਅਰਦਾਸ ਕੀਤੀ। ਅਰਦਾਸ ਚਾਰ ਅੱਖਰ ਨੇ, ਚਾਰ ਅੱਖਰਾਂ ਦਾ ਸ਼ਬਦ ਹੈ ਅਰਦਾਸ। ਤੇ ਜੇ ਕੁਛ ਸਾਨੂੰ ਪੁੱਛੇ ਵੀ ਅਰਦਾਸ ਦੇ ਅਰਥ ਕੀ ਨੇ, ਵਿਸ਼ੇ ਤੋਂ ਮੈਂ ਨਿਕਲਣਾ ਨਹੀਂ। ਚਾਰ ਅੱਖਰ ਨੇ ਐੜਾ, ਰਾਰਾ, ਦੱਦੇ ਨੂੰ ਕੰਨਾ, ਤੇ ਸੱਸੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਸਿਹਾਰੀ ਲੱਗੀ ਹੈ। ਐੜਾ, ਰਾਰਾ, ਦੱਦੇ ਨੂੰ ਕੰਨਾ ਤੇ ਸੱਸੇ ਨੂੰ ਸਿਹਾਰੀ। ਕੋਈ ਪੁੱਛੇ ਅਰਦਾਸ ਦੇ ਅਰਥ ਕੀ, ਆਪਾਂ ਕਹਾਂਗੇ ਅਰਦਾਸ ਦੇ ਅਰਥ ਨੇ ਪ੍ਰਾਰਥਨਾ, ਅਰਦਾਸ ਦੇ ਅਰਥ ਨੇ ਬੇਨਤੀ, ਅਰਦਾਸ ਦੇ ਅਰਥ ਨੇ ਅਰਜ਼ੋਈ, ਅਰਦਾਸ ਦੇ ਅਰਥ ਨੇ ਪੁਕਾਰਨਾ। ਚੇਤੇ ਰੱਖਿਓ, ਇਹ ਅਰਥ ਨਹੀਂ, ਇਹ ਕੇਵਲ ਅਰਦਾਸ ਦੇ ਪ੍ਰਿਆਵਾਚੀ ਸ਼ਬਦ ਨੇ। ਉਹਦੇ ਵਰਗੇ ਹੋਰ ਸ਼ਬਦ ਨੇ। ਅਰਦਾਸ ਦੇ ਅੱਖਰੀ ਅਰਥ ਕੀ ਨੇ, ਚਾਰ ਅੱਖਰ ਨੇ, ਤੇ ਚਾਰ ਅੱਖਰਾਂ ਵਿੱਚ ਅਸਲ ਵਿੱਚ ਬੜਾ ਵੱਡਾ ਸਿਧਾਂਤ ਹੈ। ਸਿਆਣੇ ਵਿਦਵਾਨ ਇਹਦੇ ਅਰਥ ਕਰਦੇ ਨੇ, ਕਹਿੰਦੇ ਨੇ ਪਹਿਲਾ ਅੱਖਰ ਆਉਂਦਾ ਹੈ ਐੜਾ, ਇਹਦਾ ਅਰਥ ਹੈ ਕਿ ਅਰਦਾਸ ਕਰਨ ਵਾਲੇ ਇਹ ਮਨੁੱਖ, ਜੇ ਤੂੰ ਪ੍ਰਭੂ ਦੇ ਚਰਨਾਂ ਵਿੱਚ, ਗੁਰੂ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਨ ਲੱਗਾ, ਮਤ ਸਮਝੀ ਕਿ ਮੇਰੀ ਜ਼ਬਾਨ ਤੋਂ ਮੈਨੂੰ ਸ਼ਬਦ ਨਹੀਂ ਬਣਾਉਣੇ ਆਉਂਦੇ। ਕਈ ਵਾਰੀ ਮਨੁੱਖ ਇਕੱਲਾ ਹੁੰਦਾ, ਅਰਦਾਸ ਕਰਨ ਨੂੰ ਚਿੱਤ ਕਰਦਾ, ਅਤੇ ਅਸੀਂ ਕਹਿੰਦੇ ਮੈਨੂੰ ਤਾਂ ਸ਼ਬਦ ਹੀ ਕੋਈ ਨਹੀਂ ਓੜਦੇ, ਵਾਕ ਹੀ ਕੋਈ ਨਹੀਂ ਮੇਰੇ ਤੋਂ ਬਣਦਾ, ਮੈਂ ਅਰਦਾਸ ਕੀ ਕਰਾਂਗਾ। ਐੜੇ ਦਾ ਅਖਰੀ ਅਰਥ ਹੈ ਅੰਤਰਜਾਮੀ, ਤੇਰੇ ਕੋਲ ਭਾਵੇਂ ਜ਼ਬਾਨ ਦੇ ਸ਼ਬਦ ਨਹੀਂ, ਪਰ ਤੇਰੇ ਹਿਰਦੇ ਦੀ ਵੇਦਨਾ ਤੇ ਤੇਰੀਆਂ ਅੱਖਾਂ ਵਿੱਚੋਂ ਨਿਕਲਿਆ ਹੋਇਆ ਪਾਣੀ ਹੀ ਰੱਬ ਦੇ ਚਰਨਾਂ ਵਿੱਚ ਅਰਦਾਸ ਬਣ ਜਾਏ। ਐੜੇ ਦਾ ਅਰਥ ਅੰਤਰਜਾਮੀ, ਐੜੇ ਦਾ ਅਰਥ ਅੰਤਰਜਾਮੀ। ਤੇ ਇੱਕ ਗੱਲ ਕਦੀ ਨਾ ਭੁੱਲੀਏ, ਕਈ ਵਾਰੀ ਅਸੀਂ ਜ਼ਬਾਨ ਤੋਂ ਕਹਿੰਦੇ ਹਾਂ ਨਾਮ ਦੇ ਨਾਮ ਦੇ, ਅੰਦਰ ਵਾਲਾ ਮਨੁਆ ਕਹਿੰਦਾ ਨਹੀਂ ਧੰਨ ਦੇ। ਇਹੀ ਕਾਰਨ ਕਿ ਸਾਡੀ ਆਵਾਜ਼ ਸੁਣੀ ਨਹੀਂ ਜਾਂਦੀ। ਪਰਮਾਤਮਾ ਕੇਵਲ ਜੀਵ ਦੀ ਗੱਲ ਨਹੀਂ, ਪਰਮਾਤਮਾ ਤਾਂ ਸਾਡੇ ਅੰਦਰ ਦੇ ਬੋਲ ਸਮਝਦਾ ਪਿਆ। ਪਹਿਲੀ ਗੱਲ ਐੜੇ ਦਾ ਅਰਥ ਹੈ ਅੰਤਰਜਾਮੀ। ਉਸ ਤੋਂ ਅਗਲਾ ਅੱਖਰ ਹੁੰਦਾ ਰਾਰਾ, ਤੇ ਇਹਨਾਂ ਚਾਰ ਅੱਖਰਾਂ ਨੂੰ ਹਰ ਵੇਲੇ ਜਦੋਂ ਅਰਦਾਸ ਕਰਨੀ ਹੈ ਤੇ ਘੁੱਟ ਕੇ ਪੱਲੇ ਬੰਨ ਲਈਏ। ਅਗਲਾ ਸ਼ਬਦ ਹੈ ਰਾਰਾ। ਹੁਣ ਅੰਤਰਜਾਮੀ ਤਾਂ ਕਈ ਆਦਮੀ ਵੀ ਤੁਸੀਂ ਦੇਖੋਗੇ, ਉਹਨਾਂ ਕੋਲ ਇੱਕ ਵਿਦਿਆ ਹੈ, ਜੋਤਿਸ਼ ਵੀ ਤਾਂ ਇੱਕ ਵਿਦਿਆ ਹੈ। ਉਹ ਦੇਖ ਕੇ ਪੜ੍ਹ ਕੇ ਕਹਿ ਦੇਣਗੇ ਕਿ ਤੇਰੇ ਅੰਦਰ ਆਹ ਕੁਛ ਹੈ। ਪਰ ਪਰਮਾਤਮਾ ਦੀ ਹਜ਼ੂਰ ਨੇ ਸ਼ਬਦ ਬਾਣੀ ਵਿੱਚ ਵਰਤੇ ਨੇ, ਕਹਿਣ ਲੱਗੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਅੰਤਰਜਾਮੀ, ਲੋਕਾਂ ਦੀਆਂ ਅੰਦਰ ਦੀਆਂ ਗੱਲਾਂ ਸਮਝਣ ਵਾਲੇ ਕਦੀ ਉਹਨਾਂ ਦੇ ਅੰਗ ਸੰਗ ਨਹੀਂ ਰਹਿ ਸਕਦੇ। ਰਾਰੇ ਦਾ ਅਕਰੀ ਅਰਥ ਹੈ ਕਿ ਪਰਮਾਤਮਾ ਕੇਵਲ ਅੰਤਰਜਾਮੀ ਨਹੀਂ, ਤੂੰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਚਲਾ ਜਾਈਂ, ਰੱਬ ਤੋਂ ਬਿਨਾਂ ਤੇਰਾ ਰਾਖਾ ਕੋਈ ਨਹੀਂ। ਰਾਰਾ ਅੱਖਰ ਕਹਿ ਰਿਹਾ ਹੈ ਕਿ ਰੱਬ ਹੀ ਤੇਰੀ ਰਾਖੀ ਕਰਨੀ, ਉਸ ਤੋਂ ਬਿਨਾਂ ਤੇਰੀ ਕਿਸੇ ਰਾਖੀ ਕਰਨੀ। ਤੇ ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਹਜ਼ੂਰ ਕਿਰਪਾਲੂ ਜੀ ਦੇ ਕਿ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕੇ ਹਾ ਘਾੜਾ ਜੀਓ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਤੂੰ ਰਖਵਾਲਾ ਸਦਾ ਸਦਾ ਹੇ ਮੇਰੇ ਪਰਮਾਤਮਾ। ਤੂੰ ਐੜੇ ਦਾ ਅਰਥ ਅੰਤਰਜਾਮੀ ਹੈ, ਰਾਰੇ ਦਾ ਅਰਥ ਮੇਰੀ ਰੱਖਿਆ ਕਰਨ ਵਾਲਾ ਹੈ। ਤੇ ਪਹਿਲੀ ਸਭ ਤੋਂ ਸਾਡੀ ਅਰਦਾਸ ਹੀ ਹੁੰਦੀ ਹੈ ਕਿ ਮਾਲਕਾ ਤੂੰ ਹਰ ਥਾਂ ਤੇ ਮੇਰੀ ਰੱਖਿਆ ਕਰੀ। ਰਾਰੇ ਦਾ ਅਰਥ ਰਖਵਾਲਾ। ਹੁਣ ਇਸ ਤੋਂ ਅਗਲਾ ਸ਼ਬਦ ਆ ਗਿਆ ਦੱਦਾ। ਅਸੀਂ ਅੰਤਰਜਾਮੀ ਪ੍ਰਭੂ ਅੱਗੇ ਖਲੋਤੇ ਹਾਂ, ਸਾਰੀਆਂ ਥਾਵਾਂ ਤੇ ਰੱਖਿਆ ਕਰਨ ਵਾਲੇ ਦੇ ਚਰਨਾਂ ਵਿੱਚ ਖਲੋਤੇ ਹਾਂ। ਤੇ ਅਗਲਾ ਸ਼ਬਦ ਹੈ ਦੱਦਾ, ਇਹਦਾ ਅਰਥ ਮਨਾ ਜਿਹਦੇ ਕੋਲੋਂ ਰੱਖਿਆ ਦੀ ਤੂੰ ਸਹੂਲਤ ਪਿਆ ਮੰਗਣਾ ਹੈ, ਕਿਸੇ ਹੋਰ ਅੱਗੇ ਝੋਲੀ ਨਾ ਅੱਡੀ। ਦੱਦੇ ਦਾ ਅਰਥ ਹੈ ਦਾਤਾ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਝੋਲੀ ਅੱਡ ਕੇ ਗੁਰੂ ਦਾਤੇ ਦੇ ਦਰ ਤੇ ਆਵੀਂ। ਰੱਬ ਵਰਗਾ ਦਾਤਾ ਵੀ ਸੰਸਾਰ ਤੇ ਕੋਈ। ਦੱਦੇ ਦਾ ਅਰਥ ਹੈ ਦਾਤਾ। ਤੇ ਅਸੀਂ ਇਹ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਦੱਦਾ ਅੱਖਰ ਵੀ ਸਤਿਗੁਰੂ ਨੇ ਦੱਦਾ ਵਰਤਿਆ ਹੈ। ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ ਦਿਨ ਦੇ ਤੋਟ ਨਾ ਆਵੀ ਅਗਣਤ ਭਰੇ ਭੰਡਾ। ਐੜਾ ਅੰਤਰਜਾਮੀ, ਰਾਰੇ ਦਾ ਅਰਥ ਰੱਖਿਆ ਕਰਨ ਵਾਲਾ, ਤੇ ਦੱਦੇ ਦਾ ਅਰਥ ਦਾਤਾਰ, ਤੇ ਅਰਦਾਸ ਦਾ ਅੰਤਲਾ ਅੱਖਰ ਹੈ ਸੱਥਾ। ਸੱਥੇ ਦਾ ਅਰਥ ਕੀ ਹੈ ਪਿਆਰਿਓ? ਇਹੀ ਕਾਰਨ ਕਈ ਵਾਰੀ ਮੈਂ ਬੇਨਤੀ ਕਰਨਾ ਮਨਾ, ਤੇਰੇ ਜਨਮ ਤੋਂ ਪਹਿਲਾਂ ਵੀ ਅਰਦਾਸ ਨਾਲ ਤੇਰੀ ਆਰੰਭਤਾ ਹੋਈ, ਤੇ ਜਿੱਦਣ ਤੂੰ ਸੰਸਾਰ ਤੋਂ ਕੂਚ ਕਰਨਾ ਤੇਰੀ ਅੰਤਲੀ ਸੰਪੂਰਨਤਾ ਵੀ ਅੰਤਲੀ ਅਰਦਾਸ ਨਾਲ ਹੋਣੀ। ਆਰੰਭਤਾ ਵੀ ਅਰਦਾਸ ਹੈ ਤੇ ਸੰਪੂਰਨਤਾ ਵੀ ਤੇਰੀ ਅਰਦਾਸ ਹੈ। ਫਰਕ ਇੰਨਾ ਹੈ ਕਿ ਆਰੰਭਤਾ ਦੀ ਅਰਦਾਸ ਮਾਂ ਦੇ ਉਦਰ ਵਿੱਚ ਸ਼ਬਦ ਨਹੀਂ, ਕੇਵਲ ਲਿਵ ਤੇ ਧਿਆਨ ਹੀ ਅਰਦਾਸ ਸੀ। ਜਨਮ ਤੋਂ ਪਹਿਲਾਂ ਆਪਣੀ ਅਰਦਾਸ ਤੂੰ ਆਪ ਕਰਕੇ ਜਿਉਂ, ਮਰਨ ਤੋਂ ਬਾਅਦ ਸਾਧ ਸੰਬੰਧੀ ਤੇ ਗੁਰਮਖ ਕਰਨਗੇ। ਪਰ ਚੇਤੇ ਰੱਖੀ, ਮਰਨ ਤੋਂ ਬਾਅਦ ਵੀ ਸਹਾਰਾ ਕੇਵਲ ਅਰਦਾਸ ਹੀ, ਆਰੰਭ ਵਿੱਚ ਵੀ ਅਰਦਾਸ ਤੇ ਸੰਪੂਰਨਤਾ ਵੀ ਅਰਦਾਸ। ਚੌਥਾ ਅੱਖਰ ਹੈ ਸੱਚਾ। ਸੱਚੇ ਦਾ ਅਰਥ ਕੀ ਹੈ ਪਿਆਰਿਓ? ਇਸ ਦੁਨੀਆਂ ਵਿੱਚ ਅਨੇਕਾਂ ਲੋਕ ਜਿਉਂਦਿਆਂ ਨੂੰ ਸਹਾਰਾ ਦਿੰਦੇ। ਬੇਨਤੀ ਥੋੜ੍ਹੀ ਜਿਹੀ ਟੇਕ ਕੇ ਸਮਝਿਓ। ਸਾਨੂੰ ਸਹਾਰਾ ਦੇਣ ਵਾਲੇ ਜਨਮ ਵਿੱਚ ਮਾਂ ਬਾਪ ਸਹਾਰਾ ਦਿੰਦੇ ਨੇ, ਪਰ ਜੋਬਨ ਵਿੱਚ ਅਸੀਂ ਆਪਣੀ ਤਨ ਤੇ ਆਪਣੇ ਬਲ ਦੇ ਸਹਾਰੇ ਜੀਂਦੇ ਹਾਂ। ਬੁਢੇਪਾ ਆ ਜਾਂਦਾ ਹੈ, ਸਾਡੇ ਸਰੀਰ ਨੂੰ ਹੋਰ ਲੋਕ ਸਹਾਰਾ ਦਿੰਦੇ ਨੇ। ਕਈ ਵਾਰੀ ਅਸੀਂ ਦੇਖਿਆ ਹੈ ਕਿ ਦੁਨੀਆਂ ਵਿੱਚ ਇਸ ਸੰਸਾਰ ਦੀ ਇੱਕ ਰੀਤ ਹੈ ਪਿਆਰਿਓ, ਚਾਨਣ ਵਿੱਚ ਤੁਰੋਗੇ ਤੇ ਪਰਛਾਵਾਂ ਤੁਹਾਡੇ ਨਾਲ ਨਾਲ ਚੱਲੇਗਾ। ਜਿੱਧਰ ਅਸੀਂ ਚਾਨਣ ਵਿੱਚ ਚੱਲਾਂਗੇ ਸੂਰਜ ਨਿਕਲਿਆ ਹੋਵੇ ਤੇ ਪਰਛਾਵੇਂ ਤਨ ਦੇ ਨਾਲ ਪਿੱਛੇ ਪਿੱਛੇ ਤੁਰਦੇ ਨੇ। ਕਦੀ ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੋ, ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ। ਫਿਰ ਬੇਨਤੀ ਸਮਝਿਓ, ਬਸੰਤ ਦੀ ਰੁੱਤ ਹੋਵੇ, ਫੁੱਲ ਖਿੜੇ ਹੋਣ ਤੇ ਬੁਲਬੁਲ ਵੀ ਆ ਕੇ ਨਗਮੇ ਆਲਾਪ ਦੀ ਹੈ। ਪਰ ਜਦੋਂ ਪੱਤ ਝੜਦਾ ਸਮਾਂ ਹੋਵੇ, ਰੁੱਖਾਂ ਦੇ ਪੱਤੇ ਝੜ ਜਾਣ, ਸੱਚ ਜਾਣੋ ਉਦੋਂ ਰੁੱਖ ਝੜੇ ਹੋਏ ਤੇ ਪੰਛੀ ਵੀ ਬੈਠ ਕੇ ਖੁਸ਼ ਨਹੀਂ ਹੁੰਦਾ। ਧੁੱਪ ਵਿੱਚ ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਰੁੱਤ ਹੈ ਫਲ ਲੱਗੇ ਨੇ ਤੇ ਪੰਛੀ ਵੀ ਚੁੰਝ ਪਸਾਰ ਕੇ ਆਉਂਦੇ ਨੇ। ਕਦੀ ਮਨੁੱਖਾ ਭੁੱਲੀ ਨਾ ਤੇਰੇ ਕੋਲ ਸੁੱਖ ਦਾ ਚਾਨਣ ਹੈ ਤੇ ਸੰਸਾਰ ਦੇ ਭੈਣ ਭਰਾ ਪਰਛਾਵੇਂ ਬਣ ਕੇ ਤੇਰੇ ਨਾਲ ਚੱਲਣਗੇ। ਪਰ ਕਦੀ ਦੁੱਖ ਦੇ ਹਨੇਰੇ ਵਿੱਚ ਦੇਖ ਕੇ ਚੱਲੀ, ਤੇਰੇ ਜਨਮ ਮਾਂ ਜਾਇਬ ਸੱਕੇ ਭਰਾ ਵੀ ਤੇਰਾ ਸਾਥ ਛੱਡ ਜਾਣ। ਪਰਛਾਵਾਂ ਚਾਨਣ ਦਾ ਹੈ, ਹਨੇਰੇ ਨਾਲ ਪਰਛਾਵੇਂ ਨੇ ਬਿਲਕੁਲ ਨਹੀਂ ਤੁਰਨਾ। ਪੰਛੀ ਆਉਂਦੇ ਨੇ ਰੁੱਖ ਤੇ, ਜੇ ਕਿਤੇ ਫਲ ਲੱਗੇ ਨੇ ਤੇ ਫੁੱਲ ਲੱਗੇ ਨੇ, ਪੱਤ ਝੜ ਵਿੱਚ ਤਾਂ ਪੰਛੀ ਵੀ ਨਹੀਂ ਆਉਂਦੇ। ਸੱਤੇ ਦਾ ਅਰਥ ਕੀ ਹੈ ਪਿਆਰਿਓ? ਜਦੋਂ ਸਰੀਰ ਦਾ ਸਹਾਰਾ ਮੁੱਕ ਜਾਏ, ਆਪਣੇ ਭਰਾਵਾਂ ਦਾ ਸਹਾਰਾ ਮੁੱਕ ਜਾਏ, ਮੇਰੇ ਗੁਰੂ ਜੀ ਨੇ ਇੱਕੋ ਗੱਲ ਕਹੀ ਕਿ ਅਰਦਾਸ ਦੇ ਸੱਤੇ ਅੱਖਰ ਨੂੰ ਸਮਝੀ ਕਿ ਜਦੋਂ ਕਿਸੇ ਦਾ ਵੀ ਕੋਈ ਸਹਾਰਾ ਨਾ ਰਹੇ ਉਦੋਂ ਅਰਦਾਸ ਕਰੀ, ਰੱਬ ਬੇਸਹਾਰਿਆਂ ਦਾ ਸਹਾਰਾ ਵੀ ਬਣ ਜਾਂਦਾ। ਸੱਤੇ ਦਾ ਅਰਥ ਸਹਾਰਾ, ਐੜੇ ਦਾ ਅਰਥ ਅੰਤਰਜਾਮੀ, ਰਾਰੇ ਦਾ ਅਰਥ ਹਵਾਲਾ, ਦੱਦੇ ਦਾ ਅਰਥ ਦਾਤਾਂ ਦੇਣ ਵਾਲਾ, ਤੇ ਸੱਸੇ ਦਾ ਅਰਥ ਹੈ ਕਿ ਜਾਂ ਕੋ ਮੁਸ਼ਕਲ ਅੱਤ ਬਣੇ। ਇਹ ਸੱਸਾ, ਜਾਂ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਥ ਤੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਪਰ ਸੱਸਾ ਅੱਖਰ ਤੈਨੂੰ ਭੁੱਲੇ ਨਾ, ਚਿੱਤ ਆਵੇ ਉਸ ਪਾਰ ਬ੍ਰਹਮ ਨਾ ਲੱਗੇ ਨਾ। ਤੱਤੀ ਵਾਉ ਸੱਸੇ ਦਾ ਅਰਥ ਸਹਾਰਾ ਦੇਣ ਵਾਲਾ। ਫਿਰ ਆਪਣੇ ਵਿਸ਼ੇ ਵੱਲ ਆਪਾਂ ਕੇਂਦਰਿਤ ਹੋਈਏ। ਮਾਤਾ ਦੇ ਉਦਰ ਵਿੱਚ ਸਾਡੇ ਕੋਲ ਇੱਕ ਅਰਦਾਸ ਸੀ ਤੇ ਦੂਸਰਾ ਮਾਲਕ ਦਾ ਧਿਆਨ ਸੀ, ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤੇ ਕਰਾਇਆ ਤੇ ਮੈਂ ਬੇਨਤੀ ਕਰ ਰਿਹਾ, ਪਿੰਦੀ ਉਪਕਲੇ ਸੰਸਾਰਾ, ਕਿਵੇਂ ਭਟਕ ਕੇ ਆਏ ਹਾਂ? ਪਹਿਲਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾਂ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾਂ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਭਇਆ ਗਰਭਾਸ। ਹਜ਼ੂਰ ਦੇ ਬਚਨਾਂ ਵੱਲ ਆਈਏ। ਭਾਈ ਗੁਰਦਾਸ ਜੀ ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ ਦੇ ਅਰਥ ਕਰ ਰਹੇ ਨੇ। ਕਹਿਣ ਲੱਗੇ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਵਿਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ, ਤਨ ਸਾਜ ਸੁਹਾਇਆ, ਤੇਰੇ ਇਸ ਸਰੀਰ ਗੁਫਾ ਦੇ ਵਿੱਚ ਪਰਮਾਤਮਾ ਨੇ ਜਿੰਦ ਚੁਕਾ ਦਿੱਤੀ, ਫਿਰ ਤੈਨੂੰ ਸ਼ਿੰਗਾਰਿਆ ਤੇ ਸਵਾਰਿਆ ਕਿਵੇਂ? ਕਹਿਣ ਲੱਗੇ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਿਣਾਇਆ। ਪਿਆਰਿਓ, ਕਦੀ ਇੱਕ ਇੱਕ ਤੁਕ ਪੜੋ। ਜਿਨ੍ਹਾਂ ਵਾਲਾਂ ਨੂੰ ਅਸੀਂ ਫਾਲਤੂ ਕਹਿੰਦੇ ਨੇ ਸਾਡੇ ਲੋਕ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂ। ਗੁਰਮਤਿ ਦੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਜਿੱਦਣ ਰੱਬ ਨੇ ਅੰਗ ਬਣਾਏ, ਸੱਚ ਜਾਣੀ ਵਾਲ ਵੀ ਤੇਰੇ ਸਰੀਰ ਦਾ ਇੱਕ ਅੰਗ ਨੇ। ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਵੀ ਲਓ ਜੀ, ਇਹਨਾਂ ਕੇਸਾਂ ਦਾ ਲਾਭ ਕੀ ਹੈ? ਕਦੀ ਕਿਸੇ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਨੂੰ ਪੁੱਛਿਓ, ਇਹਨਾਂ ਰੋਮਾਂ ਦਾ ਫਾਇਦਾ ਕੀ ਹੈ? ਇੱਕ ਆਦਮੀ ਅੱਜ ਜਿਹੜਾ ਵਿਗਿਆਨ ਦੀ ਦੁਨੀਆ 'ਚ ਜੀ ਕੇ ਕਹਿੰਦਾ ਰੋਮਾਂ ਦਾ ਕੀ ਫਾਇਦਾ, ਮੈਂ ਉਹਨੂੰ ਬੇਨਤੀ ਕਰਾਂ ਕਿ ਜਿਸ ਦਿਨ ਤੇਰੇ ਰੋਮ, ਤੇਰੇ ਸੁਰਾਖ, ਜਿੱਥੇ ਰੋਮ ਨੇ ਇੱਕ ਇੱਕ ਸੁਰਾਖ ਹੈ, ਜਿੱਦਣ ਤੇਰੇ ਸੁਰਾਖ ਸਰੀਰ ਦੀ ਤਵਚਾ ਦੇ ਬੰਦ ਹੋ ਜਾਣ, ਉਦਣ ਤੇਰਾ ਤਨ ਰੋਗੀ ਹੋ ਜਾਂਦਾ ਹੈ। ਭਲਿਆ ਤੈਨੂੰ ਕੀ ਪਤਾ ਰੋਮ ਕੀ ਨੇ, ਜਿਹਦੇ ਸਵਾਸ ਸਵਾਸ ਵਿੱਚ ਗੁਰੂ ਰਚ ਗਿਆ। ਜਦੋਂ ਇੱਕ ਵਾਰੀ ਗੁਰੂ ਕਹਿੰਦਾ ਹੈ ਤੇ ਸਿਰ ਤੋਂ ਪੈਰਾਂ ਤੱਕ ਸਾਰੇ ਰੋਮ ਗੁਰੂ ਗੁਰੂ ਕਹਿੰਦੇ ਨੇ। ਰੋਮ ਕੱਟਣਾ ਅਸਲ ਵਿੱਚ ਗੁਰੂ ਕਹਿਣ ਵਾਲੀ ਜ਼ਬਾਨ ਕੱਟਣਾ। ਕੀ ਅਸੀਂ ਬਾਣੀ ਵਿੱਚ ਇਹ ਬਚਨ ਨਹੀਂ ਪੜ੍ਹਦੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ? ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ, ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਵਿਸ਼ਮ ਹੋਏ ਜਾਏ। ਜਦੋਂ ਮੈਂ ਗੁਰੂ ਕਹਿਣਾ, ਸਿਰ ਤੋਂ ਪੈਰਾਂ ਤੱਕ ਜਿਤਨੇ ਰੋਮ ਨੇ, ਅਸਲ ਵਿੱਚ ਇੱਕ ਇੱਕ ਰੋਮ ਜੀ ਬਣ ਜਾਂਦਾ ਹੈ। ਜੇ ਕਿਸੇ ਨੇ ਹੋਰ ਵਿਆਖਿਆ ਪੜ੍ਹਨੀ ਹੋਵੇ ਤੇ ਕਦੀ ਪੜ੍ਹਿਓ ਭਾਈ ਵੀਰ ਸਿੰਘ ਜੀ ਦਾ ਜਪਜੀ ਸਾਹਿਬ ਦਾ ਟੀਕਾ ਤੇ ਇਹ ਪੌੜੀ, ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹ ਪੱਤ ਪਵੜੀਆਂ ਚੜੀਐ ਹੋਏ ਅਕੀਸ ਇੱਕ ਸਵਾਲ ਹੈ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ ਲੱਖ ਜੀਵ ਤੋਂ 20 ਲੱਖ ਹੋ ਜਾਏ ਤੇ 20 ਲੱਖ ਜੀਵ ਵਿੱਚੋਂ ਇੱਕ ਜੀਵ ਲੱਖ ਲੱਖ ਵਾਰੀ ਜਗਤ ਦੇ ਈਸ ਦਾ ਨਾਮ ਲਏ ਅਸੀਂ ਕਹਾਂਗੇ ਗੁਰੂ ਨਾਨਕ ਸਾਹਿਬ ਦੇ ਖਿਆਲ ਨੇ ਕਦੀ ਇੱਕ ਜੀਵ ਤੋਂ ਲੱਖ ਦੀ ਜੀਵ ਹੋਈ ਹੈ ਲੱਖ ਤੋਂ 20 ਲੱਖ ਹੋਈ ਹੈ ਕਦੀ 20 ਲੱਖ ਜੀਵ ਇੱਕੋ ਵਾਰੀ ਲੱਖ ਲੱਖ ਵਾਰੀ ਵਾਹਿਗੁਰੂ ਕਹੇਗੀ ਬਿਲਕੁਲ ਹਕੀਕਤ ਜੇ ਬਾਣੀ ਪੜ੍ਹਨ ਵਾਲੇ ਗੁਰਸਿੱਖੋ ਕਮਾਈ ਵਾਲੇ ਮਹਾਂਪੁਰਸ਼ ਦੀ ਜ਼ਬਾਨ ਕਹਿੰਦੀ ਹੈ ਵਾਹਿਗੁਰੂ ਤੇ ਯੱਕ ਲੱਕ ਚ ਰੋਮ ਨਾਲ ਹੀ ਸਾਥ ਦਿੰਦੇ ਨੇ ਤੇ ਬੋਲਦੇ ਨੇ ਵਾਹਿਗੁਰੂ ਉਹਦਾ ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਲੱਖਾਂ ਵਾਰੀ ਵਾਹਿਗੁਰੂ ਬਣ ਜਾਂਦਾ ਹਕੀਕਤ ਹੈ ਹਜ਼ੂਰ ਕਿਰਪਾਲੂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇਹ ਬਚਨ ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ ਮੂੰਹ ਅੱਖੀ ਪਰਮਾਤਮਾ ਨੇ ਮੂੰਹ ਦਿੱਤਾ ਦੇਖਣ ਲਈ ਤੈਨੂੰ 2 ਨੇਤਰ ਦਿੱਤੇ ਪਿਆਰਿਆ ਤੈਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਹੈ ਫਿਰ ਅੱਖਾਂ ਪਰਮਾਤਮਾ ਨੇ ਮੱਥੇ ਦੇ ਉੱਤੇ ਨਹੀਂ ਰਾਈਆਂ ਉਹਨੇ ਖਾਸ ਜਗ੍ਹਾ ਨਿਸ਼ਚਿਤ ਕੀਤੀ ਅੱਖਾਂ ਫਿੱਟ ਕਰਨ ਲਈ ਕਿਉਂਕਿ ਉਹਨੂੰ ਸਾਜਦਿਆਂ ਸਵਾਰਦਿਆਂ ਤੇ ਸ਼ਿੰਗਾਰਨਾ ਵੀ ਸੀ ਉਹਨੇ ਅੱਖਾਂ ਮੱਥੇ ਤੇ ਨਹੀਂ ਲਾਈਆਂ ਅੱਖਾਂ ਮੱਥੇ ਤੋਂ ਥੱਲੇ ਰੱਖੀਆਂ ਕਿ ਕਿਤੇ ਬੰਦੇ ਨੂੰ 7 ਫੇਟ ਲੱਗੇ ਤੇ ਮੱਥੇ ਤੇ ਲਾਈ ਹੋਈ ਅੱਖ ਕਦੀ ਵੀ ਫਟ ਸਕਦੀ ਸੀ ਪਰਮਾਤਮਾ ਨੇ ਖੱਡੀ ਇਸ ਢੰਗ ਨਾਲ ਪੈਦਾ ਕੀਤੀ ਅੱਖਾਂ ਥੱਲੇ ਰੱਖ ਦਿੱਤੀਆਂ ਉੱਤੇ ਇੱਕ ਪਤਲਾ ਜਿਹਾ ਚਮੜੇ ਦਾ ਸ਼ਟਰ ਲਾ ਦਿੱਤਾ ਕਿ ਤੈਨੂੰ ਹੱਥ ਨਾਲ ਢੱਕਣ ਦੀ ਲੋੜ ਨਹੀਂ ਥੋੜੀ ਜਿਹੀ ਤੇਜ਼ ਹਵਾ ਚੱਲੇ ਧੂੜ ਆਵੇਗੀ ਤੇ ਮੈਂ ਜਿਹੜਾ ਤੈਨੂੰ ਚਮੜੇ ਦਾ ਸ਼ਟਰ ਲਾਇਆ ਤੇਰੀਆਂ ਅੱਖਾਂ ਦੇ ਪੋਪਟੇ ਜਿਹੜੇ ਨੇ ਤੇਰੀ ਪੁਤਲੀ ਨੂੰ ਆਪਣੇ ਆਪ ਢੱਕ ਲੈਣ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਫਿਰ ਉਹਨੇ ਉੱਤੇ ਰੋਮ ਲਾ ਦਿੱਤੇ ਕਿ ਉਹਨੇ ਸ਼ਿੰਗਾਰਦਿਆਂ ਕੋਈ ਕਮਾਲ ਦੇ ਕੋਈ ਸ਼ਬਦ ਰਹਿਣ ਦਿੱਤਾ ਕੋਈ ਪਿੱਛੇ ਰਹਿਣ ਦਿੱਤਾ ਗੁਣ ਉਹਨੇ ਨਾਸਕਾ ਦਿੱਤੀ ਨਾਸਕਾ ਵਿੱਚ ਵੀ ਰੋਮ ਲਾ ਦਿੱਤੇ ਕਿਉਂਕਿ ਰਾਤ ਨੂੰ ਤੂੰ ਸੌਣਾ ਮੂੰਹ ਬੰਦ ਕਰਕੇ ਸਵਾਸ ਲੈਣੇ ਨੇ ਜਾਂ ਤੂੰ ਬਾਹਰ ਵਿਚਰਨਾ ਤੂੰ ਜ਼ਬਾਨ ਤੇ ਮੂੰਹ ਬੰਦ ਕਰਕੇ ਸਵਾਸ ਲੈਣੇ ਨੇ ਤੇਰੀ ਨਾਸਕਾ ਵਿੱਚ ਉਹਨੇ ਰੋਮਾਂ ਦੀ ਜਾਲੀ ਲਾ ਦਿੱਤੀ ਸ਼ਿੰਗਾਰਨ ਲੱਗਿਆ ਕਿ ਤੇਰੇ ਅੰਦਰ ਜਾਣ ਵਾਲੀ ਹਵਾ ਸਵਾਸ ਵੀ ਮਲੀਨਤਾ ਨਾ ਲੈ ਕੇ ਜਾਏ ਤੇਰੀ ਨਾਸਕਾ ਵਿੱਚ ਜਾਲੀ ਲਾ ਕੇ ਤੈਨੂੰ ਧੂੜ ਤੋਂ ਬਚਾ ਦਿੱਤਾ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਉਹਨੇ ਸੁਣਨ ਵਾਸਤੇ 2 ਕੰਨ ਦਿੱਤੇ ਬੋਲਣ ਵਾਸਤੇ ਜ਼ਬਾਨ ਦਿੱਤੀ ਵੇਖਣ ਵਾਸਤੇ ਨੇਤਰ ਦਿੱਤੇ ਕਿਰਤ ਲਈ 2 ਹੱਥ ਦਿੱਤੇ ਪਿਆਰੇ ਉਹ ਚੱਲਣ ਵਾਸਤੇ ਪੈਰ ਦਿੱਤੇ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਉਲਾਮੇ ਦੇਣ ਵਾਲੇ ਬੰਦੇ ਨੂੰ ਸਿਰਫ ਇੱਕੋ ਗੱਲ ਕਹੀ ਸੀ ਭਲਿਆ ਕਿ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਕ ਜਿਨ ਮਨ ਰਾਖਿਆ ਅਗਨੀ ਪਾਏ ਬਾਜੈ ਪਵਣ ਆਖੈ ਸਭ ਜਾਏ ਗੁਰੂ ਰਾਮਦਾਸ ਜੀ ਨੂੰ ਪੁੱਛੋ ਕਿ ਕਰਤਾਰ ਦੇ ਉਪਕਾਰ ਕੀ ਨੇ ਸਭ ਜੀਓ ਪਿੰਡ ਮੁੱਖ ਨੱਕ ਦੀਆਂ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਸਭ ਜੀਓ ਪਿੰਡ ਮੁੱਖ ਨੱਕ ਦੀਆਂ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆਂ ਰਸ ਅੰਨ ਭੋਗਾਣੀ ਆਪਣੇ ਵਿਸ਼ੇ ਨੂੰ ਸੰਕੋਚੀਏ ਭਾਈ ਗੁਰਦਾਸ ਨੇ ਸ਼ਬਦ ਵਰਤੇ ਕਹਿਣ ਲੱਗੇ ਪਿਆਰੇ ਕਿ ਉਹਨੇ ਮੂੰਹ ਅੱਖੀ ਨੱਕ ਕੰਨ ਹੱਥ ਦੰਦ ਪੈਰ ਵਾਲ ਗਣਾ ਦਿੱਤੇ ਫਿਰ ਅਗਲੀ ਕਿਰਪਾ ਕੀਤੀ ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ ਇਸ ਤੁਕ ਦੀ ਭਾਵੇਂ ਕਈ ਸਾਲ ਵਿਆਖਿਆ ਕਰਦੇ ਰਹੋ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਕਿਹੜੀ ਦਾਤ ਦਿੱਤੀ ਅੱਖਾਂ ਦਿੱਤੀਆਂ ਕੰਨ ਦਿੱਤੇ ਜੀਭ ਦਿੱਤੀ ਨਾਸਕਾ ਦਿੱਤੀ ਹੁਣ ਅਗਲੀ ਤੁਕ ਇਹਨਾਂ ਇੰਦਰੀਆਂ ਵਿੱਚ ਪੈਦਾ ਕੀਤੀ ਕੋਈ ਤਾਕਤ ਦਾ ਜ਼ਿਕਰ ਕਰਦੀ ਹੈ ਕਈ ਵਾਰੀ ਤੁਸੀਂ ਦੇਖਦੇ ਹੋ ਕਈ ਸੱਜਣਾਂ ਦੀਆਂ ਦੇਖਣ ਨੂੰ ਅੱਖਾਂ ਲੱਗਦੀਆਂ ਨੇ ਬਿਲਕੁਲ ਅਰੋਗ ਨੇ ਪਰ ਜਦੋਂ ਉਹਨਾਂ ਦੀ ਹੱਥ ਬਾਂਹ ਪਕੜ ਕੇ ਕੋਈ ਤੁਰਦਾ ਪੁੱਛੀਏ ਭਲਿਆ ਕਿ ਇਹਦੀ ਬਾਂਹ ਕਿਉਂ ਪਕੜੀ ਕਹਿੰਦੇ ਨੇ ਵੇਖਣ ਨੂੰ ਅੱਖਾਂ ਸੋਹਣੀਆਂ ਨੇ ਚੰਗੀਆਂ ਨੇ ਹਕੀਕਤ ਵਿੱਚ ਇਹਦੇ ਪਿੱਛੋਂ ਵੇਖਣ ਵਾਲੀ ਜੋਤ ਖਤਮ ਹੋ ਚੁੱਕੀ ਹੈ ਦਿਸ਼ ਕੇਵਲ ਤੈਨੂੰ ਅੱਖਾਂ ਨਹੀਂ ਦਿੱਤੀਆਂ ਸੱਚ ਜਾਣੀ ਇਹਨਾਂ ਅੱਖਾਂ ਦੇ ਪਿੱਛੇ ਉਹਨੇ ਜੋਤ ਰੱਖੀ ਗੱਤ ਹੁਣ ਗੱਤ ਦਾ ਅਖਰੀ ਅਰਥ ਹੈ ਕਿ ਉਹ ਸੱਤਿਆਂ ਕਿਹੜੀ ਸੱਤਿਆਂ ਕਿ ਜਿਹੜੀ ਸਾਡੀ ਤੁਚਾ ਨੂੰ ਦਿੱਤੀ ਹੈ ਸਾਡੇ ਪੈਰਾਂ ਦੀ ਉਂਗਲ ਤੇ ਕੋਈ ਨਿੱਕੀ ਜੀ ਸੂਖਸ਼ਮ ਕੀੜੀ ਚੱਲੇ ਇੱਕੋ ਤਾਂ ਮਨ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਸਰੀਰ ਦੀ ਤੁਚਾ ਤੇ ਕੋਈ ਹਰਕਤ ਹੋ ਰਹੀ ਹੈ। ਕਹਿਣ ਲੱਗੇ ਜਿਹੜੀ ਹਰਕਤ ਦੱਸਣ ਵਾਲੀ ਸ਼ਕਤੀ ਹੈ ਇਹ ਦੱਤ ਹੈ, ਸੱਚ ਜਾਣੀ ਰੱਬ ਨੇ ਸ਼ਿੰਗਾਰਦਿਆਂ ਤੇਰੀ ਚਮੜੀ ਵਿੱਚ ਇਹ ਤਾਰਾਂ ਫਿੱਟ ਕਰ ਦਿੱਤੀਆਂ ਕਿ ਕੀੜੀ ਚੱਲਦਿਆਂ ਵੀ ਤੇਰੇ ਤਨ ਦੀ ਜਾਣਕਾਰੀ ਤੇਰੇ ਮਨ ਨੂੰ ਮਿਲ ਜਾਏ। ਦਿਸ਼ਟ ਕਹਿਣ ਲੱਗੇ ਸ਼ਬਦ ਕੰਨ ਦਿੱਤੇ, ਕੰਨਾਂ ਵਿੱਚ ਸੁਣ ਦੀ ਤਾਕਤ ਦਿੱਤੀ, ਨੇਤਰ ਦਿੱਤੇ ਨੇਤਰਾਂ ਦੀ ਜੋਤ ਦਿੱਤੀ, ਪਿਆਰਿਆ ਤੈਨੂੰ ਬੋਲਣ ਵਾਸਤੇ ਰਾਗ ਦਿੱਤੇ, ਚੱਖਣ ਵਾਸਤੇ ਜੀਭ ਨੂੰ ਰਸ ਦਿੱਤੇ, ਇੱਥੇ ਬਸ ਨਹੀਂ ਤੇਰੇ ਅੰਦਰ ਨੂੰ ਇੰਨੀ ਕੁ ਤਾਕਤ ਦੇ ਦਿੱਤੀ। ਡਾਕਟਰ ਸੱਜਣ ਜਾਣਦੇ ਨੇ ਬੰਦੇ ਦਾ ਜਿਹੜਾ ਹਾਰਟ ਹੈ ਇੱਕ ਸਾਲ ਵਿੱਚ 1,60,000,000 ਧੜਕਦਾ ਹੈ। 1 ਸਾਲ ਦੀ ਇਹਦੀ ਜਿਹੜੀ ਤੰਦਰੁਸਤ ਬੰਦੇ ਦੀ ਸਰੀਰ ਦਾ ਘਟਨਾ ਕਰਮ ਹੈ, 1,60,000,000 ਬੰਦੇ ਦਾ ਦਿਲ ਧੜਕਦਾ ਹੈ। ਉਹ ਦੁਨੀਆਂ ਦੇ ਲੋਕੋ ਇੱਕ ਖਿੰਨ ਕਿਤੇ ਇੱਕ ਨਾੜੀ ਬਲੌਕ ਹੋ ਜਾਏ ਸਾਰਾ ਪਰਿਵਾਰ ਚਿੰਤਾ ਤੁਰਖ ਹੈ। 1,60,000,000 ਤੇਰਾ ਹਾਰਟ ਧੜਕਦਾ ਤੇ ਆਖਰ ਰੱਬ ਨੇ ਸ਼ਿੰਗਾਰਦਿਆਂ ਕਿਹੋ ਜਿਹੀ ਦਾਤ ਦਿੱਤੀ, ਸੁੱਤਿਆਂ ਤੇ ਜਾਗਦਿਆਂ ਤੈਨੂੰ ਕਦੀ ਧਿਆਨ ਹੀ ਨਹੀਂ ਦੇਣਾ ਪਿਆ। 6,00,000 ਗੈਲਨ ਪਿਆਰਿਓ, 1-2 ਨਹੀਂ, 6,00,000 ਗੈਲਨ ਸਾਡੇ ਫੇਫੜੇ ਸਾਡੇ ਗੁਰਦੇ ਇਸ ਖੂਨ ਨੂੰ ਸਾਫ 1 ਸਾਲ ਵਿੱਚ ਕਰਦੇ ਨੇ। ਤਕਰੀਬਨ 60,000 ਦੇ ਕਰੀਬ ਨਾੜੀ, 7,000 ਮਾਈਲ ਦੇ ਕਰੀਬ ਨਾੜੀ ਬਣਦੀ ਏ, ਜਿਸ ਰੋਮ ਰੋਮ ਤੁਚਾ ਤੁਚਾ ਦੇ ਕਤਰੇ ਕਤਰੇ ਨੂੰ ਖੂਨ ਨੂੰ ਸ਼ੁੱਧ ਕਰਦਾ ਪਿਆ। ਆਖਰ ਕੌਣ ਹੈ? ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਵੇ ਜਿਹਨੇ ਤੈਨੂੰ ਸਾਜਿਆ ਵੀ, ਸਵਾਰਿਆ ਵੀ ਤੇ ਸ਼ਿੰਗਾਰਿਆ ਵੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਸ਼ਟ ਸ਼ਬਦ ਗਤ ਰੂਪ ਰੰਗ। ਇਸ ਤੋਂ ਬਾਅਦ ਕਹਿਣ ਲੱਗੇ ਪਿਆਰਿਆ ਦੇਖ ਉੱਤਮ ਕੁੱਲ, ਚੰਗੀ ਕੁੱਲ ਹੈ। ਕੁੱਲ ਦਾ ਅਰਥ ਤੇ ਖੱਤਰੀ ਜੱਟ ਕੋਈ ਹੋਰ ਸ਼ਬਦ ਨਹੀਂ, ਕੁੱਲ ਦਾ ਅਰਥ ਹੈ ਬਾਕੀ ਜੂਨਾਂ ਵਿੱਚੋਂ ਮਾਨਕ ਦੀ ਕੁੱਲ ਸਭ ਤੋਂ ਉੱਚੀ ਹੈ। ਉੱਤਮ ਕੁੱਲ ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ ਉਹਨੇ, ਮਿਣ ਮਿਣ ਕੇ ਤੇਰੇ ਤਨ ਦੇ ਅੰਗ ਲਾਏ। ਪਰ ਪਿਆਰਿਆ ਬਾਲ ਬੁੱਧ ਮੂੰਹ ਦੁੱਧ ਦੇ ਕਰ, ਜਦੋਂ ਤੂੰ ਬੱਚਾ ਹੈ ਰੱਬ ਨੇ ਤੇਰੀ ਮੂੰਹ ਵਿੱਚ ਮਾਂ ਦਾ ਦੁੱਧ ਦਿੱਤਾ। ਇੱਥੇ ਮੈਂ ਇੱਕ ਖਿੰਨ ਥੋੜ੍ਹਾ ਜਿਹਾ ਵਿਚਾਰ ਵਿੱਚੋਂ ਨਿਕਲਣਾ ਚਾਹੁੰਦਾ। ਇਸ ਜੀਵ ਨੂੰ ਕਦੀ ਵੀ ਭੁੱਲੀਏ ਨਾ ਰੱਬ ਦੀ ਕਿੱਡੀ ਵੱਡੀ ਦਾਤ ਹੈ। ਵੇਖੋ ਇਸ ਕੋਮਲ ਜਿਹਾ ਮਾਸ ਹੈ ਵਿੱਚ ਹੱਡੀ ਕੋਈ ਨਹੀਂ, ਇਹਦੇ ਸਾਹਮਣੇ 32 ਦੰਦ ਵਾਰ ਨੇ, ਇਹਨਾਂ 32 ਦੰਦਾਂ ਤੋਂ ਅੱਗੇ 2 ਬੁੱਲ ਨੇ। ਇਹਦਾ ਮਤਲਬ ਪਤਾ ਨਹੀਂ ਜੀਵ ਕਿੰਨੀ ਕੁ ਕੀਮਤੀ ਹੈ। ਮੇਰੇ ਪਰਮਾਤਮਾ ਨੇ ਮੂੰਹ ਦੇ ਆਲੇ ਵਿੱਚ ਇਸ ਜੀਵ ਨੂੰ ਬਚਾਉਣ ਦੇ ਲਈ 2 ਸ਼ਟਰ 2 ਵਾੜਾ ਲਾ ਕੇ ਰੱਖੀਆਂ। ਹੁਣ ਜੀਵ ਪਰਮਾਤਮਾ ਨੇ ਦਿੱਤੀ, ਆਖਰ ਇਹ ਕਿਹੜੀ ਦਾਤ ਸੀ ਕਿ ਮਨੁੱਖ ਦਾ ਜਨਮ ਹੋਇਆ? ਸਾਡੇ ਜਨਮ ਤੋਂ ਆਰੰਭ ਤਾਂ ਜਦੋਂ ਅਸੀਂ ਦੁਨੀਆਂ ਵਿੱਚ ਜੀਣਾ ਸ਼ੁਰੂ ਕੀਤਾ ਤੇ ਜੀਵ ਤੋਂ ਸਾਡੀ ਸੰਸਾਰ ਦੀ ਸ਼ੁਰੂਆਤ ਹੋਈ ਹੈ, ਹੋਰ ਕਿਸੇ ਅੰਗ ਤੋਂ ਨਹੀਂ। ਅੱਖਾਂ ਨਾਲ ਜਨਮ ਤੋਂ ਬਾਅਦ ਦੇਖਿਆ ਪਰ ਇਹ ਨਹੀਂ ਸੀ ਪਤਾ ਕਿ ਜਨਮ ਦੇਣ ਵਾਲੀ ਜੋ ਹੈ ਇਹ ਕੌਣ ਹੈ, ਕੋਈ ਸਮਝ ਨਹੀਂ। ਕੰਨ ਸਨ, ਰੌਲਾ ਚਾਰ ਚੁਪੇਰੇ ਪਿਆ, ਲੋਕਾਂ ਵਧਾਈਆਂ ਦਿੱਤੀਆਂ ਪਰ ਇਹ ਨਹੀਂ ਸੀ ਪਤਾ ਲੋਕ ਕੀ ਪੈ ਕਹਿੰਦੇ ਨੇ। ਪਿਆਰਿਓ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਤੇ ਜਨਮ ਹੁੰਦਿਆਂ ਸਾਰ ਨਿਆਣਾ ਰੋਂਦਾ ਹੈ। ਆਪਨੇ ਕਈ ਵਾਰੀ ਗੁਰਮੁਖਾਂ ਤੋਂ ਸੁਣਿਆ ਹੋਣਾ, ਲੋਕ ਵਧਾਈਆਂ ਦਿੰਦੇ ਨੇ ਘਰ ਪੁੱਤਰ ਜੰਮਿਆ ਤੇ ਭਾਈ ਗੁਰਦਾਸ ਕਹਿੰਦੇ ਨੇ ਤੁਸੀਂ ਹੱਸਦੇ ਤੇ ਲੱਡੂ ਖਾਂਦੇ ਹੋ, ਘੱਟੋ ਘੱਟ ਉਹਦੇ ਤੋਂ ਤਾਂ ਪੁੱਛੋ ਜਿਹੜਾ ਜੰਮਦਿਆਂ ਸਾਰੀ ਰੋਣ ਲੱਗ ਪਿਆ, ਕਿਉਂ ਰੋਇਆ ਹੈ? ਸਿਆਣੇ ਕਹਿੰਦੇ ਨੇ ਬੱਚੇ ਨੂੰ ਜਨਮ ਦੀ ਪੀੜਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿਆਖਿਆਕਾਰ ਕਹਿੰਦੇ ਨੇ ਜਨਮ ਦੀ ਪੀੜਾ ਨਹੀਂ ਪਿਆਰਿਆ, ਅਸਲ ਵਿੱਚ ਲਿਵ ਟੁੱਟ ਗਈ ਏ। ਅੱਜ ਦੀ ਟੁੱਟੀ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣੇ ਨੇ, ਟੁੱਟੀ ਕੋਈ ਲਿਵ ਨੂੰ ਦੇਖ ਕੇ ਉਹ ਕੁਰਲਾਂਦਾ ਪਿਆ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਰੋਵੈ ਰਤਨ ਗਵਾਏ ਕਹਿ, ਮਾਇਆ ਮੋਹ ਹਨੇਰ ਗੁਬਾਰਾ, ਉਹ ਦੋਵੈ ਰੋ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਾਂ ਪਰਿਵਾਰ। ਜਨਮ ਹੋਇਆ, ਕਦੀ ਵੀ ਕਿਸੇ ਡਾਕਟਰ ਸਾਹਿਬਾਨ ਨੇ ਕਿਸੇ ਦਾਈ ਨੇ ਇਹ ਸ਼ਬਦ ਨਹੀਂ ਕਿਹਾ ਕਿ ਬੱਚੇ ਨੂੰ 2 ਮਹੀਨੇ ਮੇਰੇ ਕੋਲ ਹੌਸਪਿਟਲ ਵਿੱਚ ਰੱਖੋ, ਘੱਟੋ ਘੱਟ ਨੂੰ 2 ਮਹੀਨਿਆਂ ਵਿੱਚ ਮਾਂ ਦੀ ਪੀੜ, ਮਾਂ ਦਾ ਦੁੱਧ ਚੁੰਘਣ ਦੀ ਜਾਂਚ ਦੱਸਾਂਗੇ, ਜੇ ਜਾਂਚ ਨਾ ਦੱਸੀ ਤੇ ਪੇਟ ਦੀ ਪੂਰਤੀ ਕਿਵੇਂ ਹੋਵੇਗੀ? ਜਨਮ ਹੁੰਦਿਆਂ ਸਾਰ ਕਦੀ ਕਿਸੇ ਨੇ ਸਿਖਲਾਈ ਨਹੀਂ ਦਿੱਤੀ, ਭੁੱਖ ਲੱਗੀ ਤੇ ਜ਼ਬਾਨ ਨੇ ਅੰਮਾ ਦਾ ਦੁੱਧ ਚੁੰਘਿਆ। ਐ ਇਨਸਾਨ ਦੁਨੀਆਂ ਵਿੱਚ ਤੁਰੇ ਤੇ ਸਭ ਤੋਂ ਪਹਿਲਾਂ ਜੀਭ ਨਾਲ ਤੂੰ ਰਸ ਮਾਣਿਆ, जे संसार विच तुरे पहले प्यार लगा सन दुध संसार विच भी तेरी यात्रा जीव तो शुरू हुई ते जिदन निरंकार दे घर वल जाने उदन भी तेरी यात्रा जीव तो ही शुरू होनी तेनू रचना तो जपना पाएगा वाहेगुरु। बाबा जी ने बाणी विच कहा कह लगे जपो ता एको नामा जवान नल जपेगा ते निरंकार दे घर दी यात्रा है मां दा दुध शुरू करेगा ते संसार वाले पासे यात्रा है संपूर्णता करा। सह भाई गुरदास ने कहा उत्तम कुल उत्तम जन्म रोम रोम गण अंग बनाया बाल बुद्ध मुंह दुध दे कर मल मूत्र सूत्र विच आया। समझ गया बंदा जदों सियाणा हो गया न जवान हो गया रुपये आ गए अत्र फलेला लाइया कपड़े सोहने पाए ते बाबा जी कहिंदे बस माया दी एहो जी खनेरी वगी होए सियाणा समझिया करते छद कीते लपटाया कारण ऐसी गुर पूरे बिन मोया माया पूरे गुरु तो बिना माया थक गई। भाई साहब भाई गुरदास की रचना नाल असी व्याख्या कर रहे हैं गुरु अर्जुन देव जी दे पदे दी के रमैया के गुण चेत प्राणी कहन लगे कवन मूल ते कवन दृष्टानी जिन तू साज सवार सिंगारिया गर्भ अग्र में जिन्हें उभारिया बार व्यवस्था तुझे प्यारे दूध पर जोबल भोजन सुख सूद बिरद भया ऊपर साख सहन मुख अप्याओ बैठ को देन। अखीर ते वेखो गुरु अर्जुन देव किन्ने कृपालू आम तौर ते साडे कीते नू कोई जाने ना ते असी कदे कई वरी ओदे लई अप शब्द बोलने सारी गल कह के ना किन्ने खे परमात्मा आखिर बंदे नू इन्ना कुछ दिते ही तेरे दिते नू ए भुल गया है तू एदे अवगणा वल झाती ना मारी तू अपने रहमता करन वाले सुभा वल झाती मारी। ए निर्गुण दर्थ ए मनुख तेरे गुणा नू समझदा नहीं ए निर्गुण गुण कछु ना बुझे बख्श लेखो तो नानक सीजे तुसी कृपा करो इनू बख्श लो प्यारे जे शरीर मिलिया है पता नहीं खूह दियां टिंडां दी तरह किन्नियां कु टुबियां मारियां किन्ना किन्ना थावां ते आए। बाबे नानक ने तां इशारे कीते ने केड़ी केड़ी थां तो आए तत की माई बाप तत केरां किदू थावों हम आए अग्न बिंब जल भीतर निपजे काहे कम अपाए आए कितों। कहन लगे केते रुख बिरख हम चीने केते पशु उपाए केते नाग पुली मैं आए केते पंख उड़ाए केड़ी केड़ी टिंड विचों निकल के आए हैं कई जन्म पै कीट पतंगा कई जन्म गज मीन पुरंगा कई जन्म पंखी सर्प होयो कई जन्म खैवर ब्रिक जोयो। बाबे कबीर नु पुछो कह लगे ऐसे घर हम बहुत बसाए जब हम राम गर्भ होए आए। हुण मिल गया शरीर ते मना खूह दी टिंड ता माल विचों छेती निकलदी नहीं ओदा चक्कर बनिया रहिंदा है पर तेनू गुरु ने दिती मनुखा देई ते प्यारिया तेरे सामने परसों गुरु का बाटा तैयार किया जाना अमृत संचार का। देख जे खूह की टिंड की तरह तू भटक के गुरु चरणा विच आ डिगा ना ते अज तू भी कलगी वाले दे चरणा विच खलो के कह दे सच्चे पिता जी के पिंदी उबकले संसारा प्रम प्रम आए तुम चे द्वारा तेरे दर ते आ गया ते सच जानी अगो चोजी प्रीतम आवाज देंगे ओ भी तू कौन रे तू कौन है। नाम देव नू ते पता सी अपने अंदर दा ते कह दिता मैं जी नामा जदो तेनू पुछन तू कौन है चरण पकड़ के कहीं दाता बस यही समझन आया मैं कौन हाँ ते मेरा धरती ते आउन दा मकसद की है मैं कासली आया ते मेरा मकसद की है। ते जिस महापुरुष की याद भी तुसी बैठे हो कल भी मैं उन्हां दे जीवन विच एक निक्की जी घटना सांझी कीती सी मना तू सतगुरु दे दर ते बह ता सही तू टिंड दी तरह डिग ता सही के परम परम आए तुम चे द्वारा बैराग सी हजूर साहब दी धरती ते संत बाबा अतर सिंह जी मस्तू आने वाले प्यारियो अज मैनू गुरमुख ने कहा भी कि संत दी व्याख्या सतगुरु मेहर करे कल गुरु ग्रंथ साहब के शब्दों विचों धड़े तो उपर उठ के अपनी ऐनक ला के बाणी ना पढ़िए गुरु ग्रंथ साहब की बाणी पढ़नी है ते शरदा दी ते बाबे नानक दी भावना वाली बिरती नाल पढ़ी। ਧਰੇ ਵਿੱਚ ਖਲੋ ਕੇ ਨਹੀਂ। ਬਾਬਾ ਅਤਰ ਸਿੰਘ, ਮੈਂ ਕਹਿੰਦਾ ਅਤਰ ਦਾ ਅਰਥ ਹੈ ਸੁਗੰਧੀ, ਤੇ ਭਾਈ ਵੀਰ ਸਿੰਘ ਬਹੁਤ ਸੋਹਣੀ ਗੱਲ ਕਹਿੰਦੇ ਨੇ, ਆਖਦੇ ਨੇ ਫੁੱਲ ਸੁਗੰਧੀ ਦਿੰਦਾ ਹੈ ਜਿੰਨੀ ਦੇਰ ਤੱਕ ਛਿੜਿਆ ਹੈ, ਮੁਰਝਾ ਜਾਏ ਤੇ ਫੁੱਲ ਦੀ ਸੁਗੰਧੀ ਨਹੀਂ। ਉਸ ਮਹਾਂਪੁਰਸ਼ ਨੂੰ ਗਿਆ ਕਈ ਦਹਾਕੇ ਹੋ ਗਏ ਨੇ, ਪਰ ਚੇਤੇ ਰੱਖਿਓ ਉਸ ਮਹਾਂਪੁਰਸ਼ ਦਾ ਜੀਵਨ ਅਤਰ ਦੀ ਤਰ੍ਹਾਂ ਸੀ, ਜਾਣ ਤੋਂ ਬਾਅਦ ਵੀ ਅੱਜ ਸਾਨੂੰ ਸੁਗੰਧੀ ਪੈ ਦਿੰਦੇ। ਮਹਾਂਪੁਰਸ਼ ਦਾ ਜੀਵਨ ਸੁਗੰਧੀ ਬਖਸ਼ਦਾ ਹੈ। ਜਦੋਂ ਗੋਦਾਵਰੀ ਦੇ ਵਿੱਚ ਸਾਈਂ ਦੀ ਯਾਦ ਵੀ ਜੁੜੇ ਨੇ, ਮਾਲਕ ਦੀ ਯਾਦ ਵੀ ਜੁੜੇ ਨੇ, ਪਰ ਇੱਕੋ ਸੀ ਦਾਤਾ, ਭੁੱਖ ਪਿਆਸ ਨਹੀਂ, ਕੇਵਲ ਤੂੰ ਚਾਹੀਦਾ ਹੈ। ਇਹਨਾਂ ਦਾ ਸੰਬੰਧ ਬਣਿਆ ਸੀ ਹਜ਼ੂਰ ਸਾਹਿਬ ਇੱਕ ਪੁਜਾਰੀ ਸਨ ਭਾਈ ਸਾਹਿਬ ਭਾਈ ਨਾਨੂ ਸਿੰਘ ਜੀ, ਉਹਨਾਂ ਦੇ ਨਾਲ ਪਿਆਰ ਬੜਾ ਸੀ, ਅਤੇ ਉਹਨਾਂ ਨੂੰ ਪਤਾ ਸੀ ਇਹ ਕਰਨੀ ਵਾਲੇ ਕੋਈ ਕਮਾਈ ਘਾਲਣਾ ਵਾਲੇ ਆਏ ਨੇ, ਅਤੇ ਕਹਿੰਦੇ ਨੇ ਕਈ ਦਿਨ ਹੋ ਗਏ ਗੋਦਾਵਰੀ ਦੇ ਕਿਨਾਰੇ ਜਪ ਦਾ ਪਾਠ ਕੀਤਾ, ਸਿਮਰਨ ਕਰੀ ਗਏ, ਨਾ ਪ੍ਰਸ਼ਾਦਾਂ ਨਾ ਕੋਈ ਖੁਰਾਕ, ਸਮਾਂ ਲੱਗਣਾ ਨਿਰਮਲ ਜਲ ਦੀਆਂ ਦੋ ਘੁੱਟਾਂ ਪੀ ਲੈਣੀਆਂ, ਕੇਵਲ ਸਾਈਂ ਦੀ ਯਾਦ ਵੀ ਜੁੜੇ ਰਹਿਣ। ਅਸੀਂ ਕਹਾਂਗੇ ਕਿਉਂਕਿ ਤਰਕ ਕਰਨ ਵਾਲੇ ਤੁਰ ਪੈਂਦੇ ਨਾ, ਨਾਲ ਹੀ ਕਹਿ ਦੇਣਗੇ ਅੰਨ ਨਾ ਖਾਇਆ ਸਾਧ ਗਵਾਇਆ, ਨਹੀਂ ਪਿਆਰਿਓ। ਇੱਕ ਗੁਰੂ ਸਾਹਿਬ ਨੇ ਇਹ ਵੀ ਕਿਹਾ, ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਏ, ਇੱਕ ਤੁੱਕ ਨੂੰ ਲੈ ਕੇ ਹਰ ਤੇ ਨਾ ਝੁਕਾਈ ਜਾਈਏ। ਅੱਜ ਕਿੰਨੇ ਦਿਨ ਹੋ ਗਏ ਸਾਈਂ ਦੀ ਯਾਦ ਵੀ ਜੁੜੇ ਨੇ, ਭਾਈ ਨਾਨੂ ਸਿੰਘ ਜੀ ਰਾਤ ਸੁੱਤੇ ਨੇ, ਮੇਰੇ ਚੋਜੀ ਪ੍ਰੀਤਮ ਦੀ ਝਲਕ ਪਈ। ਗੁਰੂ ਕੇ ਸਿੱਖੋ, ਸੇਵਾ ਕਰਨ ਵਾਲੇ ਨੂੰ ਕਿਹਾ ਭਾਈ ਨਾਨੂ ਸਿੰਘ, ਸਾਡਾ ਇੱਕ ਬਹੁਤ ਅੱਤ ਦਾ ਪਿਆਰਾ ਸਿੰਘ ਕਈ ਦਿਨ ਹੋ ਗਏ ਨੇ ਗੋਦਾਵਰੀ ਦੇ ਕੰਢੇ ਬੈਠੇ ਨੇ, ਸਵੇਰੇ ਤੁਸੀਂ ਪ੍ਰਸ਼ਾਦ ਤਿਆਰ ਕਰਕੇ ਉਹਨਾਂ ਨੂੰ ਪ੍ਰਸ਼ਾਦ ਛਕਾਉਣਾ ਹੈ। ਗੁਰਮੁਖੋ, ਕਦੀ ਬਾਣੀ ਦੇ ਬਚਨ ਪੜ੍ਹੀਏ, ਅਸੀਂ ਕਹਾਂਗੇ ਸੁਪਨਿਆਂ 'ਤੇ ਵਿਸ਼ਵਾਸ। ਮੇਰੇ ਬਾਬਾ ਜੀ ਤੇ ਕਹਿੰਦੇ ਨੇ, ਤੇਰੇ ਜਾਗਣ ਨਾਲੋਂ ਸੁਪਨੇ ਹੀ ਚੰਗਾ ਹੋਏ ਜੇ ਸੁਪਨੇ ਵਿੱਚ ਕਿਤੇ ਗੁਰੂ ਦੀ ਝਲਕ ਮਿਲ ਜਾਏ। ਕਬ ਦੇਖੂੰ ਪ੍ਰਭ ਆਪਣਾ ਆਤਮ ਕੇ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਸੱਚੇ ਪ੍ਰੀਤਮ ਸੁਪਨੇ ਵਿੱਚ ਮਿਲੇ ਕਿ ਮੇਰੇ ਸਿੱਖ ਨੂੰ ਜਾ ਕੇ ਸਵੇਰੇ ਪ੍ਰਸ਼ਾਦ ਛਕਾਉਣਾ ਹੈ। ਭਾਈ ਨਾਨੂ ਸਿੰਘ ਭਾਵਨਾ ਵਾਲਿਆਂ ਨੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਜਿੱਥੇ ਹਜ਼ੂਰ ਨੇ ਇਸ਼ਾਰਾ ਕੀਤਾ ਸੀ ਉੱਥੇ ਚਲੇ ਗਏ। ਦੇਖਿਆ ਵੀ ਉੱਥੇ ਕੋਈ ਮਹਾਂਪੁਰਸ਼ ਨੂੰ ਦਿਸਿਆ, ਕੋਈ ਸਰੀਰ ਨਹੀਂ ਤੱਕਿਆ, ਵਾਪਸ ਆਏ। ਰਾਤ ਨੂੰ ਜਦੋਂ ਸੇਵਾ ਨਿਭਾ ਕੇ ਆਪਣੇ ਆਸਣ ਤੇ ਗਏ, ਅੱਖ ਲੱਗੀ, ਫਿਰ ਆ ਝਲਕ ਮਿਲੀ ਕਿ ਸਾਡੇ ਲਾਲ ਨੂੰ ਅੱਜ ਵੀ ਭੋਜਨ ਨਹੀਂ ਮਿਲਿਆ। ਅਸੀਂ ਕਦੀ ਬਾਣੀ ਦੀਆਂ ਤੁਕਾਂ ਮਹਾਂਪੁਰਸ਼ਾਂ ਦੀ ਜ਼ਿੰਦਗੀ ਵਿੱਚੋਂ ਘਟਾ ਕੇ ਦੇਖੀਏ। ਪਿਆਰਿਓ, ਮਾਂ ਦਾ ਖੂਨ ਵੱਧਦਾ ਹੈ, ਆਪ ਭੁੱਖੀ ਰਹਿ ਜਾਏ ਤੇ ਬੱਚੇ ਦੇ ਮੂੰਹ 'ਚ ਕੋਈ ਰੋਟੀ ਪਾ ਦੇ, ਮੱਛੀ ਖੁਸ਼ ਹੁੰਦੀ ਹੈ ਪਾਣੀ ਮਿਲ ਜਾਏ, ਮੇਰੇ ਗੁਰੂ ਦਾ ਹਿਰਦਾ ਖਿੜਦਾ ਜਦੋਂ ਸਿੱਖ ਦੇ ਮੂੰਹ ਵਿੱਚ ਕੁਝ ਕੋਈ ਪਾ ਦੇ। ਅਸੀਂ ਬਾਣੀ ਵਿੱਚ ਇਹ ਬਚਨ ਪੜ੍ਹਨੇ ਕਿਰਪਾਲੂ ਦਾਤਾ ਜੀ ਦੇ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਭਾਏ। ਭਾਈ ਨਾਨੂ ਸਿੰਘ ਨੂੰ ਦੂਜੇ ਦਿਨ ਫਿਰ ਝਲਕ ਮਿਲੀ ਕਿ ਸਾਡੇ ਪਿਆਰੇ ਨੂੰ ਅੱਜ ਵੀ ਭੋਜਨ ਨਹੀਂ ਮਿਲਿਆ। ਕਿ ਹਜ਼ੂਰ ਮੈਂ ਗਿਆ ਪਰ ਮੈਨੂੰ ਮਿਲੇ ਨਹੀਂ। ਕਹਿੰਦੇ ਨੇ ਇਸ ਤੋਂ ਤਿੰਨ ਕੋ ਅੱਗੇ ਜਾਣਾ ਸੀ, ਸਵੇਰੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਚੱਲ ਪਏ। ਦੇਖਿਆ ਜਾ ਕੇ ਮਹਾਂਪੁਰਸ਼ ਸੀਸ ਦੇ ਉੱਤੇ ਕੇਸਕੀ ਤੇੜ ਕਸ਼ਹਿਰਾ ਮੋਢੇ ਤੇ ਚਾਦਰ ਰੱਖੀ, ਬੁੱਲ ਬੰਦ ਸਨ, ਪਰ ਭਾਈ ਗੁਰਦਾਸ ਕਹਿੰਦੇ ਨੇ ਬੁੱਲਾਂ ਨੂੰ ਪਿਆਲਾ ਲੱਗਾ ਸੀ। ਉਹ ਕਿਹੜਾ ਪਿਆਲਾ ਹੈ? ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਨਮਸਕਾਰ ਕਰਕੇ ਚਰਨ ਪਕੜ ਕੇ ਕਿਹਾ ਕਰਨੀ ਵਾਲਿਆ ਕਿ ਸਤਿਗੁਰੂ ਨੇ ਮੈਨੂੰ ਭੇਜਿਆ ਹੈ। ਨੇਤਰ ਖੋਲੇ ਤੇ ਪੁੱਛਦੇ ਨੇ ਤੁਹਾਨੂੰ ਕਿਸ ਨੇ ਕਹਿ ਦਿੱਤਾ ਪ੍ਰਸ਼ਾਦ ਲਿਆਉਣ ਲਈ? ਕਹਿਣ ਲੱਗੇ ਜਿਸ ਸੱਚੇ ਸਾਈਂ ਦੀ ਧਰਤੀ ਤੇ ਬੈਠੇ ਹੋ, ਗੁਰੂ ਮਾਂ ਹੈ, ਗੁਰੂ ਦੀਆਂ ਆਂਦਰਾਂ ਨੂੰ ਪਤਾ ਹੈ, ਹਜ਼ੂਰ ਨੇ ਭੇਜਿਆ ਤੇ ਪ੍ਰਸ਼ਾਦ ਪਾਣੀ ਲੈ ਕੇ ਆਏ ਹਾਂ। ਤੇ ਉਸ ਵੇਲੇ ਕਿਹਾ ਸੀ ਸਕਦਾ ਨਹੀਂ, ਉਹਨੇ ਚਰਨ ਪਕੜ ਕੇ ਕਿਹਾ ਤੁਸੀਂ ਸਕਣਾ ਨਹੀਂ, ਮੈਂ ਵਾਪਸ ਨਹੀਂ ਜਾਣਾ, ਕਿਉਂਕਿ ਮੈਂ ਰਾਤ ਆਸਣ ਤੇ ਨਹੀਂ ਪੈ ਸਕਦਾ, ਮੈਨੂੰ ਵਾਰ ਵਾਰ ਆਵਾਜ਼ ਹੁੰਦੀ ਏ ਮੇਰੇ ਲਾਲ ਨੂੰ ਭੋਜਨ ਜਾ ਕੇ ਜ਼ਰੂਰ ਛਕਾ। ਉਹ ਗੁਰੂ ਕੇ ਸਿੱਖੋ, ਜਿਹੜਾ ਸਮਰੱਥ ਗੁਰੂ ਕਮਾਈ ਕਰਨ ਵਾਲਿਆਂ ਦੇ ਇੰਨੇ ਅੰਗ ਸੰਗ ਹੈ, ਆਓ ਅੱਜ ਅਸੀਂ ਵੀ ਅਰਦਾਸ ਕਰੀਏ ਨਾਮਦੇਵ ਜੀ ਦੇ ਸ਼ਬਦਾਂ ਵਿੱਚੋਂ ਕਿ ਪਿੰਦੀ ਉਬਕਲੇ ਸੰਸਾਰਾਂ, ਪ੍ਰਮ ਪ੍ਰਮ ਆਏ ਤੁਮਚੇ ਦੁਆਰਾ, ایک دن آواز آئے گی تُو کن رے، تے اگو اتر ملیا میں جی ناما، تے نال کیا ہو جی در تے ہے جی، آلہ تے نیوارنا جم کارنا سنسار دے چمبیلیاں تو تے دکھاں تو بچان والیاں، ہن مینوں اپنے چرناں وچ ٹکا ہے۔ واہگرو میر کرے کرتار دے کیتے ہوئے اپکار، اس شریر دی قدر نوں جانگے، اس کرتار دی یاد وچ آپاں جڑ سکیے، انہیاں کو بینتیاں پروان کرنیاں۔ کل پھر آپ سنگت دے گرو گرنتھ صاحب کرپا کرے درشن دیدارے کرانگے۔ واہگرو جی کا خالصہ، واہگرو جی کی فتح۔
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਤੂੰ ਵਡ ਦਾਤਾ ਦਾਤਾ ਤੂੰ ਵਡ ਦਾਨਾ।

0: केलबुदी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਇਹਨਾਂ ਪਾਤਸ਼ਾਹੀਆਂ ਨੂੰ ਅਲੱਗ ਅਲੱਗ ਕਰਕੇ ਜਾਣ ਲੈਂਦੇ ਹਾਂ। ਪਰ ਨਹੀਂ, ਪਾਵਨ ਬਾਣੀ ਦਾ ਫਰਮਾਨ ਹੈ, ਜੋਤ ਉਹਾ ਜੁਗਤ ਸਾਏ ਕਹਿ ਕਾਇਆ ਫਿਰ ਪਲਟ। ਜੋਤ ਹੋਈ ਹੈ, ਜੁਗਤ ਵੀ ਹੋਈ ਹੈ, ਕਾਇਆ ਬਦਲ ਗਈ ਹੈ, ਸਰੀਰ ਬਦਲ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਹੋ ਕੇ ਨਿਬੜੇ ਨੇ ਤੇ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣਾ ਪੰਜ ਪੁੱਤਕ ਸਰੀਰ ਤਿਆਗਣ ਲੱਗੇ ਨੇ ਤਾਂ ਆਪਣੀ ਪਾਵਨ ਜੋਤ ਗੁਰੂ ਅਮਰਦਾਸ ਜੀ ਵਿੱਚ ਰੱਖੀ ਨੇ। ਜਿੰਨਾ ਚਿਰ ਤੱਕ ਕਾਰਜ ਸਿੱਧੀ ਪੂਰੀ ਨਹੀਂ ਹੋ ਗਈ, ਤਕੜੀ ਵਾਲੇ ਹੱਥਾਂ ਵਿੱਚ ਖੰਡਾ ਨਹੀਂ ਫੜਾ ਦਿੱਤਾ, ਗੁਲਾਮਾਂ ਨੂੰ ਆਜ਼ਾਦੀ ਦਾ ਚੱਕਾ ਨਹੀਂ ਪਾ ਦਿੱਤਾ, ਮੰਗਤਿਆਂ ਨੂੰ ਬਾਦਸ਼ਾਹ ਨਹੀਂ ਬਣਾ ਦਿੱਤਾ, ਉਹਨਾਂ ਚਿਰ ਤੱਕ ਸ਼ਹਾਦਤਾਂ ਦਿੱਤੀਆਂ ਗਈਆਂ ਨੇ, ਹੌਸਲੇ ਵਧਾਏ ਗਏ ਨੇ, ਜੰਗਾਂ ਲੜੀਆਂ ਗਈਆਂ ਨੇ, ਔਰ ਅਖੀਰ ਪੈਰਾਂ ਦੇ ਵਿੱਚ ਰੁਲਦਿਆਂ ਦੇ ਸਿਰ ਤੇ ਤਾਜ ਰੱਖ ਕੇ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਪਾਵਨ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਬੂਟਾ ਲਾਇਆ, ਦਸਾਂ ਪਾਤਸ਼ਾਹੀਆਂ ਨੇ ਸਮੇਂ ਸਮੇਂ ਅਨੁਸਾਰ ਉਸ ਦੀ ਸੰਭਾਲ ਕੀਤੀ ਤੇ ਇਸ ਨੂੰ ਤਿਆਰ ਹੋਣ ਦੇ ਵਿੱਚ 239 ਵਰਿਆਂ ਦਾ ਸਮਾਂ ਲੱਗ ਗਿਆ ਹੈ ਤੇ ਫਿਰ ਐਸੇ ਸਿੱਖ ਦੀ ਸਿਰਜਣਾ ਹੋ ਗਈ ਹੈ, ਐਸਾ ਖਾਲਸਾ ਪੈਦਾ ਹੋ ਗਿਆ ਜਿਹਦੇ ਵਾਸਤੇ ਕਿਸੇ ਸਾਹਿਬ ਨੂੰ ਕਹਿਣਾ ਪਿਆ ਹੈ ਭੈ ਜਰਾ ਨਾ ਗੁਰੂ ਦੇ ਖਾਲਸੇ ਨੂੰ, ਭੈ ਜਰਾ ਨਾ ਗੁਰੂ ਦੇ ਖਾਲਸੇ ਨੂੰ ਸਦਾ ਲੰਘਦਾ ਮੌਤ ਨਾਲ ਖਹਿ ਖਹਿ ਕੇ ਜਦੋਂ ਜੀ ਚਾਹੇ ਆਦਮੀ ਦਰ ਸਾਡੇ ਲੰਘੇ ਖਾਲਸਾ ਮੌਤ ਨੂੰ, ਫਿਰ ਲੱਖਾਂ ਨੂੰ ਵੇਖਿਆ ਜੰਗ ਕਰਦੇ ਹੋਣੀ ਕੰਬੀ ਤੇ ਲੰਘੀ ਬਹਿ ਬਹਿ ਕੇ ਕਲਗੀ ਧਰ ਦਸ਼ਮੇਸ਼ ਦੇ ਖਾਲਸੇ ਕੋਲ, ਹੋਣੀ ਆਵੇ ਤਾਂ ਸਹੀ ਪਰ ਐਸੀ ਚੜ੍ਹਦੀ ਕਲਾ ਦੇ ਖਾਲਸੇ ਨੂੰ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਖੇਡਦੀਆਂ ਰਹੀਆਂ ਨੇ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੀ ਹੈ। ਸੰਨ 1720 ਈਸਵੀ ਨੂੰ ਜਦੋਂ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਤਾਂ ਪੰਜਾਬ ਦੀ ਬਾਗਡੋਰ ਸੰਭਾਲਣ ਸਾਰ ਹੀ ਉਸ ਨੇ ਪੰਜਾਬ ਦੇ ਪਹਿਲੇ ਜ਼ਾਲਮ ਹਾਕਮਾਂ ਦੇ ਪਰਚਨਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਸਿੱਖ ਕੌਮ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਤੇ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਵੀ ਕੋਈ ਸਿੰਘ ਦੀ ਦਸ ਪਾਵੇ, ਫੜਾਵੇ ਜਾਂ ਮਾਰ ਕੇ ਲਿਆਵੇ ਉਸ ਨੂੰ ਸ਼ਾਹੀ ਖਜ਼ਾਨੇ ਚੋਂ ਭਾਰੀ ਇਨਾਮ ਦਿੱਤਾ ਜਾਏਗਾ। ਇਸ ਫਰਮਾਨ ਨੇ ਸੱਤਾ ਪੱਤਾ ਸਿੰਘਾਂ ਦਾ ਵੈਰੀ ਬਣਾ ਦਿੱਤਾ। ਲਾਲਚ ਤੇ ਚੌੜ ਦੇ ਭੁੱਖਿਆਂ ਨੇ ਕਈ ਨਿਰਦੋਸ਼ ਸਿੱਖਾਂ ਨੂੰ ਫੜਵਾਇਆ ਤੇ ਮਰਵਾਇਆ। ਮੁਕਦੀ ਗੱਲ, ਲਾਹੌਰ ਦੇ ਸੂਬੇ ਵਿੱਚ ਸਿੰਘਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਕੁਝ ਸਿੰਘ ਸਮੇਂ ਨੂੰ ਵਿਚਾਰਦੇ ਹੋਏ ਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਜੰਗਲਾਂ ਗੇਲਾਂ ਵਿੱਚ ਚਲੇ ਗਏ ਤੇ ਲੁਕ ਛਿਪ ਕੇ ਆਪਣਾ ਗੁਜ਼ਾਰਾ ਕਰਨ ਲੱਗੇ। ਫੌਜ ਨੇ ਦੇਖਿਆ ਕੋਈ ਸਿੰਘ ਨਜ਼ਰ ਨਹੀਂ ਆ ਰਿਹਾ, ਜਾ ਕੇ ਆਪਣੇ ਜ਼ਾਲਮ ਹਾਕਮਾਂ ਨੂੰ ਸਿੰਘਾਂ ਦੇ ਖਾਤਮੇ ਦੀ ਸਲਾਹ ਦੇ ਦਿੱਤੀ। ਖੂਨੀ ਦਰਿੰਦਿਆਂ ਨੇ ਗੁਰਧਾਮਾਂ ਦੇ ਉੱਤੇ ਕਬਜ਼ਾ ਕਰ ਲਿਆ, ਜਗੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਕਲਗੀਧਰ ਪਾਤਸ਼ਾਹ ਦੇ ਸੂਰਬੀਰ ਸਿੰਘ ਹਰ ਸੋਗ ਤੇ ਰਹੇ ਨਿਆਰਾ ਦੇ ਮਹਾਂਵਾਕ ਅਨੁਸਾਰ ਅਨੇਕਾਂ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਜਾਨੋ ਪਿਆਰੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ। ਇੱਕ ਦਿਨ ਦੋ ਸਿੰਘ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਅੰਮ੍ਰਿਤਸਰ ਵੱਲ ਜਾ ਰਹੇ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਇੱਕ ਝਾੜੀ ਦੇ ਓਲੇ ਲੁਕੇ ਬੈਠੇ ਨੇ। ਉਧਰੋਂ ਲਾਹੌਰ ਨੂੰ ਜੋ ਸੜਕ ਜਾ ਰਹੀ ਸੀ ਨੂਰਦੀਨ ਦੀ ਥਾਂ ਦੇ ਲਾਗੇ ਇੱਕ ਮੁਗਲਾਂ ਦਾ ਕਾਫਲਾ ਉਸ ਤੇ ਤੁਰਿਆ ਜਾ ਰਿਹਾ ਸੀ। ਉਹਨਾਂ ਦੇ ਵਿੱਚੋਂ ਇੱਕ ਦੀ ਨਿਗਾਹ ਸਿੰਘਾਂ ਤੇ ਪੈ ਗਈ ਤੇ ਦੂਜੇ ਨੂੰ ਕਹਿਣ ਲੱਗਾ ਵੀ ਲੱਗਦਾ ਸਿੰਘ ਬੈਠੇ ਹੋਏ ਨੇ। ਦੂਜੇ ਨੇ ਜਵਾਬ ਦਿੱਤਾ, ਸਿੰਘ ਕਿੱਥੇ, ਸਿੰਘ ਤਾਂ ਵਿਚਾਰੇ ਕਦੋਂ ਦੇ ਖਤਮ ਹੋ ਗਏ ਨੇ, ਨਾਲੇ ਸਿੰਘ ਇਸ ਤਰ੍ਹਾਂ ਗਿੱਦੜਾਂ ਵਾਂਗ ਲੁਕ ਛਿਪ ਕੇ ਨਹੀਂ ਰਹਿੰਦੇ, ਸਿੰਘ ਤਾਂ ਸ਼ੇਰਾਂ ਵਾਂਗ ਬੁੱਕਦੇ ਨੇ। ਇਹ ਮੁਗਲਾਂ ਦਾ ਟੋਲਾ ਟੋਲਾ ਸਿੰਘਾਂ ਦੀ ਹੋਂਦ ਖਤਮ ਹੋਣ ਦੀਆਂ ਨਿੱਤੜ ਹੋ ਕੇ ਜਿਸ ਤਰ੍ਹਾਂ ਗੱਲਾਂ ਕਰ ਰਿਹਾ ਉਹਨਾਂ ਬੋਲਾਂ ਨੂੰ ਢਾਡੀ ਜਥਾ ਜੀ ਦੀ ਸੇਵਾ ਵਿੱਚ ਇਹ

ਗੁਰਾਂ ਦੇ ਟੋਲੇ ਰਾਹੇ ਰਾਹੇ ਜਾਂਦੇ ਲਾਹੌਰ ਦੇ ਗੁਣ ਗਾਉਂਦੇ ਮੁਗਲਾਂ ਦੇ ਟੋਲੇ ਰਾਹੇ ਰਾਹੇ ਜਾਂਦੇ।

ਆਪਣੀ ਹੋਂਦ ਖਤਮ ਹੋਣ ਦੀਆਂ ਗੱਲਾਂ ਝਾੜੀਆਂ ਵਿੱਚ ਲੁਕੇ ਬੈ ਕੇ ਭਾਈ ਬੋਤਾ ਸਿੰਘ ਅਤੇ ਗਰਜਾ ਸਿੰਘ ਨੇ ਜਦੋਂ ਸੁਣੀਆਂ ਤਾਂ ਉਹਨਾਂ ਨੂੰ ਕਿਸੇ ਕਵੀ ਦੀਆਂ ਇਹ ਲਾਈਨਾਂ ਯਾਦ ਆ ਗਈਆਂ ਜੇਕਰ ਗਊੜ ਸ਼ੇਰ ਦੇ ਮੂੰਹ ਆ ਗਏ ਉਹਦਾ ਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਉਹਦੇ ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜੇ ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜੇ ਉਹ ਘੜੀ ਵੀ ਨਹੀਂ ਉਹ ਪੜ ਵੀ ਨਹੀਂ ਜਿਸ ਕੌਮ ਚ ਅੜ ਤੇ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਅੜ ਫਤੇ ਗੈਰਤ ਨੇ ਸਿੰਘਾਂ ਦੇ ਗੋਲੇ ਸਰਕਣ ਲਾ ਦਿੱਤੇ ਗੈਰਤ ਨੇ ਵੰਗਾਰਿਆ ਕਿ ਕਲਗੀਧਰ ਪਾਤਸ਼ਾਹ ਦੀ ਸਜੀ ਹੋਈ ਕੌਮ ਦੇ ਨਾਲ ਮਜ਼ਾਕ ਹੋਵੇ ਹਰਗਿਜ਼ ਨਹੀਂ।

ਰੰਗ ਬੋਤ ਹੱਥ ਸੰਗਾ ਸੂਰ ਵੀਰ ਦੀ ਲਲਕਾਰੇ ਮਾਰਨਾ ਜਰ ਜਾਜ ਸਿੰਘ ਸ਼ੇਰ ਵਾਂਗ ਗੱਜ ਦਾ ਵੀ ਨਹੀਂ ਕਿਸੇ ਤੋਂ ਹਾਰਦਾ ਜਰ ਜਾਜ ਸਿੰਘ

ਜਿਹੜੇ ਮੁਗਲ ਇਹ ਸੁਪਨੇ ਲੈਂਦੇ ਸਨ ਕਿ ਅਸਾਂ ਹਿੰਦੁਸਤਾਨ ਦੇ ਵਿੱਚੋਂ ਸਿੰਘਾਂ ਦਾ ਖੁਰਾ ਖੋਈ ਮਿਟਾ ਦਿੱਤਾ ਹੈ, ਉਹਨਾਂ ਨੂੰ ਸਿੰਘਾਂ ਦੇ ਖਾਲਸੇ ਦੇ ਖੁੱਲੇ ਦੀਦਾਰੇ ਹੋਣ ਲੱਗੇ। ਸਿੰਘਾਂ ਦੇ ਜਲਾਲ ਨੂੰ ਦੇਖ ਕੇ ਤੁਰਕਾਂ ਦੇ ਭਾਰੀਆਂ ਬਣ ਗਈਆਂ। ਇਧਰ ਸਿੰਘ ਸੂਰਮੇ ਆਪਣਾ ਕੰਮ ਚਾਰ ਵਾਰ ਤਿਆਰ ਹੋ ਕੇ ਕਰ ਰਹੇ ਸਨ। ਕਈ ਦਿਨਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ, ਪਰ ਬੋਲੀ ਸਰਕਾਰ ਨੂੰ ਕੁਝ

सरकार मुहाजिर हो गया, कह रहे कह रहे जाके कह रहे।

Okay, then. A number of Sikhs left their homes and went to the other places like the hills in the north, deserts in the south, or the bushes along with the rivers. Not seeing any Sikh around, Zakaria Khan, the governor of Punjab, made an announcement that all the Sikhs in Punjab had been killed. It was in 1739 that two Sikhs, Bhai Bota Singh and Bhai Gaja Singh Ji, while going to Amritsar for having the holy darshan of Harmandir Sahib, were hiding behind the bushes. Some travelers passing from there saw them from a distance. One of them said to the other, "They appear to be Sikh." But the other replied, "I think you are mistaken. They cannot be Sikh. Didn't you hear the announcement with the beat of the drum that all the Sikhs in Punjab have been killed?" When the two Sikhs, Baba Bota Singh and Bhai Gaja Singh Ji, hiding in the bushes, heard the talk of the travelers, they decided to demoralize the government. They talked a plan to prove that the announcement made by the government was false and the government is lying and fooling the people. With their unique technique, they occupied the road and declared that Khalsa were the rulers. To spread this message to the people in the region, they started collecting a nominal toll from the travelers using that route. The travelers would pay that small amount without any argument, and they also talked of the bravery of the Sikhs and the lives of the government. This went on for many days, but the government didn't come to know what was happening. After many days, Bhai Bota Singh and Bhai Gaja Singh Ji wrote an open letter to Zakaria Khan saying, "Tell poor Khan that Baba Bota Singh is ruling the state with his harvest stick in his hand." When Zakaria Khan came to know about that, he got furious. He sent his well-armed troops to catch the Sikhs alive. Jalaluddin, with the hundreds of the soldiers, proceeded towards Noor-e-Nisran. Jalaluddin, the commander-in-chief, said to Baba Bota Singh, "Listen, there are only two of you, whereas I have got hundreds of soldiers. It is better for you to surrender." But Baba Bota Singh replied, "Jalaluddin, you send any four of your soldiers to fight with us." At this challenge, Jalaluddin, the commander-in-chief, sent his four soldiers, but in the twinkling of an eye, the corpses of the four soldiers were lying reading on the ground. After that, no one could dare to face the Sikhs. At this, Jalaluddin, the commander-in-chief, ordered all of his soldiers to attack together on the Sikhs. The Sikhs fought very bravely. After killing a number of Mughal soldiers, they got martyrdom. Thus, the two Sikhs established heroism and proved that Khalsa is active and alive. Guru Khalsa Ji, Ati Bahut Ameer Virse De Malaka, Khun De Naal Chipya Hoya Sade Kol Itihas, ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਖੋਲੀਏ ਤਾਂ ਸਾਨੂੰ ਹਰ ਇੱਕ ਪੇਜ 'ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਸਿੰਘਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹਮੇਸ਼ਾ ਸੱਚ 'ਤੇ ਪਹਿਰਾ ਦਿੱਤਾ ਹੈ। ਕਲਗੀਧਰ ਪਾਤਸ਼ਾਹ ਨੇ ਜੋ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਕੌਲ ਬਖਸ਼ੀ, ਇਹ ਫਰਮਾਇਆ ਸੀ, "ਚਿੜੀਓ ਸੇ ਮੈਂ ਬਾਲ ਚੜਾਊਂ, 1,25,000 ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ." ਸੱਚਮੁੱਚ ਸਿੰਘਾਂ ਨੇ ਕੱਲੇ ਕੱਲੇ ਸਿੰਘ ਨੇ 1,25,000 ਫੌਜ ਦਾ ਟਾਕਰਾ ਕੀਤਾ। ਸੋ ਗੁਰੂ ਖਾਲਸਾ ਜੀ, ਇਹ ਜੋ ਇਤਿਹਾਸ ਆਪਣਾ ਸਰਵਣ ਕੀਤਾ, ਕੀ ਤਾਕਤ ਸੀ ਪ੍ਰਾਪਤ ਸਿੰਘਾਂ ਦੇ ਵਿੱਚ ਜੋ ਐਸੇ ਐਸੇ ਕਾਰਨਾਮੇ ਕਰ ਦਿਖਾਇਆ ਕਰਦੇ ਸਨ? ਗੁਰੂ ਖਾਲਸਾ ਜੀ, ਇਹ ਸੀ ਅੰਮ੍ਰਿਤ ਦੀ ਤਾਕਤ, ਰਹਿਤ ਮਰਿਆਦਾ ਦੀ ਸ਼ਕਤੀ, ਗੁਰਬਾਣੀ ਦੀ ਵਿਚਾਰਧਾਰਾ, ਅੰਮ੍ਰਿਤ ਵੇਲੇ ਦੀ ਸੰਭਾਲ ਤੇ ਨਾਮ ਬਾਣੀ ਦਾ ਅਭਿਆਸ। ਆਓ ਅਸੀਂ ਵੀ ਆਪਣੇ ਇਤਿਹਾਸ ਤੋਂ ਸੇਧ ਲਈਏ, ਆਪਣੇ ਵੱਡੇ ਵਡੇਰਿਆਂ ਦੀ ਪਾਈ ਹੋਈ ਪੂਰਮੀਆਂ ਤੇ ਚੱਲਣ ਦਾ ਯਤਨ ਕਰੀਏ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਬਾਬਿਆਂ ਦੀਆਂ ਵੱਡਿਆਂ ਵਡੇਰਿਆਂ ਦੀਆਂ ਸਾਖੀਆਂ ਪੁੱਤਾਂ ਨੂੰ ਸਪੁੱਤ ਕਰਦੀਆਂ ਨੇ। ਸੋ ਆਓ ਅਸੀਂ ਗੁਰੂ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਣ ਦਾ ਯਤਨ ਕਰੀਏ ਤੇ ਆਪਣੀ ਜੀਵਨ ਯਾਤਰਾ ਸਫਲ ਕਰਦੇ ਹੋਏ ਜਾਈਏ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਸੇ ਮੇਲੇ। ਇੰਨੀਆਂ ਬੇਨਤੀਆਂ ਕਰਦੇ ਹੋਏ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਅਸੀਂ ਆਦਿ ਤੋਂ ਆਗਿਆ ਚਾਹੁੰਦੇ ਹਾਂ। ਇਹ ਜਥਾ ਕੱਲ ਦੁਪਹਿਰਾਂ ਨੂੰ 12:45 ਵਜੇ ਤੋਂ ਲੈ ਕੇ 1 ਵਜੇ ਤੱਕ
ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏਗਾ। ਆਓ ਅੱਜ ਦੀ ਦਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ। ਅੱਜ ਦੇ ਚਰਨਾਂ ਦੇ ਵਿੱਚ ਜੋ ਬੇਨਤੀ ਕੀਤੀ ਸੀ, ਇਸੀ ਜਥੇ ਦੇ ਮਿਸ਼ਨ ਦੀ ਪੂਰਤੀ ਦੇ ਵਾਸਤੇ ਵੱਧ ਚੜ ਕੇ ਆਪਣਾ ਸਹਿਯੋਗ ਬਖਸ਼ੋ ਜੀ। ਬਾਹਰ ਸਟਾਲ ਲੱਗਾ ਹੋਇਆ ਹੈ, ਉਥੋਂ ਸੰਤ ਅਤਲ ਸਿੰਘ ਜੀ ਮਸੂ ਆਉਣ ਵਾਲਿਆਂ ਦੀ ਜੀਵਨੀ ਦੋ ਭਾਗਾਂ ਦੇ ਵਿੱਚ ਆਪ ਵੀ ਪ੍ਰਾਪਤ ਕਰ ਸਕਦੇ ਹੋ। ਜਥੇ ਦੀਆਂ ਆਡੀਓ ਕੈਸੇਟ, ਆਡੀਓ ਸੀਰੀਜ਼ ਤੇ ਬੜੂ ਸਾਹਿਬ ਵਿਖੇ ਜੋ ਰੈਜੀਡੈਂਸ਼ਲ ਸਕੂਲ ਹੈ, ਉਥੋਂ ਦੇ ਬੱਚਿਆਂ ਦੀ ਡੇਲੀ ਰੂਟੀਨ ਦੀ ਵੀਡੀਓ ਕੈਸੇਟ ਆਪ ਬਾਹਰੋਂ ਪ੍ਰਾਪਤ ਕਰ ਸਕਦੇ ਹੋ। ਤੇ ਜੋ ਵੀ ਸੇਵਾ ਦੇਣੀ ਚਾਹੋ ਉਹ ਵੀ ਆਪ ਜੀ ਉੱਥੇ ਸੇਵਾ ਦੇ ਕੇ ਰਸੀਦ ਪ੍ਰਾਪਤ ਕਰੋ। ਇੰਨੀਆਂ ਬੇਨਤੀਆਂ ਕਰਦੇ ਹੋਏ ਸਤਸੰਗ ਜੀ, ਆਓ ਆਪਾਂ ਹੋਰ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅਸਾਡ ਤੁਪੰਦਾ

ਸਿਸਟਮ ਕੋਲ ਨਹੀਂ। ਦੁਨੀਆਂ ਦੇ ਸਾਰੇ ਸੁੱਖ ਆਰਾਮ ਇਕੱਠੇ ਕਰ ਲਈਏ। ਗੁਰੂ ਨੇ ਇੱਕ ਦ੍ਰਿਸ਼ ਰਚਿਆ ਹੈ, ਕਹਿੰਦੇ ਨੇ ਬਾਰਿਸ਼ ਪਏ, ਝੜੀ ਲੱਗ ਜਾਏ, ਜਿੰਨੇ ਤਲਾਬ ਨੇ ਪਾਣੀ ਦੇ ਭਰ ਜਾਣ, ਠੰਡੀ ਸ਼ੀਤਲ ਰੁਮਕਮੀ ਹਵਾ ਚੱਲ ਰਹੀ ਹੋਵੇ, ਪਵਨ ਦਾ ਵੇਗ ਹੋਵੇ ਤੇ ਸੋਨੇ ਦੇ ਪਾਵੇ ਜੜਤ ਪਲੰਗ ਹੋਣ, ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰਦੇ, ਸੇਜੜੀਆਂ ਸੋਏਨ, ਹੀਰੇ ਲਾਲ ਜੜੰਦੀਆਂ, ਸੌਣ ਦੀਆਂ ਸੇਜਾਂ ਸੋਨੇ ਦੀਆਂ ਹੋਣ, ਹੀਰੇ ਲਾਲਾਂ ਦੀ ਉਸ ਵਿੱਚ ਜੜਤ ਹੋਵੇ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਬਸਤਰ ਸ਼ਿੰਗਾਰ ਵੀ ਕੀਮਤੀ ਤੋਂ ਕੀਮਤੀ ਹੋਣ, ਸੁਭਰ ਕੱਪੜ ਭੋਗ। ਪਰ ਜੇ ਇੰਨਾ ਸਮਾਨ ਇਕੱਠਾ ਹੋ ਜਾਏ, ਪ੍ਰੀਤਮ ਨਾ ਆਵੇ, ਮਾਲਕ ਦਾ ਮਿਲਾਪ ਨਸੀਬ ਨਾ ਹੋਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ

ਦੱਸਾਂ ਮੇਰੀ ਇਹ ਹਾਲਤ ਕਿਵੇਂ ਹੋਈ ਹੈ। ਉਹ ਭਲਿਆ ਇੱਥੇ ਨਜ਼ਦੀਕ ਦਰਿਆ ਵਗਦਾ ਸੀ, ਗੁਰਦਰਿਆਓ ਸਦਾ ਜਲ ਨਿਰਮਲ, ਨੇੜੇ ਨਿਰਮਲ ਜਲ ਦਾ ਦਰਿਆ ਵਗਦਾ ਸੀ, ਉਹਦੇ ਨਾਲ ਮੇਰਾ ਸੰਬੰਧ ਜੁੜਿਆ ਹੋਇਆ ਸੀ, ਜੈ ਸੇਤੀ ਮੇਰਾ ਸੰਗ, ਉਹਦੇ ਨਾਲ ਮੇਰਾ ਸੰਬੰਧ ਜੁੜਿਆ ਹੋਇਆ ਸੀ, ਮੈਨੂੰ ਤਾਜ਼ਾ ਪਾਣੀ ਮਿਲਦਾ ਸੀ, ਉਹਦੇ ਕਾਰਨ ਮੇਰੇ ਅੰਦਰ ਵੀ ਖੇੜਾ, ਚੌਗਿਰਦੇ ਵੀ ਖੇੜਾ, ਜਿਹੜੇ ਮੇਰੇ ਕੋਲ ਬੈਠਦੇ ਸਨ ਉਹਨਾਂ ਨੂੰ ਵੀ ਖੇੜਾ, ਹਰ ਪਾਸੇ ਖੇੜਾ ਹੀ ਖੇੜਾ ਵੰਡਿਆ ਜਾਂਦਾ ਸੀ। ਉਹਦਾ ਕਾਰਨ ਸੀ ਉਸ ਦਰਿਆ ਨਾਲ ਜੁੜਿਆ ਹੋਇਆ ਇੱਕ ਸੰਬੰਧ। ਕਹਿਣ ਲੱਗੇ ਵਕਤ ਦੀਆਂ ਅੰਧੇਰੀਆਂ ਨੇ, ਵਕਤ ਦੀਆਂ ਤੇਜ਼ ਹਵਾਵਾਂ ਨੇ ਦੂਰੋਂ ਨੇੜਿਓਂ ਲਿਆ ਲਿਆ ਰੇਤ ਮਿੱਟੀ ਮੇਰੇ ਤੇ ਉਸ ਦਰਿਆ ਦੇ ਦਰਮਿਆਨ ਵਿੱਚ ਇੱਕ ਟਿੱਬਾ ਉਸਾਰ ਦਿੱਤਾ। ਹੁਣ ਮੇਰੇ ਤੇ ਦਰਿਆ ਦੇ ਸੰਬੰਧ ਟੁੱਟ ਗਏ, ਪਾਣੀ ਮੈਨੂੰ ਮਿਲਦਾ ਨਹੀਂ, ਹਾਲਤ ਮੇਰੀ ਇਹ ਹੋ ਗਈ। ਗੁਰੂ ਆਖਣ ਲੱਗੇ

senin sonucuna denir sende. Gira curda on dette garam havama onun ipo sıkıdı. Giri şaka ਤੇਰ ਨਾਲ ਮੂਲ ਨਾਲ ਜੁੜੀ ਹੋਈ ਹੈ ਉਹਦੇ ਤੇ ਭਰ ਗਰਮੀਆਂ ਦੀਆਂ ਸਿਖਰ ਦੁਪਹਿਰਾਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ ਉਹਦਾ ਕੁਛ ਨਹੀਂ ਵਿਗਾੜ ਸਕਦੀਆਂ ਉਹਦੇ ਅੰਦਰ ਕੋਈ ਹਰਿਆਵਲ ਦਾ ਰਸ ਹੁੰਦਾ ਜਿਹੜਾ ਸੁੱਕਦਾ ਨਹੀਂ ਜੁੜੀਆਂ ਹੋਈਆਂ ਨੇ ਪਿੱਛੇ ਗੁਰੂ ਨੇ ਇਹ ਵੀ ਸਮਝਾਇਆ ਸੀ ਜਿਹੜੀਆਂ ਟੁੱਟ ਜਾਂਦੀਆਂ ਨੇ ਵੱਢੀਆਂ ਜਾਂਦੀਆਂ ਨੇ ਵਿਸਾਖ ਧੀਰ ਨੇ ਕਿਉਂ ਵਾਢੀਆ ਜਿਹੜੀਆਂ ਟੁੱਟ ਜਾਂਦੀਆਂ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਪਾਣੀ ਪਾ ਲਓ ਭਾਵੇਂ ਰੁੱਤ ਬਸੰਤ ਦੀ ਹੋਵੇ ਉਹ ਹਰੀਆਂ ਨਹੀਂ ਹੁੰਦੀਆਂ ਉਹਨੂੰ ਤਾਂ ਬਸੰਤ ਦੀ ਸੋਹ ਵੀ ਨਹੀਂ ਪਹੁੰਚਦੀ ਜਿਹੜੀਆਂ ਟੁੱਟ ਜਾਂਦੀਆਂ ਨੇ ਗੁਰੂ ਨੇ ਬਾਣੀ ਵੀ ਚੱਕ ਕਹਿਣ ਲੱਗੇ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਬਸੰਤ ਆਇਆ ਲੰਘ ਗਿਆ ਬਸੰਤ ਆਇਆ ਲੰਘ ਗਿਆ ਰਹਿਣ ਸਬਾਈ ਆਈ ਸਾਰੀ ਰਾਤ ਕੀਰਤ ਨੂੰ ਸੁਣਿਆ ਸਾਰੀ ਰਾਤ ਬਸੰਤ ਆਇਆ ਲੰਘ ਗਿਆ ਰਾਤ ਬੀਤ ਗਈ ਮੈਂ ਉਹ ਜਿਹਾ ਰਹਿ ਗਿਆ ਇਸ ਮਨ ਕਹੋ ਬਸੰਤ ਕੀ ਲੱਗੇ ਨਾ ਸੋਏ ਕਿਉਂ ਕਿਉਂਕਿ ਇਹ ਮਨ ਜਲਿਆ ਅਸਾੜ ਤਪੰਦਾ ਕਿਸਨੇ ਲੱਗੇ ਇਹ ਮਨ ਜਲਿਆ ਤੇ ਜਲਿਆ ਕਿਸ ਚੀਜ਼ ਨਾਲ ਦੂਜਾ ਦੋਏ ਦੂਜਾ ਕੌਣ ਸੀ ਕੁਦਰਤ ਦੂਜਾ ਸੀ ਸੂਰਜ ਦੂਜੀ ਸੀ ਅੱਗ ਖਤਮ ਛੋੜ ਦੂਜੇ ਲੱਗੇ ਇੱਕ ਪਾਸਿਓ ਸੰਬੰਧ ਟੁੱਟਦਾ ਗਿਆ ਦੂਜੇ ਪਾਸੇ ਨੇੜੇ ਹੁੰਦਾ ਗਿਆ ਤੁਸੀਂ ਦੇਖਦੇ ਹੋ ਸਾਇੰਸਦਾਨ ਵੀ ਮੰਨਦਾ ਕਿ ਰੁੱਤਾਂ ਕਿਵੇਂ ਬਣਦੀਆਂ ਨੇ ਜਿਉਂ ਜਿਉਂ ਧਰਤੀ ਸੂਰਜ ਦੇ ਨੇੜੇ ਤੁਰੀ ਜਾਂਦੀ ਹੈ ਤਿਉਂ ਤਿਉਂ ਰੁੱਤ ਬਦਲਦੀ ਜਾਂਦੀ ਹੈ ਗਰਮੀ ਆਉਂਦੀ ਜਾਂਦੀ ਉਹਦੇ ਦੁਆਲੇ 'ਚ ਚੱਕਰ ਲਗਾਉਂਦੀ ਹੈ ਜਿਉਂ ਜਿਉਂ ਉਹਦੇ ਤੇ ਇਹਦੀ ਦੂਰੀ ਦਰਮਿਆਨ ਵਿੱਚ ਵੱਧਦੀ ਜਾਂਦੀ ਹੈ ਤਿਉਂ ਤਿਉਂ ਗਰਮੀ ਘਟਦੀ ਜਾਂਦੀ ਹੈ ਗੁਰੂ ਕਹਿੰਦੇ ਇੱਕ ਪਾਸੇ ਸ਼ੀਤਲਤਾ ਹੈ ਇੱਕ ਪਾਸੇ ਗਰਮੀ ਹੈ ਤਪਤ ਹੈ ਤੇ ਗੁਰੂ ਸਮਝਾ ਰਹੇ ਨੇ ਕਹਿੰਦੇ ਨੇ ਜੇ ਜੁੜਿਆ ਰਹੇ ਤੇ ਤਪਤ ਕੁਛ ਨਹੀਂ ਵਿਗਾੜ ਸਕੇਗੀ ਪਰ ਇੱਕ ਖਿਆਲ ਕਰੀ ਤਪਤ ਕਿੰਨਾ ਨੂੰ ਪਰੇਸ਼ਾਨ ਕਰਦੀ ਹੈ ਜਿਨ੍ਹਾਂ ਦੇ ਜੀਵਨ ਜਲ ਜਾਂਦੇ ਨੇ ਉਹਨਾਂ ਦੀ ਤਪਤ ਕਿਉਂ ਇੰਨਾ ਨੁਕਸਾਨ ਕਰਦੀ ਹੈ ਕਹਿਣ ਲੱਗੇ ਇਸ ਲਈ ਕਿਉਂਕਿ ਹਰੀ ਨਾ ਭਾਵ ਹਰੀ ਪ੍ਰੀਤਮ ਖਸਮ ਜਿਹੜਾ ਕੇਵਲ ਤੇ ਕੇਵਲ ਸ਼ੀਤਲਤਾ ਹੈ ਉਹ ਉਹਨਾਂ ਦੇ ਕੋਲ ਨਹੀਂ ਹੁੰਦਾ ਉਹਦੇ ਨਾਲ ਸੰਬੰਧ ਟੁੱਟ ਜਾਂਦੇ ਪਹਿਲੇ ਬੁੱਢ ਦੇ ਸ਼ਬਦ ਵਿੱਚ ਕੀਤੀ ਸੀ ਕਿ ਬਸੰਤ ਹੈ ਕਿ ਗਰਮੀ ਵੀ ਹੋਵੇ ਤੇ ਗਰਮੀ ਦੇ ਨਾਲ ਠੰਡ ਵੀ ਹੋਵੇ ਦੋਨੋਂ ਚੀਜ਼ਾਂ ਦਾ ਮਿਲਾਪ ਹੋ ਜਾਏ ਪਦਾਰਥ ਵੀ ਹੋਣ ਦੁਨੀਆਂ ਵੀ ਹੋਵੇ ਸੰਸਾਰ ਵਿੱਚ ਵੀ ਰਹਾਂ ਤੇ ਪ੍ਰੀਤਮ ਨਾਲ ਵੀ ਜੁੜਿਆ ਰਹਾਂ ਬਾਣੀ ਇੱਕ ਥਾਵੇਂ ਥੋੜਾ ਬਾਬਾ ਨਾਮਦੇਵ ਜੀ ਨੇ ਵੀ ਇਹੋ ਸਵਾਲ ਜਵਾਬ ਦਿੱਤਾ ਸੀ ਤ੍ਰਿਲੋਚਨ ਜੋ ਤ੍ਰਿਲੋਚਨ ਨੇ ਆਖਿਆ ਨਾ ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ ਕਾਹੇ ਕੀ ਪੁੱਛਾ ਲੋ ਰਾਮ ਨਾਲ ਆਵੇ ਚੀਤ ਤੇ ਜਵਾਬ ਮਿਲਿਆ ਸੀ ਨਾਮਾ ਕਹੇ ਤ੍ਰਿਲੋਚਨਾ ਮੁੱਖ ਤੇ ਰਾਮ ਸਮਾਲ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਤੇ ਗੁਰੂ ਨੇ ਵੀ ਆਖਿਆ ਉਦਮ ਕਰੇਂਦਿਆਂ ਜੀਉ ਤੂੰ ਕਮਾਉਂਦਿਆਂ ਸੁੱਖ ਪਹੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਦੋ ਚੀਜ਼ਾਂ ਨੂੰ ਇਕੱਠਿਆਂ ਕਰ ਤਾਂ ਬਸੰਤ ਬਣਿਆ ਪਰ ਹੋਇਆ ਕੀ ਜਿਸ ਚੀਜ਼ ਦੇ ਮਿਲਾਪ ਨਾਲ ਉਸ ਗਰਮੀ ਦਾ ਤਪਤ ਦਾ ਅਸਰ ਘਟਣਾ ਸੀ ਕਿ ਉਹ ਜਲਾ ਨਾ ਸਕੇ ਖਿਆਲ ਕਰਿਓ ਅੱਗ ਵਿੱਚੋਂ ਹੀ ਨਿੱਘ ਪੈਦਾ ਹੁੰਦੀ ਹੈ ਨਿੱਘ ਬਿਨਾ ਵੀ ਨਹੀਂ ਸਰਦਾ ਨਿੱਘ ਦੀ ਲੋੜ ਹੈ ਅੱਗ ਦੀ ਲੋੜ ਨਹੀਂ ਨਿੱਘ ਦੀ ਜ਼ਰੂਰਤ ਹੈ ਅੰਦਰ ਵੀ ਜਿਹੜਾ ਸਿਸਟਮ ਹੈ ਨਾ ਮਨੁੱਖ ਦੇ ਇਹ ਨਿੱਘ ਨਾਲ ਹੀ ਚੱਲਦਾ ਹੈ

ਤੇ ਗੁਰੂ ਕਹਿੰਦੇ ਨਿੱਘ ਹੋਰ ਚੀਜ਼ ਹੈ, ਅੱਗ ਹੋਰ ਚੀਜ਼ ਹੈ। ਉਹ ਨਿੱਘ ਤਾਂ ਬਣਦੀ ਹੈ ਜੇ ਉਹਦੇ ਨਾਲ ਸ਼ੀਤਲਤਾ ਜੁੜ ਜਾਏ, ਫਿਰ ਅੱਗ ਮਾੜੀ ਨਹੀਂ ਰਹਿੰਦੀ, ਫਿਰ ਮਾਇਆ ਮਾੜੀ ਨਹੀਂ ਰਹਿੰਦੀ। ਬਲਕਿ ਗੁਰੂ ਨੇ ਇਸੇ ਲਈ ਆਪ ਦੇ ਤੱਕ ਕਹਿਣ ਲੱਗੇ, ਮੈਂ ਦੇਖਦਾ ਕੀ ਹਾਂ ਕਿ ਮਾਇਆ ਕਿਸੇ ਘਰ ਵਿੱਚ ਨਾ ਹੋਵੇ, ਅੱਗ ਬਿਲਕੁਲ ਹੀ ਨਾ ਹੋਵੇ, ਤਾਂ ਭੋਜਨ ਕਿਵੇਂ ਪੱਕੇਗਾ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾ ਕਰੇ। ਉਹ ਵੀ ਅੱਗ ਹੈ, ਉਹ ਵੀ ਅੱਗ ਹੈ। ਜਿਹੜੀ ਪਾਕ ਸਾਕ ਸਿੱਧ ਕਰਨ ਵਾਲੀ ਹੈ ਉਹ ਕੰਟਰੋਲ ਵਿੱਚ ਹੈ, ਚੁੱਲ੍ਹੇ ਦੀ ਚਾਰ ਦੀਵਾਰੀ ਵਿੱਚ ਬਲ ਰਹੀ ਹੈ, ਉਹ ਕਿਸੇ ਦੇ ਕੰਟਰੋਲ ਵਿੱਚ ਹੈ। ਤੇ ਜਿਹੜੀ ਘਰ ਨੂੰ ਜਾਲ ਪਾਲ ਦਿੰਦੀ ਹੈ ਉਹ ਕੰਟਰੋਲ ਵਿੱਚ ਨਹੀਂ ਰਹਿੰਦੀ। ਗੁਰੂ ਕਹਿੰਦੇ ਨੇ ਇਹੋ ਖਿਆਲ ਕਰੀ, ਤੇਰਾ ਬਸੰਤ ਬਣਿਆ ਰਹਿੰਦਾ ਜੇ ਤੂੰ ਪ੍ਰੀਤਮ ਦੀ ਸ਼ੀਤਲਤਾ ਨਾਲੋਂ ਨਾ ਟੁੱਟਦਾ।

என்ன பீஸும் அனுபவிச்சிருக்கேன். ஓ பேசக் ஏசி ரூம் வித் பேட்டே ஹூ ஏக் மிஷல் லகா லே ஜெட பீஸும் நாலோ டூட் கே ਤੇ ਬੁਰਾਈਆਂ ਦੀ ਅੱਗ ਦੇ ਮਾਇਆ ਦੀ ਅੱਗ ਦੇ ਕੇਵਲ ਪਦਾਰਥਾਂ ਦੀ ਅੱਗ ਦੀ ਲਪੇਟ ਵਿੱਚ ਆ ਜਾਣ ਭਾਵੇਂ ਉਹ ਹਿਮਾਲਿਆ ਪਰਬਤ ਤੇ ਪਹੁੰਚ ਜਾਣ ਉੱਥੇ ਵੀ ਤਪੇ ਹੀ ਆਓ ਜਿਹੜਾ ਬਿਲਾਏ ਉੱਥੇ ਵੀ ਹੀਆ ਤਪਦਾ ਉੱਥੇ ਵੀ ਦਿਲ ਤੜਪ ਰਿਹਾ ਹੈ ਜਿਹੜਾ ਉੱਥੇ ਵੀ ਬਿਲਲਾ ਰਿਹਾ ਵਿਲਕ ਰਿਹਾ ਕੁਰਲਾ ਰਿਹਾ ਤੁਸੀਂ ਆਮ ਜੀਵਨ ਵਿੱਚ ਦੇਖੋਗੇ ਕਈ ਵਾਰ ਸਰਦੀਆਂ ਦੇ ਦਿਹਾੜੇ ਅੱਤ ਸ਼ੀਤਲਤਾ ਦਾ ਮੌਸਮ ਹੋਵੇ ਪਰ ਅੰਦਰ ਦੀ ਤਪਤ ਨਹੀਂ ਬੁਝਾ ਸਕਦਾ ਗੁਰੂ ਕਹਿਣ ਲੱਗੇ ਮੇਰੇ ਰੱਬ ਦਾ ਸੰਬੰਧ ਹੀ ਅੰਦਰ ਨਾ ਜਾਏ ਇਹ ਖਿਆਲ ਕਰੀ ਇਹੋ ਹੀ ਮਾਇਆ ਜੇ ਤੇਰੇ ਬਾਹਰ ਦੀ ਵਰਤੋਂ ਤੱਕ ਰਹੇ ਤਾਂ ਅੱਗ ਨਹੀਂ ਇਹੋ ਹੀ ਮਾਇਆ ਜਦੋਂ ਅੰਦਰ ਪੁੱਜ ਜਾਂਦੀ ਹੈ ਉਦੋਂ ਅੱਗ ਬਣਦੀ ਹੈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਪਰਿਭਾਸ਼ਾ ਹੈ ਗੁਰੂ ਕਹਿਣ ਲੱਗੇ ਮੈਂ ਜਦੋਂ ਦੇਖਣਾ ਤੂੰ ਆਪਣੇ ਪ੍ਰੀਤਮ ਨਾਲੋਂ ਟੁੱਟ ਗਿਆ ਹੈ ਮੈਂ ਤੈਨੂੰ ਸਮਝਾ ਦੇਣਾ ਚਾਹੁੰਦਾ ਇਹ ਸੰਸਾਰ ਦੀ ਮਾਇਆ ਰੂਪੀ ਅਗਨ ਜਿਹਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ ਇਹ ਜਲਾ ਦੇਗੀ ਖਿਆਲ ਕਰੀ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ ਜਲ ਜਾਏਗਾ ਬਚ ਨਹੀਂ ਸਕੇਗਾ।

ਪਤਾ ਨਹੀਂ ਗੁਰੂ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡੀ ਸ਼ਾਂਤੀ ਮਨੁੱਖ ਨੂੰ ਹੋਰ ਕਿਤੇ ਕਿਵੇਂ ਮਿਲਣ ਦਾ ਅਹਿਸਾਸ ਹੋ ਜਾਂਦਾ। ਉਹ ਭਲਿਆ ਜੇ ਉਹ ਵੀ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੈਨਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾ ਕੇ ਬੈਠ ਜਾਣ ਆਪਣੇ ਸਿੰਘਾਸਨ ਤੇ, ਦਿਨ ਰਾਤ ਈਰਖਾ ਦੁਆਖਤਾ ਵਿੱਚ ਤੜਪਦੇ ਰਹਿਣ, ਭਲਿਆ ਤੈਨੂੰ ਪਛਾਣ ਹੋਵੇ। ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਸੇ ਨਾਲ ਕੋਈ ਐਸੀ ਈਰਖਾ ਕੀਤੀ ਹੈ ਕਿ ਮੇਰੇ ਕੋਲ ਨਾਮ ਦੇਵ ਕਿਉਂ ਬੈਠੇ, ਮੇਰੇ ਕੋਲ ਕਬੀਰ ਜੁਲਾਹਾ ਕਿਉਂ ਬੈਠੇ, ਮੇਰੇ ਕੋਲ ਰਵਿਦਾਸ ਚਮਾਰ ਕਿਉਂ ਬੈਠੇ, ਮੈਨੂੰ ਮੱਥਾ ਟੇਕਣ ਵਾਲੇ ਮੇਰੇ ਸਿੱਖ ਉਹਦੇ ਅੱਗੇ ਨਮਸਕਾਰ ਕਿਉਂ ਕਰਨ। ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਈਰਖਾ ਆਈ ਹੈ? ਸਦੀਆਂ ਬੀਤੀਆਂ, ਸਦੀਆਂ ਬੀਤੀਆਂ, ਇੱਕੋ ਸਿੰਘਾਸਨ ਤੇ ਬੈਠੇ, ਹਾਲਾਂਕਿ ਵਿਚਾਰ ਵੀ ਆਪਣੇ ਆਪਣੇ ਦੇ ਰਹੇ ਨੇ, ਖਿਆਲ ਵੀ ਆਪਣੇ ਆਪਣੇ ਦੇ ਰਹੇ ਨੇ, ਪਰ ਕੋਈ ਝਗੜਾ ਹੀ ਨਹੀਂ, ਕੋਈ ਇਖਤਲਾਫ ਹੀ ਨਹੀਂ। ਕਿੱਡੀ ਸ਼ਾਂਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਸੇ ਡੇਰੇ ਵਿੱਚ ਜਿੱਥੇ ਦੋ ਤਿੰਨ ਸੰਤਾਂ ਦਾ ਪਹਿਰਾ ਹੋਵੇ ਉੱਥੇ ਉਹਦੀ ਸ਼ਾਂਤੀ ਵਿਖਾ ਦਿਓ। ਇੱਕ ਤਾਂ ਇਕੱਤੀ ਪਦ ਬੈਠਾ, ਜਿੱਥੇ ਤਿੰਨ ਹੋਣ ਉੱਥੇ ਸ਼ਾਂਤੀ ਵਿਖਾ ਦਿਓ। ਕਹਿਣ ਲੱਗੇ ਜਿਹੜੀ ਅੰਦਰ ਦੀ ਤਪਤ ਹੈ ਉਹ ਕਿਸੇ ਮਨੁੱਖ ਕੋਲੋਂ ਭਾਲਿਆ ਨਹੀਂ ਮਿਲਣੀ। ਕਿਹਦੇ ਭੋਲੇ ਨੇ ਉਹ ਮਨੁੱਖ? ਅੱਜ ਸਵੇਰੇ ਵੀ ਬੜਾ ਨਜ਼ਦੀਕੀ ਵੀਰ ਆਖ ਰਿਹਾ ਸੀ, ਬਸ ਮੈਨੂੰ ਹੁਣ ਬੜੇ ਵੱਡੇ ਮਹਾਂਪੁਰਸ਼ ਮਿਲ ਗਏ ਨੇ। ਉਹਨਾਂ ਕੋਲ ਜਾ ਕੇ ਮੈਨੂੰ ਸ਼ਾਇਦ ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਮਿਲੀ ਤੇ ਹੋਰ ਕਿੱਥੋਂ ਮਿਲੇਗੀ। ਗੁਰੂ ਆਖ ਰਿਹਾ ਨੇ ਜੋ ਯੇ ਪਾਏ।

ਕਹਿਣ ਲੱਗੇ ਫਿਰ ਜਦੋਂ ਕੋਈ ਵਿਪਤਾ ਆ ਜਾਂਦੀ ਹੈ, ਜਦੋਂ ਕੋਈ ਦੁੱਖ ਆ ਜਾਂਦਾ ਤੇ ਬੇਵਸਤ ਹੋ ਜਾਂਦਾ, ਫਿਰ ਆਖਣਾ ਜੋ ਕਰਮਾਂ ਵਿੱਚ ਲਿਖਿਆ ਸੀ ਹੋ ਗਿਆ। ਉਹ ਭਲਿਆ ਕਰਮ ਵੀ ਤੇਰੇ ਕੀਤੇ ਹੋਏ ਕਰਮਾਂ ਨਾਲ ਹੀ ਬਣੇ ਨੇ, ਕਿਉਂਕਿ ਕਰਮ ਭਾਗਾਂ ਨੂੰ ਵੀ ਆਖਦੇ ਨੇ, ਕਰਮ ਕੀਤੇ ਹੋਏ ਕੰਮਾਂ ਨੂੰ ਵੀ ਆਖਦੇ ਨੇ, ਦੋਵਾਂ ਦਾ ਨਾਂ ਹੀ ਕਰਮ ਨੇ। ਜਿਹਾ ਬੀਜੇ ਸੋਲੂਣੇ ਕਰਮਾਂ ਸੰਦੜਾ ਖੇਤ, ਉਹ ਵੀ ਕਰਮ ਨੇ। ਕਹਿਣ ਲੱਗੇ ਜਿਉਂ ਜਾ ਤੂੰ ਕੀਤਾ ਹੈ, ਜਿਉਂ ਜਾ ਜੀਵਨ ਦਾ ਸੰਬੰਧ ਜੋੜਿਆ, ਜੇ ਤੂੰ ਜਲ ਨਾਲ, ਜੇ ਤੂੰ ਸੀਤਲ ਹਵਾਵਾਂ ਨਾਲ, ਜੇ ਹਿਮਾਲਿਆ ਨਾਲ ਸੰਬੰਧ ਜੋੜੇਗਾ ਸੀਤਲਤਾ ਆਵੇਗੀ, ਜੇ ਅੱਗ ਨਾਲ, ਸੂਰਜ ਨਾਲ ਸੰਬੰਧ ਜੋੜੇਗਾ ਤਪਤ ਆਵੇਗੀ। ਫਿਰ ਆਖਣੇ ਇਹ ਤਪਤ ਆਈ, ਇਹ ਜਲਨ ਆਈ, ਚਲੋ ਕਰਮਾਂ ਦਾ ਫਲ। ਉਹ ਭਲਿਆ ਜੇ ਕਰਮ ਜਿਹੜੇ ਤੇਰੇ ਮੱਥੇ 'ਤੇ ਲਿਖੇ ਗਏ ਨੇ, ਉਹ ਵੀ ਤੇਰੇ ਕੀਤੇ ਹੋਏ ਕੰਮਾਂ ਤੋਂ ਹੀ ਬਣੇ।

ਦੇਖੀ ਕਿਤੇ ਐਸਾ ਨਾ ਹੋਵੇ ਖਸਮ ਨੂੰ ਛੱਡ ਕੇ ਦੂਜੇ ਲੱਗ ਕੇ ਇਸ ਤਰ੍ਹਾਂ ਤਪਤ ਦੀ ਦੁਨੀਆਂ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਜਲ ਕੇ ਸਾਰਾ ਜੀਵਨ ਗੁਜ਼ਰ ਜਾਏ ਤੇ ਕੇਵਲ ਪਛਤਾਵਾ ਹੀ ਪੱਲੇ ਰਹਿ ਜਾਏ। ਜੀਵਨ ਦੀ ਰਾਤ ਮੁੱਕ ਜਾਣੀ, ਜੀਵਨ ਦੀ ਰਾਤ ਨੇ ਹਮੇਸ਼ਾ ਨਹੀਂ ਰਹਿਣਾ।

ਕਹਿੰਦੇ ਨੇ ਖੁਸ਼ਕਿਸਮਤ ਹੈ ਉਹ ਮਨੁੱਖ ਜਿਹੜਾ ਇਸ ਤਪਤ ਤੋਂ ਬਚ ਜਾਂਦਾ ਹੈ ਤੇ ਬਚਨ ਦਾ ਸਾਧਨ ਹੁੰਦਾ ਜਿਨ ਕੋ ਸਾਧੂ ਭੇਟਿਆ ਸੋ ਦਰਗੇ ਹੋਏ ਖਲਾਸ। ਉਹ ਇਸ ਫਾਈ ਤੋਂ ਬਚਦਾ ਉਹਨੂੰ ਖਲਾਸੀ ਮਿਲਦੀ ਹੈ। ਹੋਰ ਮਰਨ ਤੋਂ ਬਾਅਦ ਵੀ ਕਿਸੇ ਮੁਕਤੀ ਦੀ ਗੱਲ ਨਹੀਂ, ਇੱਥੇ ਇਸ ਅੱਗ ਤੋਂ ਮੁਕਤ ਹੋ ਜਾਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਐਕਤਾ ਦੀ ਫਾਈ ਤੋਂ ਖਲਾਸੀ ਮਿਲ ਜਾਣੀ। ਅਸਲ ਤਾਂ ਮੁਕਤੀ ਇਹੋ ਹੀ ਹੈ ਜਿਹੜੀ ਹੋ ਨਹੀਂ ਰਹੀ। ਮਨੁੱਖ ਇਹਨਾਂ ਦੇ ਗ੍ਰਿਫਤ ਵਿੱਚ ਹੈ, ਗ੍ਰਿਫਤ ਵਿੱਚ ਹੈ ਤੇ ਅਜੇ ਮਰਨ ਤੋਂ ਬਾਅਦ ਵੀ ਕੋਈ ਮੁਕਤੀ ਢੂੰਡ ਰਿਹਾ, ਉਹਨੂੰ ਉਡੀਕ ਰਿਹਾ। ਗੁਰੂ ਕਹਿੰਦੇ ਜਿਨ ਕੋ ਸਾਧੂ ਬਹਿਤੀ ਹੈ ਉਹ ਦਰਗੇ ਹੋਏ ਖਲਾਸ। ਤੇ ਕਹਿਣ ਲੱਗੇ ਉਸ ਖਲਾਸੀ ਦਾ ਕਾਰਨ ਕੀ ਹੈ, ਇਹਨਾਂ ਤੋਂ ਬਚਾ ਕਿਵੇਂ ਹੁੰਦਾ। ਕਹਿਣ ਲੱਗੇ ਉਹ ਇਸ ਤਰ੍ਹਾਂ ਕਿ ਉਹਦੇ ਮਨ ਦੀ ਭਾਵਨਾ ਬਦਲਦੀ, ਇੱਕ ਅਰਦਾਸ ਨਿਕਲਦੀ, ਇੱਕ ਮਨ ਅੰਦਰ ਚਾਓ ਪੈਦਾ ਹੁੰਦਾ। ਉਹ ਕਿਹੜਾ?

ਲਓ ਗੁਰੂ ਦੇ ਭੇਟਣ ਦਾ ਜਿਨ ਕੋ ਸਾਧੂ ਭੇਟੀਏ ਗੁਰੂ ਦੇ ਮਿਲਾਪ ਦਾ ਇਹ ਕ੍ਰਿਸ਼ਮਾ ਸੀ ਜੇ ਤੇਰਾ ਸੰਬੰਧ ਗੁਰੂ ਨਾਲ ਜੁੜ ਜਾਏ ਕਹਿੰਦੇ ਨੇ ਪਹਿਲਾ ਕ੍ਰਿਸ਼ਮਾ ਇਹ ਹੈ ਕਿ ਤੇਰੇ ਅੰਦਰ ਪ੍ਰਭੂ ਦੇ ਮਿਲਾਪ ਦੀ ਦਰਸ਼ਨ ਦੀ ਉਹਦੀ ਚਾਹਤ ਪੈਦਾ ਹੋ ਜਾਂਦੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ ਕਿਉਂਕਿ ਪਿਆਸ ਨਾਲ ਕੀਤੇ ਹੋਏ ਦਰਸ਼ਨਾਂ ਦਾ ਸੁੱਖ ਹੋਰ ਹੈ ਬਾਕੀ ਬਿਨਾਂ ਪਿਆਸ ਤੋਂ ਤਾਂ ਅਸੀਂ ਰੋਜ਼ ਹੀ ਦਰਸ਼ਨ ਕਰਦੇ ਰਹਿੰਦੇ ਹਾਂ ਮੈਂ ਕਹਿ ਕੀਤੀ ਸੀ ਆ ਲਫ਼ਜ਼ ਪਿਆਸ ਕਿਉਂ ਵਰਤਿਆ ਨਹੀਂ ਪਿਆਸ ਲੱਗਣ ਤੋਂ ਬਾਅਦ ਵੀ ਤਾਂ ਦਰਸ਼ਨ ਹੀ ਮੰਗਣੇ ਨੇ ਤੇ ਦਰਸ਼ਨ ਕਿਉਂ ਨਹੀਂ ਮੰਗ ਲਏ ਨਹੀਂ ਦਰਸ਼ਨਾਂ ਦੀ ਪਿਆਸ ਮੰਗ ਕਹਿਣ ਲੱਗੇ ਜਿੰਨੀ ਦੇਰ ਪਿਆਸ ਨਾ ਲੱਗੇ ਉਨੀ ਦੇਰ ਦਰਸ਼ਨਾਂ ਦਾ ਸੁੱਖ ਵੀ ਨਹੀਂ ਮਿਲਦਾ ਕਿਸੇ ਪਿਆਸੇ ਨੂੰ ਹੀ ਜਲ ਛਕਣ ਦਾ ਸਵਾਦ ਆਉਂਦਾ ਹੈ ਜਿਹਨੂੰ ਪਿਆਸ ਨਾ ਲੱਗੀ ਹੋਵੇ ਉਹਦੇ ਸਾਹਮਣੇ ਤਾਂ ਸ਼ਰਬਤ ਦਾ ਗਲਾਸ ਵੀ ਭਰ ਕੇ ਲਏ ਉਹ ਆਖਦਾ ਮੈਨੂੰ ਲੋੜ ਨਹੀਂ ਪਿਆਸ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਬੈਠ ਕੇ ਵੀ ਤ੍ਰਿਪਤ ਨਹੀਂ ਹੋ ਰਹੇ ਕਿਉਂਕਿ ਅਜੇ ਤੱਕ ਪਿਆਸ ਨਹੀਂ ਕੇਵਲ ਅਸੀਂ ਰੁਮਾਲਿਆਂ ਦੇ ਪਾਲਕੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਦੇ ਦਰਸ਼ਨ ਕਰਨ ਆਉਣੇ ਅਜੇ ਤੱਕ ਉਹ ਪਿਆਸ ਨਹੀਂ ਜਿਹੜੇ ਸਤਿਗੁਰੂ ਦੇ ਸ਼ਬਦ ਦੇ ਅੰਦਰਲੇ ਦ੍ਰਿਸ਼ ਨੂੰ ਸਾਡੇ ਸਾਹਮਣੇ ਪ੍ਰਗਟ ਕਰਦੇ ਨੇ।

ਆਓ ਅਰਦਾਸ ਕਰੋ। ਅੱਜ ਦੇ ਸੰਸਾਰ ਦੀ ਜਿਹੜੀ ਹਾਲਤ ਹੈ ਹੇ ਮੇਰੇ ਮਾਲਕ, ਉਹ ਵੀ ਤੇਰੇ ਕੋਲੋਂ ਟੁੱਟ ਕੇ ਹੀ ਹਾੜ ਦਾ ਮਹੀਨਾ ਬਣ ਚੁੱਕਿਆ। ਹਾਲਾਂਕਿ ਗੁਰੂ ਅਰਦਾਸ ਸਾਰੀ ਮਨੁੱਖਤਾ ਲਈ ਕਰ ਰਿਹਾ ਹੈ ਤੇ ਆਖ ਰਿਹਾ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਇਹ ਤਾਂ ਰਸ ਹੈ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ। ਅਰਦਾਸ ਕਰੀ ਗੁਰਪੂਰੇ ਅੱਗੇ, ਰੱਖ ਲੈ ਵੋ ਅਰਦਾਸ। ਕਹਿਣ ਲੱਗੀ

ਹੁਣ ਕਹਿੰਦੇ ਨੇ ਜੇ ਪ੍ਰਭੂ ਅਰਦਾਸ ਸੁਣ ਲਏ ਰਹਿਮਤ ਕਰੇ ਤਾਂ ਉਹ ਅਖਾੜ ਜਿਹੜਾ ਤਪੰਦਾ ਸੀ ਉਹ ਸੁਹੰਦਾ ਬਣ ਸਕਦਾ। ਅਖਾੜ ਸੁਹੰਦਾ ਕਿਸ ਲੱਗੇ ਅੱਗੇ ਤਪੰਦਾ ਸੀ। ਜੇ ਸੱਚੇ ਦਿਲੋਂ ਗੁਰੂ ਅੱਗੇ ਅਰਦਾਸ ਹੋ ਜਾਏ, ਗੁਰੂ ਨਿਰੰਕਾਰ ਇਹ ਫਰਿਆਦ ਸੁਣ ਲਏ ਤੇ ਹੁਣ ਕਿਹੜਾ ਪਰਿਵਰਤਨ ਆਉਂਦਾ ਹੈ? ਅਰਦਾਸ ਸੁਣ ਕੇ ਪ੍ਰਭੂ ਕੀ ਕਰਦਾ? ਜੇ ਅਰਦਾਸ ਹੋ ਜਾਏ, ਅਰਦਾਸ ਪੁੱਜ ਜਾਏ ਤੇ ਫਿਰ ਪ੍ਰਭੂ ਕੀ ਬਖਸ਼ਿਸ਼ ਕਰਦਾ? ਇਹ ਜਵਾਬ ਆਪਾਂ ਕੱਲ੍ਹ ਗੁਰੂ ਕੋਲੋਂ ਲੈਣਾ ਹੈ।

ਜੀਵਨ ਵਿੱਚ ਤੇਰੇ ਕਰਮਾਂ ਨਾਲ ਤੇਰੇ ਜੀਵਨ ਦੀਆਂ ਬਦਲਦੀਆਂ ਰੁੱਤਾਂ ਦਾ ਦ੍ਰਿਸ਼ ਬਾਰਾਂ ਮਾਹ ਦੇ ਰੂਪ ਵਿੱਚ ਤੈਨੂੰ ਸਮਝਾ ਰਹੇ ਨੇ ਸਤਿਗੁਰੂ, ਤੇ ਨਾਲ ਨਾਲ ਤੈਨੂੰ ਚਾਹੁੰਦੇ ਨੇ ਚੇਤਾਵਨੀ ਵਜੋਂ ਤੂੰ ਫੈਸਲਾ ਵੀ ਲੈ ਸਕੇ ਤੈਨੂੰ ਕਿਹੋ ਜਿਹੀ ਰੁੱਤ ਚਾਹੀਦੀ ਹੈ ਤੇ ਉਹ ਰੁੱਤ ਕਿਵੇਂ ਬਣਦੀ ਹੈ। ਬਸ ਇਹੋ ਗੱਲ ਅਸੀਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਬਾਰਾਂ ਮਾਹ ਵਿੱਚ ਸਮਝਣੀ। ਗੁਰੂ ਰਹਿਮਤ ਕਰੇ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਵਰੂਪ ਸ਼ਬਦ ਗੁਰੂ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਗੁਰ ਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਜੁਗੋ ਜੁਗ ਅਟਲ ਧੰਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰਮੁਖ ਸਤਸੰਗੀ ਜਨੋ ਆਪ ਵਡਭਾਗੇ ਹੋ ਜੋ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਜੁੜ ਬੈਠ ਕੇ ਪਾਵਨ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਉਪਰੰਤ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹੋਏ ਗੁਰੂ ਸਾਹਿਬ ਜੀ ਵੱਲੋਂ ਮੁੱਖ ਵਾਕ ਦਾ ਪਹਿਲਾ ਸਲੋਕ ਸਰਵਣ ਕੀਤਾ ਹੈ। ਇਸ ਸਲੋਕ ਅਤੇ ਬਾਕੀ ਹੋਰ ਸਲੋਕ ਤੇ ਪੌੜੀ ਦੇ ਰਾਹੀਂ ਜੋ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।

0: मन मुख ध्यान न लागे।
1: गुरु प्यारी गुरु सवारी साध संगत जीओ, अज दा ए मुख वाक बिलावल राग दे अंदर जो धन धन श्री गुरु रामदास महाराज जी ने वार उचारण कीती है, उस वार दे विचों ए सतवीं पौड़ी है। ते जड़े श्लोक हन नाल ओ धन धन श्री गुरु अमरदास महाराज जी की पवित्र रसना राही उचारण किते हुए हन। अते ए पावन मुख वाक श्री गुरु ग्रंथ साहिब महाराज जी दे पावन अंग 851 अते 52 उते सवाए मान है। गुरु महाराज जी सानू समझा रहे ने, जिन्हां दे मन दे अंदर कपट है विषय विकार ओ मनमुख हन, अते उन्हां दा परमात्मा दे नाल कदे भी ध्यान जुड़ नहीं सकता। इहदा मतलब यह होया कि सानू परमात्मा दे नाल चित जोड़न दे लई पहला अंदरों कपट कढ़ना पैना है। विषय विकारां वाली जो बिरती है उसनू त्यागना पैना है, तां उस परमात्मा दे नाल ध्यान जुड़ सकता है। गुरु साहब जी ने तां इत्थों तक बचन कीता है, कहिंदे जे कोई कपट रख के धार्मिक ग्रंथां नू भी पढ़न लग जाए पर अंदर कपट है, लोकां नू ठगण दा मतलब है, तां ओह धार्मिक ग्रंथां नू पढ़ना उन्हां नू गायन करना इस तरह समझो भी ओह कपट रख के गाण वाला रो रहा है, क्योंकि उंज गाण दी कला खुशी नाल संबंधित है, दुखी मनुख नहीं गा सकेगा, परंतु उहदा गाणा भी रोण दे बराबर है। गुरु साहिब जी दा ए अनमोल बचन आपां रोजाना गुरु घर दे कीर्तनियां कोलों आसा दी वार विच सरवण करदे हां। महाराज आखदे ने, कोई गावे रागी नादी बेदी बहु भांत कर नहीं हर हर भीजै राम राज। क्यों नहीं? क्योंकि अगे कहंदे ने जिन्हां अंतर कपट विकार है तिन्हां रोए क्या कीजै, वो तां रो रहे ने। महाराज कहंदे ने फिर की करिए, रोई जा। उन्हां दा गाया कोई थाए नहीं पैंदा जिन्हां दे अंदर कपट विकार है। इसलिए महाराज कहंदे ने, भाई जे परमात्मा दे गुण गायन करने ने तां अंदरों कपट कढ दिओ। कपट दा अर्थ सीधा है वल छल, किसे नूं धोखा देना, क्योंकि आम दुनियावी पद्धर दे तां मनमुख जिहड़े ने दूजिआं नाल वल छल कपट करदे ही हन, पर धार्मिक खेतर दे अंदर भी धार्मिकता दा बुरका पा के भी लोक दूजे लोकां दे नाल वल छल करदे ने, धोखा दिंदे ने भी एदां करो असीं तुहानूं स्वर्ग विच पहुंचा देवांगे। हुण जिहड़ा श्राद्ध है भी भोजन छका दिओ सानूं ते असीं तुहाडे पितरां नूं स्वर्ग विच पहुंचा देवांगे, इह वल छल ही है, होर की है। महाराज कहिंदे ने, धार्मिक मनुख दा फर्ज बनता है कि लोकां नूं सच्ची सच्ची गल समझाए, ताकि उहदे अपने मन ते भी कोई भार ना रहे, दूजे भी धोखे विच ना फस जाण। कई लोकां कोलों पैसे इकट्ठे करन दे लई उहनां नूं अनेकां भरमां विच फसा के रखदे ने। गुरु प्यारी साध संगत जी, धन गुरु हरगोबिंद साहिब महाराज दे जीवन दा इक प्रसंग। महाराज शिकार खेडण गए ने सिख नाल ने, ते एक बहुत वड्डा सप गुरु महाराज वल नूं दौड़िया आ रहा है। सिख मारन लगे, महाराज ने मना कर दिता, मारियो ना, इह तां बेचारा पहले ही मरिया होया है। इहने आके गुरु महाराज दे कोल फण खलार के खड़ा होया, फिर फण थले रख लिया। महाराज ने पैर विचों जोड़े विचों पैर कढ़िया, ਤੇ ਉਸ ਦੇ ਸਿਰ ਦੇ ਉੱਤੇ ਰੱਖ ਦਿੱਤਾ ਤੇ ਜਿਉਂ ਹੀ ਸਿਰ ਦੇ ਉੱਤੇ ਰੱਖਿਆ ਉਹਦਾ ਕਲਿਆਣ ਹੋਇਆ, ਮੁਕਤੀ ਹੋ ਗਈ, ਯਾਨੀ ਕਿ ਮਰ ਗਿਆ ਤੇ ਪੁੱਠਾ ਹੋ ਗਿਆ। ਤੇ ਜਦੋਂ ਸੱਪ ਮਰਦਾ ਪੁੱਠਾ ਹੋ ਜਾਂਦਾ ਹੈ, ਥੱਲੇ ਦੇਖਿਆ ਕਿੰਨੀਆਂ ਕੀੜੀਆਂ ਲੱਗੀਆਂ ਹੋਈਆਂ ਸੀ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਕੀ ਕੌਤਕ ਹੈ? ਮਹਾਰਾਜ ਕਹਿਣ ਲੱਗੇ, ਇਹ ਮਸੰਦ ਸੀ ਪਹਿਲੇ ਜਨਮ ਦੇ ਵਿੱਚ, ਇਹਨੂੰ ਭੇਜਿਆ ਗਿਆ ਸੀ ਸਿੱਖ ਮਤ ਦਾ ਪ੍ਰਚਾਰ ਕਰਨ ਦੇ ਲਈ। ਦੇਖਿਆ ਜਦੋਂ ਵੀ ਸਿੱਖ ਸੰਗਤਾਂ ਪੈਸੇ ਚੜਾਵਾ ਬਹੁਤ ਅਰਪਣ ਕਰਦੀਆਂ ਨੇ ਤੇ ਆਪ ਹੀ ਉਸੇ ਗੁਰੂ ਬਣ ਬੈਠ ਗਿਆ ਪੈਸੇ ਦੇ ਲਾਲਚ ਵਿੱਚ ਆ ਕੇ। ਹੁਣ ਗੁਰੂ ਵਾਲੇ ਗੁਣ ਤਾਂ ਹੈ ਨਹੀਂ ਸੀ, ਲੋਕਾਂ ਨੂੰ ਕਪਟ ਦੇ ਨਾਲ ਛਲ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਿਆ। ਹੁਣ ਇਹ ਮਰ ਗਿਆ, ਮਰ ਕੇ ਬਣ ਗਿਆ ਸੱਪ, ਤੇ ਜਿਹੜੇ ਨਾਲ ਚੇਲੇ ਚਾਟੜੇ ਜੋੜੇ ਸੀ ਉਹ ਮਰਨ ਤੋਂ ਬਾਅਦ ਬਣ ਗਈ ਕੀੜੀਆਂ, ਤੇ ਹੁਣ ਇਹਨੂੰ ਤੰਗ ਪਰੇਸ਼ਾਨ ਕਰ ਰਹੇ ਸੀ, ਇਹਦਾ ਮਾਸ ਨੋਚ ਨੋਚ ਕੇ ਖਾ ਰਹੇ ਸੀ ਵੀ ਤੂੰ ਸਾਨੂੰ ਭੁਲੇਖੇ ਵਿੱਚ ਕਿਉਂ ਰੱਖਿਆ, ਕਪਟ ਕਿਉਂ ਕੀਤਾ ਸਾਡੇ ਨਾਲ, ਵੱਲ ਛਲ ਕਿਉਂ ਕੀਤਾ, ਤੂੰ ਨਾ ਆਪ ਮੁਕਤ ਹੋ ਸਕਿਆ ਤੇ ਨਾ ਸਾਨੂੰ ਮੁਕਤ ਕਰ ਸਕਿਆ, ਜੇ ਤੈਨੂੰ ਪਤਾ ਸੀ ਤਾਂ ਸਾਨੂੰ ਕਿਉਂ ਭੁਲੇਖੇ ਵਿੱਚ ਰੱਖਿਆ। ਗੁਰੂ ਮਹਾਰਾਜ ਕਹਿਣ ਲੱਗੇ, ਇਹ ਦੁਬਾਰਾ ਫਿਰ ਗੁਰੂ ਦੀ ਸ਼ਰਨ ਵਿੱਚ ਆਇਆ ਹੈ, ਗੁਰੂ ਘਰ ਦੀ ਸ਼ਰਨ ਵਿੱਚ, ਮੇਰੇ ਕੋਲ ਜਿਹੜੀ ਗਲਤੀ ਹੋ ਗਈ ਖਿਮਾ ਕਰ ਦਿਓ, ਹੁਣ ਇਹ ਆਇਆ ਤੇ ਇਸ ਨੂੰ ਅਸੀਂ ਮੁਕਤੀ ਦਿੱਤੀ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਸਮਝਾਇਆ ਹੈ, ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ। ਇਹੋ ਜੇ ਸੱਪ, ਇਲ, ਕੁੱਤੇ, ਗਧੇ ਜਿੰਨੇ ਮਰਜ਼ੀ ਬਣੀ ਫਿਰੀ ਜਾਏ, ਜਦੋਂ ਤੱਕ ਗੁਰੂ ਘਰ ਦੀ ਦੁਬਾਰੇ ਫੇਰ ਸ਼ਰਨ ਨਹੀਂ ਆਏਗਾ ਮੁਕਤੀ ਨਹੀਂ ਮਿਲਣੀ। ਇਸ ਕਰਕੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਕਰਕੇ ਕਿਸੇ ਦੇ ਨਾਲ ਦੁਨਿਆਵੀ ਪੱਧਰ ਤੇ ਵੀ ਅਤੇ ਧਾਰਮਿਕ ਪੱਧਰ ਤੇ ਵੀ ਕਪਟ ਨਹੀਂ ਕਰਨਾ ਚਾਹੀਦਾ। ਜਿਹੜਾ ਕਪਟੀ ਹੈ ਉਹ ਮਨਮੁਖ ਹੈ ਤੇ ਪਰਮਾਤਮਾ ਦੇ ਨਾਲ ਉਸਦਾ ਕਦੇ ਵੀ ਧਿਆਨ ਜੁੜ ਨਹੀਂ ਸਕਦਾ।
0: ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ।
1: ਅਜਿਹਾ ਮਨੁੱਖ ਦੁੱਖ ਦੇ ਵਿੱਚ ਹੀ ਆਪਣਾ ਕਾਰ ਕਰਮ ਕਰਦਾ ਹੈ, ਕਿਰਤ ਵਿਹਾਰ, ਯਾਨੀ ਕਿ ਕਿਰਤ ਵਿਹਾਰ ਵਿੱਚੋਂ ਵੀ ਉਸ ਨੂੰ ਸੁੱਖ ਨਹੀਂ ਮਿਲਦਾ ਤੇ ਫਿਰ ਦੁੱਖ ਹੀ ਉਸ ਨੂੰ ਅੱਗੇ ਮਿਲਦਾ ਹੈ। ਪਰਲੋਕ ਵਿੱਚ ਜਾਂਦਾ ਹੈ, ਉੱਥੇ ਵੀ ਜਮਦੂਤ ਖੜੇ ਹੁੰਦੇ ਨੇ ਵੀ ਆ ਜਾ ਹੁਣ ਤੂੰ ਜ਼ਿੰਦਗੀ, ਤੈਨੂੰ ਮਨੁੱਖਾ ਜਨਮ ਮਿਲਿਆ, ਗੁਰੂ ਦੀ ਗੱਲ ਤੋਂ ਮੰਨੀ ਸੁਣੀ ਕੋਈ ਨਹੀਂ, ਫਿਰ ਜਮਦੂਤਾਂ ਦੇ ਵੱਸ ਵਿੱਚ ਪੈ ਜਾਂਦਾ। ਕਹਿੰਦੇ ਉੱਥੇ ਵੀ ਉਸ ਨੂੰ ਦੁਖੀ ਹੀ ਹੋਣਾ ਪੈਂਦਾ ਹੈ। ਇਸ ਕਰਕੇ ਤਾਂ ਤੇ ਮਹਾਰਾਜ ਕਹਿੰਦੇ ਨੇ ਇੱਥੇ ਵੀ ਸੁੱਖ ਮਿਲ ਜਾਏ, ਪਰਲੋਕ ਵਿੱਚ ਵੀ ਮੁੱਖ ਉਜਲਾ ਹੋ ਜਾਏ, ਤਾਂ ਤੇ ਕਪਟ ਛੱਡ ਕੇ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ।
0: ਕਰਮੀ ਸਤਿਗੁਰ ਭੇਟੀਐ, ਤਾਂ ਸੱਚ ਨਾਮ ਲਿਵ ਲਾਗੈ।
1: ਇੱਥੇ ਕਰਮੀ ਸ਼ਬਦ ਦਾ ਅਰਥ ਹੈ ਬਖਸ਼ਿਸ਼। ਉਂਝ ਕਰਮ ਆਪਾਂ ਕੰਮਾਂ ਨੂੰ ਵੀ ਕਹਿੰਦੇ ਹਾਂ, ਪਰ ਇੱਥੇ ਬਖਸ਼ਿਸ਼ ਹੈ। ਜਿਵੇਂ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੇ ਬਖਸ਼ਿਸ਼ ਹੋ ਜਾਏ ਤਾਂ ਉਸਦਾ ਸੰਬੰਧ ਪੂਰੇ ਸਤਿਗੁਰ ਨਾਲ ਜੁੜਦਾ ਹੈ, ਫਿਰ ਉਹਦਾ ਸੱਚ ਨਾਮ ਦੇ ਨਾਲ ਚਿੱਤ ਜੁੜ ਜਾਂਦਾ ਹੈ, ਯਾਨੀ ਕਿ ਉਹਦਾ ਵਿਕਾਰ, ਉਹਦਾ ਕਪਟ ਖਤਮ ਹੋ ਜਾਂਦਾ। ਗੁਰੂ ਮਹਾਰਾਜ ਕੋਲ ਜਿਹੜਾ ਵੀ ਆਉਂਦਾ ਹੈ, ਮਹਾਰਾਜ ਉਹਦੇ ਅੰਦਰੋਂ ਇਹ ਔਗਣ ਖਤਮ ਕਰਦੇ ਨੇ ਪਹਿਲਾਂ, ਤਾਂ ਕਿ ਸ਼ੁੱਧ ਮਨ ਦੇ ਨਾਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾ ਸਕੇ। ਦੇਖੋ ਮਹਾਰਾਜ ਕਹਿੰਦੇ ਨੇ, ਕੱਟੀਏ ਤੇਰਾ ਅਹੰ ਰੋਗ, ਆ ਤੂੰ ਮੇਰੇ ਕੋਲ ਸਭ ਤੋਂ ਪਹਿਲਾਂ ਤੇਰਾ ਹਉਮੈ ਦਾ ਰੋਗ ਕੱਟਾਂ, ਤਾਂ ਕਿ ਕੱਟੀਏ ਤੇਰਾ ਅਹੰ ਰੋਗ ਤੋਂ ਗੁਰ ਪ੍ਰਸਾਦ ਕਰ ਰਾਜ ਜੋਗ, ਤਾਂ ਕਿ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਤੂੰ ਰਾਜ ਅਤੇ ਜੋਗ ਦੋਨਾਂ ਦਾ ਆਨੰਦ ਮਾਣ ਸਕੇ। ਇਸ ਕਰਕੇ ਪਰ ਸਤਿਗੁਰੂ ਦੇ ਨਾਲ ਮਿਲਾਪ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਜਿਹੜੇ ਆਪਾਂ ਗੁਰੂ ਚਰਨਾਂ ਨਾਲ ਜੁੜੇ ਹਾਂ, ਸਮਝੋ ਉਸ ਪਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੈ ਤਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਸੀਂ ਜੁੜ ਕੇ ਬੈਠੇ ਹਾਂ।
0: ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਾਓ ਭਾਗਾ।
1: ਫਿਰ ਸਹਿਜੇ ਆਤਮਕ ਅਡੋਲਤਾ ਦੇ ਵਿਚ ਮਨੁੱਖ ਦੀ ਅਵਸਥਾ ਪੁੱਜ ਜਾਂਦੀ ਹੈ, ਉਹਦੇ ਫਿਰ ਅੰਦਰੋਂ ਭਰਮ ਅਤੇ ਭਾਓ ਜਿਹੜਾ ਹੈ ਸਹਿਮ, ਜੰਮ ਦਾ ਸਹਿਮ, ਜੰਮ ਦਾ ਡਰ, ਨਰਕ ਦਾ ਡਰ, ਇਹ ਅੰਦਰੋਂ ਸਾਰੇ ਖਤਮ ਹੋ ਜਾਂਦੇ ਨੇ। ਕਿਉਂਕਿ ਜਿਸ ਦੇ ਵੱਲ ਗੁਰੂ ਮਹਾਰਾਜ ਹੋ ਜਾਣ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਵਿਆਪਦਾ, ਨਾ ਉਹ ਭਰਮ ਭਟਕਣਾ ਵਿਚ ਫਸਦਾ ਹੈ। ਕਿਉਂਕਿ ਗੁਰੂ ਮਹਾਰਾਜ ਸਿੱਧਾ ਸਾਧਾ ਰਾਹ ਦਿਖਾਉਂਦੇ ਨੇ ਜਿਹਦੇ ਵਿਚ ਕੋਈ ਵੱਲ ਛਲ ਨਹੀਂ, ਕੋਈ ਵਿੰਗ ਟੇਢ ਨਹੀਂ। ਤੇ ਇਹੋ ਜਿਹਾ ਸੌਖਾ ਸਰਲ ਰਾਹ ਜੋ ਮਹਾਰਾਜ ਨੇ ਮਨੁੱਖਤਾ ਨੂੰ ਦਰਸਾਇਆ ਹੈ, ਜੇ ਮਨੁੱਖਤਾ ਇਸ ਰਾਹ ਤੇ ਦਰਸਾਏ ਤੇ ਤੁਰ ਪਵੇ ਤਾਂ ਉਸ ਨੂੰ ਇਧਰ ਉਧਰ ਭਟਕਣ ਦੀ ਲੋੜ ਹੀ ਨਾ ਰਹੇ। ਸਿੱਧਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਏ, ਨਾ ਉਸ ਨੂੰ ਕੋਈ ਹੋਰ ਕਰਮ ਕਾਂਡ ਕਰਨ ਦੀ ਜ਼ਰੂਰਤ, ਨਾ ਸ਼ਰਾਧ ਕਰਨ ਦੀ ਜ਼ਰੂਰਤ, ਨਾ ਵਰਤ ਰੱਖਣ ਦੀ ਜ਼ਰੂਰਤ, ਨਾ ਤੀਰਥ ਇਸ਼ਨਾਨ ਕਰਨ ਦੀ ਜ਼ਰੂਰਤ। ਧਰਮ ਦੀ ਕਿਰਤ ਕਰਦਿਆਂ ਪਰਮਾਤਮਾ ਦੇ ਨਾਮ ਨਾਲ ਸਿੱਧਾ ਸਾਧਾ ਮਨੁੱਖ ਸੌਖਾ ਹੀ ਗੁਰੂ ਦੀ ਮੱਤ ਦੇ ਚੱਲ ਕੇ ਜੁੜ ਸਕਦਾ ਹੈ।
0: ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ।
1: ਹੁਣ ਜਿਹੜਾ ਇਹ ਸਲੋਕ ਆਰੰਭ ਹੋਇਆ ਹੈ ਇਹਦੇ ਵਿਚ ਗੁਰਮੁਖਤਾਈ ਦੀ ਗੱਲ ਮਹਾਰਾਜ ਨੇ ਵਰਣਨ ਕੀਤੀ ਹੈ। ਪਹਿਲੇ ਸਲੋਕ ਵਿਚ ਮਨਮੁਖ ਦੀ ਗੱਲ ਸੀ ਵੀ ਮਨਮੁਖ ਦੇ ਅੰਦਰ ਕਪਟ ਵਿਕਾਰ ਹੈ, ਪਰਮਾਤਮਾ ਦੇ ਨਾਲ ਉਹਦੀ ਸੁਰਤ ਨਹੀਂ ਜੁੜ ਸਕਦੀ। ਦੇਖੋ ਉਂਝ ਵੀ ਇੱਕ ਆਪਾਂ ਉਦਾਹਰਣ ਲੈਂਦੇ ਹਾਂ ਵੀ ਜੇ ਕਿਸੇ ਦੀ ਕਿਤਾਬ ਹੀ ਆਪਾਂ ਚੋਰੀ ਕਰ ਲਈਏ, ਪੜ੍ਹਨ ਲਈ ਚੋਰੀ ਕਰ ਲਈਏ, ਚੋਰੀ ਦੀ ਕਿਤਾਬ ਦੇ ਵਿੱਚੋਂ ਪੜ੍ਹ ਕੇ ਕੁਝ ਵੀ ਨਹੀਂ ਸਿੱਖਿਆ ਜਾ ਸਕਦਾ। ਕਿਉਂਕਿ ਜਦੋਂ ਵੀ ਉਸ ਕਿਤਾਬ ਨੂੰ ਆਪਾਂ ਚੁੱਕ ਕੇ ਖੋਲਾਂਗੇ ਪੜ੍ਹਨ ਲਈ, ਉਸੇ ਵੇਲੇ ਪਹਿਲਾਂ ਧਿਆਨ ਜਾਣਾ ਇਹ ਮੈਂ ਚੋਰੀ ਕੀਤੀ ਹੋਈ ਹੈ, ਤੇ ਜੋ ਪੜ੍ਹਨ ਦਾ ਸਿੱਖਣ ਦਾ ਸਟੈਮਿਨਾ ਹੈ ਉਹ ਸਾਰਾ ਹੀ ਖਰਾਬ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਕਰਕੇ ਮਨਮੁਖ ਦੇ ਅੰਦਰ ਕਪਟ ਵਿਕਾਰ ਹੈ ਮਹਾਰਾਜ ਕਹਿੰਦੇ ਨੇ। ਤੇ ਸਤਿਗੁਰ ਜੀ ਨੇ ਬਾਣੀ ਵਿਚ ਗੁਰੂ ਰਾਮਦਾਸ ਜੀ ਨੇ ਫਰਮਾਨ ਕੀਤਾ, ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖਮਾਇਆ। ਜਿਹੜਾ ਪੂਰੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਮਨਮੁਖ ਹੈ, ਅਗਿਆਨੀ ਹੈ, ਮਾਇਆ ਦੇ ਹੱਥੋਂ ਸਮਝੋ ਉਹ ਠੱਗਿਆ ਗਿਆ ਹੈ। ਅੱਗੇ ਬਚਨ ਹੈ ਉਸ ਕੂੜ ਅੰਦਰ ਕੂੜ ਨਿਤ ਵਰਤ ਹੈ, ਅਣਹੋਂ ਦੇ ਝਗੜੇ ਦਈ ਉਸ ਦੇ ਗਲ ਪਾਇਆ। ਉਸ ਦੇ ਅੰਦਰ ਕੂੜ ਵਰਤਦਾ ਹੈ, ਕੂੜ ਦਾ ਵਰਤਾਰਾ ਰਹਿੰਦਾ ਹੈ, ਕੂੜ ਦੇ ਵਿੱਚ ਉਹ ਸਾਰਾ ਜੀਵਨ ਖਚਤ ਕਰ ਲੈਂਦਾ ਹੈ। ਮਾਨੋ ਕਹਿੰਦੇ ਪਰਮਾਤਮਾ ਨੇ ਅਣਹੋਂ ਦੇ ਝਗੜੇ ਉਸ ਦੇ ਗਲ ਪਾਇਆ। ਇੱਥੇ ਜਿਹੜਾ ਬਚਨ ਹੈ ਨਾ ਕੂੜੇ ਦਾ ਮੂੰਹ ਖੁੱਲਾ ਹੈ, ਇਸ ਲਈ ਇਹਦਾ ਉਚਾਰਨ ਹੋਏਗਾ ਉਸ ਹੋੜਾ ਹੈ। ਉਹ ਗੱਲ ਫਰੋਸ਼ੀ ਕਰੇ ਬਹੁਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡੈ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਮਹਾਰਾਜ ਕਹਿੰਦੇ ਨੇ ਗੱਲ ਫਰੋਸ਼ੀ ਬਹੁਤ ਕਰਦਾ ਹੈ ਮਨਮੁਖ, ਮਨੁੱਖ ਗਿਆਨ ਦੀਆਂ ਵੀ ਗੱਲਾਂ ਕਰੀ ਜਾਂਦਾ ਹੈ ਪਰ ਅੰਦਰ ਕਪਟ ਹੈ। ਔਰ ਇਹੋ ਜਿਹੇ ਮਨਮੁੱਖ ਸਵਾਲ ਕਰਦੇ ਨੇ ਕਈ ਵਾਰੀ ਨਾ ਸਾਡੇ ਵਰਗਿਆਂ ਕੋਲੋਂ ਜਵਾਬ ਦੇਣੇ ਵੀ ਔਖੇ ਹੋ ਜਾਂਦੇ ਨੇ, ਇਹੋ ਜਿਹੇ ਸਵਾਲ ਕਰਦੇ ਨੇ ਕਿਉਂਕਿ ਗੱਲ ਫਰੋਸ਼ੀ ਕਰਦੇ ਨੇ। ਇੱਕ ਉਦਾਹਰਨ ਸਾਂਝੀ ਕਰਦੇ ਹਾਂ, ਕਿਤੇ ਤੁਹਾਡੇ ਕੋਲ ਵੀ ਸਵਾਲ ਆ ਸਕਦਾ ਹੈ। ਇੱਕ ਇੰਗਲੈਂਡ ਦੇ ਵਿੱਚ ਡਰਬੀ ਅਸਥਾਨ ਹੈ, ਦਾਸ ਉੱਤੇ ਕਥਾ ਕਰਨ ਗਿਆ, ਬਜ਼ੁਰਗ ਕਹਿਣ ਲੱਗਿਆ ਬਜ਼ੁਰਗ ਦੇਖੋ, ਕਿਉਂਕਿ ਜਦੋਂ ਮਾਇਆ ਅਸਰ ਕਰ ਜਾਏ ਨਾ ਜਿਹੜੇ ਬਜ਼ੁਰਗ ਤਾਈ ਵੀ ਖਤਮ ਹੋ ਜਾਂਦੀ ਹੈ। ਫਿਰ ਕਹਿਣ ਲੱਗਿਆ ਉਹ ਗਿਆਨੀ ਸੁਣੋ ਮੈਨੂੰ ਇਹ ਦੱਸੋ ਤੁਸੀਂ ਬਈ ਤੁਸੀਂ ਕਹੀ ਜਾਂਦੇ ਅਮਰ ਛਕੋ ਅਮਰ ਛਕੋ, ਮੈਨੂੰ ਦੱਸੋ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਓ ਨੂੰ ਅਮਰ ਛਕਾਇਆ। ਦੇਖੋ ਸਵਾਲ ਤਰਕ ਹੈ ਗੱਲ ਫਰੋਸ਼ੀ। ਹੁਣ ਉਹ ਜਵਾਬ ਦਿੱਤਾ ਬਈ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਉਸ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦ ਹੋ ਚੁੱਕੇ ਸਨ। ਹੁਣ ਪੜ੍ਹਿਆ ਲਿਖਿਆ ਗੱਲ ਫਰੂਸੀ ਹੈ ਨਾ, ਕਹਿੰਦਾ ਇਹ ਤਾਂ ਮੈਨੂੰ ਪਤਾ ਹੈ, ਪਰ ਮੈਨੂੰ ਇਹ ਦੱਸ ਜਿਹੜਾ ਸਵਾਲ ਕਰ ਰਿਹਾ ਵੀ ਅੰਮ੍ਰਿਤ ਛਕਾਇਆ। ਫਿਰ ਜਵਾਬ ਦਿੱਤਾ ਵੀ ਅੰਮ੍ਰਿਤ ਕਿਵੇਂ ਛਕਾਇਆ ਜਾਂਦਾ, ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਅੰਮ੍ਰਿਤ ਛਕਾਇਆ ਹੈ, ਖਾਲਸਾ ਪੰਥ ਸਾਜਿਆ ਹੈ, ਤੇ ਜੇ ਤਾਂ ਸ਼ਹੀਦੀ ਤੋਂ ਪਹਿਲਾਂ ਛਕਾਉਂਦੇ ਫਿਰ ਤਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦ ਨਾ ਹੁੰਦੇ ਫਿਰ ਤਾਂ ਅੰਮ੍ਰਿਤ ਛਕਾਇਆ ਜਾਂਦਾ, ਵੀ ਅੰਮ੍ਰਿਤ ਬਾਅਦ ਵੀ ਛਕਾਇਆ ਹੈ, ਸ਼ਹੀਦ ਉਹ ਪਹਿਲਾਂ ਹੋ ਗਏ ਨੇ। ਕਹਿੰਦਾ ਫਿਰ ਗਿਆਨੀ ਜੀ ਇਹ ਤਾਂ ਮੈਨੂੰ ਪਤਾ, ਮੈਂ ਤੁਹਾਨੂੰ ਕਹੀ ਜਾਂਦਾ ਹਾਂ, ਤੁਸੀਂ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਓ ਨੂੰ ਅੰਮ੍ਰਿਤ ਛਕਾਇਆ? ਤਾਂ ਉੱਥੇ ਕਹਿਣਾ ਪਿਆ ਵੀ ਨਹੀਂ। ਕਹਿੰਦਾ ਫਿਰ ਤੁਸੀਂ ਸਾਡੇ ਪਿੱਛੇ ਕਿਉਂ ਪਏ ਹੋ, ਅੰਮ੍ਰਿਤ ਛਕੋ ਅੰਮ੍ਰਿਤ ਛਕੋ? ਦੇਖੋ ਇਹ ਗੱਲ ਫਰੋਸੀ ਹੈ, ਮਰ ਉਹ ਗੱਲ ਫਰੋਸੀ ਕਰੇ ਬਹੁਤ ਤੇਰੀ, ਉਸਦਾ ਬੋਲਿਆ ਕਿਸੇ ਨਾ ਭਾਇਆ, ਉਹਦਾ ਬੋਲਿਆ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕੋਈ ਨਹੀਂ ਚੰਗਾ ਸਮਝਦਾ। ਫਿਰ ਕਹਿੰਦੇ ਨੇ ਮਹਾਰਾਜ ਉਹ ਏਦਾਂ ਫਿਰਦੇ ਨੇ ਸੰਸਾਰ ਵਿੱਚ ਜਿਵੇਂ ਦੁਹਾਗਣ ਰੰਨ ਹੁੰਦੀ ਹੈ, ਦੁਹਾਗਣ ਇਸਤਰੀ, ਉਹ ਘਰ ਘਰ ਹੰਢੈ ਜੋ ਰੰਨ ਦੁਹਾਗਣ। ਜਿਹੜਾ ਇਹੋ ਜਿਹੇ ਮਨੁੱਖ ਨਾਲ ਮਨਮੁੱਖ ਨਾਲ ਜੁੜੇਗਾ, ਉਸ ਨਾਲ ਮੂੰਹ ਜੋੜੇ, ਉਸ ਵੀ ਦੱਸਣ ਲਾਇਆ, ਕਹਿੰਦੇ ਇਹੋ ਜਿਹਾ ਕਲੰਕ ਉਹ ਤੇ ਵੀ ਲੱਗ ਜਾਏਗਾ ਜਿਹੜਾ ਇਹੋ ਜਿਹਾ ਦੀ ਸੋਭਤ ਕਰੇਗਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਨੇ ਉਹ ਸਦਾ ਹਰੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਹਰੀ ਪਰਮਾਤਮਾ ਦੇ ਨਾਲ ਪ੍ਰੇਮ ਕਰਦੇ ਨੇ, ਪਰ ਕਪਟ ਤੋਂ ਰਹਿਤ, ਵੱਲ ਛੱਲ ਕੋਈ ਨਹੀਂ ਹੁੰਦਾ। ਤੇ ਫਿਰ ਆਖਦੇ ਨੇ ਉਹ ਹਰੀ ਦੇ ਨਾਮ ਨੂੰ ਹੀ ਚੰਗਾ ਸਮਝਦੇ ਨੇ ਤੇ ਹਰੀ ਦੇ ਨਾਮ ਨੂੰ ਹੀ ਸਵਾਸ ਸਵਾਸ ਜਪਦੇ ਹਨ।
0: ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ।
1: ਗੁਰਮੁਖ ਜਿਹੜੇ ਹਨ ਉਹਨਾਂ ਦੇ ਬੋਲਾਂ ਵਿੱਚ ਵੀ ਪਰਮਾਤਮਾ ਦੇ ਨਾਮ ਦੀ ਝਲਕ ਮਿਲਦੀ ਹੈ, ਉਹਨਾਂ ਦੇ ਕਰਮਾਂ ਦੇ ਵਿੱਚੋਂ ਵੀ ਪਰਮਾਤਮਾ ਦੀ ਭਗਤੀ ਦਾ ਝਲਕਾਰਾ ਪੈਂਦਾ ਹੈ। ਨਾਮ ਜਪਦੇ ਨੇ ਹਰ ਕਰਮ ਕਰਦੇ ਆ, ਕਿਉਂਕਿ ਹਰ ਕਰਮ ਦੇ ਨਾਲ ਧਰਮ ਨੂੰ ਜੋੜ ਕੇ ਰੱਖਣਾ ਹੈ ਅਸੀਂ, ਤੇ ਫਿਰ ਨਾਮ ਜਪ ਕੇ ਸੁਖ ਪ੍ਰਾਪਤ ਕਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਤਿੰਨ ਗੁਰਸਿੱਖ ਆਏ, ਉਹਨਾਂ ਦਾ ਨਾਮ ਹੈ ਭਾਈ ਭੁੱਲਾ, ਭਾਈ ਭੁੱਲਾ ਤੇ ਭਾਈ ਭਗੀਰਥ। ਬਚਨ ਕੀਤਾ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡਾ ਜੀਵਨ ਸਫਲ ਹੋ ਜਾਏ। ਮਹਾਰਾਜ ਕਹਿੰਦੇ ਭਾਈ ਗੁਰਮੁਖ ਬਣੋ। ਉਹਨਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਗੁਰਮੁਖ ਕਿਸ ਤਰ੍ਹਾਂ ਬਣੀਦਾ ਹੈ, ਗੁਰਮੁਖਾਂ ਦੇ ਲੱਛਣ ਕੀ ਹਨ? ਤੇ ਮਹਾਰਾਜ ਨੇ ਫਿਰ ਆਖਿਆ, ਕਹਿੰਦੇ ਭਾਈ ਗੁਰਮੁਖ ਵੀ ਤਿੰਨ ਪ੍ਰਕਾਰ ਦੇ ਨੇ, ਸਵਾਲ ਕਰਨ ਵਾਲੇ ਵੀ ਤਿੰਨ ਨੇ, ਜਵਾਬ ਮਿਲ ਰਿਹਾ ਗੁਰਮੁਖ ਤਿੰਨ ਪ੍ਰਕਾਰ ਦੇ ਨੇ ਤੇ ਮਨਮੁੱਖ ਵੀ ਤਿੰਨ ਪ੍ਰਕਾਰ ਦੇ ਨੇ। ਗੁਰਮੁਖਾਂ ਦੀ ਗੱਲ ਮਹਾਰਾਜ ਨੇ ਸਮਝਾਈ, ਕਹਿੰਦੇ ਗੁਰਮੁਖ ਇੱਕ ਤਾਂ ਉਹ ਜੇ ਉਸ ਨਾਲ ਕੋਈ ਭਲਾ ਕਰੇ ਤਾਂ ਗੁਰਮੁਖ ਉਹਦੇ ਨਾਲ ਵੀ ਭਲਾ ਕਰਦਾ ਹੈ, ਜੇ ਬੁਰਾ ਕਰੇ ਤਾਂ ਉਹਦੇ ਨਾਲ ਵੀ ਬੁਰਾ ਕਰਦਾ, ਵੀ ਆ ਜਾ ਜੇ ਤੂੰ ਫਿਰ ਇੱਧਰ ਨੂੰ ਤੁਰਿਆ ਹੈ। ਫਿਰ ਗੁਰਮੁਖ ਤਰ, ਦੂਜੀ ਪ੍ਰਕਾਰ ਦੀ ਗੁਰਮੁਖਤਾਈ ਦੇ ਲੱਛਣ, ਕਹਿੰਦੇ ਉਹ ਗੁਰਮੁਖ ਸਾਰਿਆਂ ਨਾਲ ਭਲਾ ਕਰਦਾ ਹੈ ਤੇ ਜੇ ਉਸ ਨਾਲ ਕੋਈ ਬੁਰਾ ਕਰੇ ਤਾਂ ਵੀ ਉਹਦੇ ਨਾਲ ਭਲਾਈ ਕਰਦਾ ਹੈ, ਤੇ ਕੋਈ ਭਲਿਆਈ ਕਰੇ ਕਦੇ ਵਿਸਾਰਦਾ ਨਹੀਂ ਤੇ ਜੇ ਕੋਈ ਬੁਰਿਆਈ ਕਰ ਜਾਏ ਉਸੇ ਵੇਲੇ ਭੁੱਲ ਜਾਂਦਾ ਹੈ। ਫਿਰ ਤੀਜੀ ਪ੍ਰਕਾਰ ਦਾ ਗੁਰਮੁਖ ਤਮ, ਮਹਾਰਾਜ ਕਹਿਣ ਲੱਗੇ ਭਾਈ ਜੇ ਉਸ ਨਾਲ ਕੋਈ ਬੁਰਾ ਕਰੇ ਤਾਂ ਵੀ ਉਸ ਨਾਲ ਭਲਾਈ ਕਰਦਾ ਹੈ, ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਂਦਾ ਹੈ, ਤੇ ਜੇ ਕੋਈ ਬੁਰਿਆਈ ਕਰ ਦੇਵੇ ਵਿਸਾਰ ਦਿੰਦਾ ਹੈ, ਜੇ ਕੋਈ ਭਲਾਈ ਕਰੇ ਕਦੇ ਵਿਸਾਰਦਾ ਨਹੀਂ, ਹਰ ਵਿਅਕਤੀ ਦੇ ਨਾਲ ਭਲਾਈ ਕਰਦਾ ਹੈ। ਫਿਰ ਕਹਿਣ ਲੱਗੇ ਮਹਾਰਾਜ ਮਨਮੁੱਖ ਵੀ ਤਿੰਨ ਪ੍ਰਕਾਰ ਦੇ, ਇੱਕ ਮਨਮੁੱਖ ਜੇ ਉਸ ਨਾਲ ਕੋਈ ਭਲਾ ਕਰੇ ਉਹ ਉਲਟਾ ਉਹਦੇ ਨਾਲ ਬੁਰਾ ਹੀ ਕਰਦਾ ਹੈ। ਫਿਰ ਮਨਮੁੱਖ ਤਰ, ਕਹਿੰਦੇ ਜੇ ਕੋਈ ਮਨਮੁੱਖ ਦੇ ਨਾਲ ਭਲਾ ਕਰੇ ਉਹਦੇ ਨਾਲ ਬੁਰਾ ਤਾਂ ਕਰਦਾ ਹੀ ਕਰਦਾ ਹੈ, ਪਰ ਉਹਦੀ ਬੁਰਿਆਈ ਨੂੰ ਕਦੇ ਭੁੱਲਦਾ ਵੀ ਨਹੀਂ, ਯਾਦ ਰੱਖਦੇ ਤੇ ਮੌਕਾ ਲੱਗੇ ਉਹਦਾ ਬਦਲਾ ਲੈਂਦਾ ਹੈ। ਫਿਰ ਮਨਮੁੱਖ ਤਮ, ਉਹ ਕਹਿੰਦੇ ਨੇ ਤਮ ਮਨਮੁੱਖ ਵਾਲੇ ਵੀ ਸਾਨੂੰ ਤਾਂ ਬੁਰਿਆਈ ਹੀ ਫਲ ਦਿੰਦੀ ਹੈ, ਭਲਿਆਈ ਕਰੀਏ ਸਾਡਾ ਨੁਕਸਾਨ ਹੋ ਜਾਂਦਾ ਹੈ, ਅਸੀਂ ਤਾਂ ਬੁਰਿਆਈ ਹੀ ਕਰਦੇ ਹਾਂ, ਉਹਦੇ ਵਿੱਚ ਸਾਨੂੰ ਲਾਭ ਮਿਲਦਾ ਹੈ। ਕਪਟ ਵੱਲ ਛਲ ਕਰਨਾ ਇਹ ਬੁਰਿਆਈ ਉਹ ਕਦੇ ਵਿਸਾਰਦੇ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਭਗੀਰਥ, ਭਾਈ ਭੁੱਲਾ ਜੀ, ਭੁੱਲਾ ਜੀ ਤਾਂ ਤੇ ਤੁਸੀਂ ਗੁਰਮੁਖ ਬਣਨਾ ਹੈ। ਤੀਜੀ ਪ੍ਰਕਾਰ ਦਾ ਵੀ ਕੋਈ ਬੁਰਾ ਵੀ ਕਰੀ ਜਾਏ ਉਹਦੇ ਨਾਲ ਵੀ ਭਲਾਈ ਕਰਨੀ ਹੈ, ਪਰ ਭਲਾਈ ਕਿਸੇ ਦੀ ਕਦੇ ਵਿਸਾਰਨੀ ਨਹੀਂ। ਬੁਰਾ ਕੋਈ ਕਰ ਜੇ ਉਸੇ ਵੇਲੇ ਭੁੱਲ ਜਾਓ। ਇਹ ਗੁਰਮੁਖਾਂ ਦੇ ਲੱਛਣ ਨੇ। ਤੇ ਸਵਾਲ ਕੀਤਾ ਭਾਈ ਸਮੁੰਦਰ ਜੀ ਨੇ, ਮਹਾਰਾਜ ਗੁਰੂ ਅਰਜਨ ਦੇਵ ਜੀ ਤੇ ਹੀ ਸਵਾਲ, ਮਨਸੁਖ ਵਿਰ ਕਿਹਨੂੰ ਕਿਹਾ ਜਾਂਦਾ ਹੈ, ਵੇਮੁਖ ਕਿਹਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਜਦੋਂ ਆਪਾਂ ਕਿਸੇ ਨੂੰ ਕੋਈ ਕੰਮ ਕਰਨ ਭੇਜੀਏ ਨਾ, ਜੇ ਉਹ ਕੰਮ ਕਰਕੇ ਆ ਜਾਏ, ਉਹ ਸਨਮੁਖ ਹੁੰਦਾ ਹੈ, ਆ ਕੇ ਖੁਸ਼ੀ ਖੁਸ਼ੀ ਦੱਸਦਾ ਹੈ, ਮਹਾਰਾਜ ਜਿਹੜਾ ਕੰਮ ਸੌਂਪਿਆ ਸੀ ਦਾਸ ਕਰ ਆਇਆ ਆਪਣੀ ਤੁਹਾਡੀ ਕਿਰਪਾ ਦੇ ਨਾਲ। ਕਹਿੰਦੇ ਜੇ ਕੰਮ ਨਾ ਕਰੇ ਉਹ ਮੂਹੇ ਨਹੀਂ ਲੱਗਦਾ, ਸਾਹਮਣੇ ਆਉਂਦਾ ਹੀ ਨਹੀਂ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਨੇ ਸੰਸਾਰ ਵਿੱਚ ਨਾਮ ਜਪਣ ਦਾ ਕੰਮ ਦੇ ਕੇ ਭੇਜਿਆ, ਜਿਹੜਾ ਕੋਈ ਕਰਦਾ ਹੈ ਉਹ ਸਨਮੁਖ ਹੋ ਜਾਂਦਾ ਹੈ, ਤੇ ਜਿਹੜਾ ਨਹੀਂ ਕਰਦਾ ਉਹ ਸਾਹਮਣੇ ਆ ਹੀ ਨਹੀਂ ਸਕਦਾ। ਉਹਨੂੰ ਜਮਦੂਤ ਆਪਣੇ ਆਪ ਹੀ ਉਸਦਾ ਕੰਮ ਨਿਬੇੜ ਦਿੰਦੇ ਨੇ ਵੀ ਚੱਲ ਦੁਬਾਰੇ ਫਿਰ ਸੰਸਾਰ ਦੇ ਵਿੱਚ। ਇਸ ਕਰਕੇ ਗੁਰਮੁਖ ਜਿਹੜੇ ਹਨ ਉਹ ਸਦਾ ਨਾਮ ਜਪ ਕੇ ਅਟਲ ਰਹਿਣ ਵਾਲੇ ਸੁੱਖ ਨੂੰ ਪ੍ਰਾਪਤ ਕਰਦੇ।

0: ਜਿਹੜੇ ਗੁਰਮੁਖ ਹਨ ਉਹ ਫਿਰ ਗੁਰੂ ਦੇ ਗਿਆਨ ਦੇ ਚਾਨਣ ਦੇ ਵਿੱਚ ਜੀਂਦੇ ਹਨ। ਉਹਨਾਂ ਨੇ ਤਿਮਰ ਅਗਿਆਨ ਅਗਿਆਨਤਾ ਦਾ ਹਨੇਰਾ ਸਾਰਾ ਗਵਾ ਲਿਆ ਹੁੰਦਾ ਹੈ, ਯਾਨੀ ਕਿ ਉਹਨਾਂ ਦੇ ਅੰਦਰ ਕੋਈ ਅਗਿਆਨਤਾ ਵਾਲੀ ਗੱਲ ਨਹੀਂ ਰਹਿੰਦੀ, ਹਮੇਸ਼ਾ ਗੁਰੂ ਦੇ ਗਿਆਨ ਦੇ ਅਨੁਸਾਰ ਹੀ ਜਾਂ ਏਦਾਂ ਕਹਿ ਲਈਏ ਗੁਰਮਤ ਅਨੁਸਾਰ ਹੀ ਸਾਰੇ ਸੰਸਾਰ ਦੇ ਕੰਮ ਕਾਰ ਕਰਦੇ ਹਨ।
1: ਮਹਲਾ ਤੀਜਾ, ਮਨ ਮੁਖ ਮੈਲੇ ਮਰੇ ਗਵਾਰ।
0: ਜਿਹੜੇ

0: ਇਸੇ ਕਰਕੇ ਉਹ ਚੰਦਨ ਦੇ ਦਰਖਤਾਂ ਨਾਲ ਲਿਪਟੇ ਰਹਿੰਦੇ ਨੇ, ਉਹਨਾਂ ਨੂੰ ਚੱਟਦੇ ਰਹਿੰਦੇ ਨੇ, ਠੰਡਕ ਮਹਿਸੂਸ ਕਰਦੇ ਨੇ, ਜ਼ਹਿਰ ਦਾ ਅਸਰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਨਿਰਾਰਥਕ, ਕਿਉਂਕਿ ਜ਼ਹਿਰ ਘਟਦੀ ਨਹੀਂ। ਇਸ ਲਈ ਮਹਾਰਾਜ ਨੇ ਆਖਿਆ ਹੈ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬਲਣਾ ਦਾ ਅਰਥ ਹੈ ਗੁਜ਼ਰਨਾ। ਸਿਮਰਨ ਤੋਂ ਬਗੈਰ ਜਿੰਨੀ ਵੀ ਜ਼ਿੰਦਗੀ ਗੁਜ਼ਰਦੀ ਹੈ, ਕਿਸੇ ਦੀ ਭਾਵੇਂ 100 ਸਾਲ, ਕਿਸੇ ਦੀ ਭਾਵੇਂ 70 ਸਾਲ, ਜਿੰਨੀ ਵੀ ਸਿਮਰਨ ਤੋਂ ਬਗੈਰ ਜ਼ਿੰਦਗੀ ਗੁਜ਼ਰਦੀ ਹੈ, ਸੱਪ ਦੀ ਉਮਰ ਵਾਂਗ ਹੈ, ਉਨੀ ਜ਼ਿੰਦਗੀ ਉਹ ਦੁੱਖ ਹੀ ਭੋਗਦੇ ਹਨ।
1: ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ।
0: ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਨਿਰਮਲ, ਉਹਨਾਂ ਦੇ ਅੰਦਰ ਕੋਈ ਕਪਟ ਵਿਕਾਰ ਨਹੀਂ, ਉਹਨਾਂ ਨੇ ਫਿਰ ਆਪਣੇ ਮਨ ਦੇ ਵਿੱਚ ਹਰੀ ਦੇ ਨਾਮ ਨੂੰ ਧਾਰਨ ਕੀਤਾ ਹੁੰਦਾ ਹੈ, ਜਿਹਦਾ ਸਦਕਾ ਉਹਨਾਂ ਦਾ ਮਨ ਹਮੇਸ਼ਾ ਨਿਰਮਲ ਰਹਿੰਦਾ ਹੈ।
1: ਭਣਤ ਨਾਨਕ ਸੁਣੋ ਜਨ ਭਾਈ।
0: ਗੁਰੂ ਸਾਹਿਬ ਜੀ ਆਖਦੇ ਨੇ, ਗੁਰੂ ਅਮਰਦਾਸ ਜੀ, ਭਾਈ ਮੈਂ ਇਹ ਗੱਲ ਆਖ ਰਿਹਾ ਹਾਂ, ਤੇ ਹੇ ਸਾਰੇ ਗੁਰਸਿੱਖੋ ਜੋ ਹਜ਼ੂਰੀ ਵਿੱਚ ਬੈਠੇ ਹੋ, ਇਹ ਗੱਲ ਧਿਆਨ ਦੇ ਨਾਲ ਸੁਣਨਾ ਕਰੋ।
1: ਸਤਿਗੁਰ ਸੇਵੋ ਹਉਮੈ ਮਲ ਜਾਈ।
0: ਤੁਸੀਂ ਸਤਿਗੁਰੂ ਦੀ ਭਾਈ ਇੱਕ ਮਨ ਚਿੱਤ ਹੋ ਕੇ, ਕਪਟ ਵਿਕਾਰ ਤੋਂ ਰਹਿਤ ਹੋ ਕੇ ਸੇਵਾ ਕਰੋ। ਦੇਖੋ ਫਿਰ ਕਹਿੰਦੇ ਹਉਮੈ ਦੀ ਜਿਹੜੀ ਮੈਲ ਕਿਸ ਤਰ੍ਹਾਂ ਫਟਾਫਟ ਖਤਮ ਹੋ ਜਾਂਦੀ ਹੈ, ਕਿਵੇਂ ਮਨ ਨਿਰਮਲ ਹੋ ਜਾਏਗਾ। ਸੇਵਾ ਕਰਨੀ ਇਹ ਨਹੀਂ ਵੀ ਕੋਈ ਅਸੀਂ ਝਾੜੂ ਮਾਰ ਰਹੇ ਹਾਂ, ਕੋਈ ਪੱਤਰਕਾਰ ਆ ਕੇ ਸਾਡੀ ਫੋਟੋ ਖਿੱਚੇ, ਅਖਬਾਰ ਵਿੱਚ ਲਗਾਏ, ਸਾਡੀ ਸ਼ੋਭਾ ਹੋਏ, ਨਹੀਂ। ਸਿਰਫ ਗੁਰੂ ਨੂੰ ਅੰਤਰਜਾਮੀ ਜਾਣ ਕੇ, ਸਨਮੁਖ ਰੱਖ ਕੇ ਸੇਵਾ ਕਰਨੀ ਹੈ। ਪਰ ਸੇਵਾ ਕਰਦਿਆਂ ਕੋਈ ਸਾਨੂੰ ਅਪ ਸ਼ਬਦ ਵੀ ਬੋਲ ਦੇਵੇ, ਸਹਿਣ ਕਰ ਲਓ। ਇਹ ਨਾ ਕਹੋ ਵੀ ਮੇਰੀ ਤਾਂ ਬੇਇੱਜ਼ਤੀ ਹੁੰਦੀ ਹੈ, ਸੇਵਾ ਕਰਕੇ ਮੈਂ ਕਿਉਂ ਸੇਵਾ ਕਰਾਂ। ਨਹੀਂ, ਮਹਾਰਾਜ ਵੀ ਪ੍ਰੀਖਿਆ ਲੈਂਦੇ ਨੇ, ਸੇਵਾ ਕਰ ਰਿਹਾ ਕੋਈ ਅਪ ਸ਼ਬਦ ਬੋਲ ਗਿਆ, ਜੇ ਸਹਿਣ ਕਰ ਲਿਆ ਸਮਝੋ ਪ੍ਰੀਖਿਆ ਵਿੱਚ ਪਾਸ ਹੋ ਗਏ। ਤੇ ਜੇ ਮਨ ਦੇ ਵਿੱਚ ਤਰਕ ਆ ਗਿਆ ਵੀ ਮੈਂ ਸੇਵਾ ਕਰ ਰਿਹਾ, ਇਹ ਮੇਰੀ ਐਵੇਂ ਬੇਇੱਜ਼ਤੀ ਕਰੀ ਜਾਂਦਾ ਹੈ, ਛੱਡੂ ਪਰਾ ਸੇਵਾ, ਸਮਝ ਲਓ ਉੱਥੇ ਫੇਲ ਹੋ ਗਏ। ਇਸ ਲਈ ਸੇਵਾ ਕਰਨੀ ਹੈ ਨਿਰਾਰਥਕ ਤੌਰ ਤੇ, ਵੀ ਮੈਂ ਕੁਝ ਵੀ ਨਹੀਂ, ਮੁਰਦਾ ਹਾਂ। ਮੁਰਦੇ ਦੀ ਕੋਈ ਇੱਜ਼ਤ ਕਰ ਦੇਵੇ, ਬੇਇੱਜ਼ਤੀ ਕਰ ਦੇਵੇ, ਉਹ ਤੇ ਕੋਈ ਅਸਰ ਨਹੀਂ। ਇਸ ਤਰ੍ਹਾਂ ਕਹਿੰਦੇ ਮਹਾਰਾਜ, ਹੇ ਗੁਰਸਿੱਖੋ ਇਹ ਗੱਲ ਸੁਣੋ, ਤੁਸੀਂ ਸਤਿਗੁਰੂ ਦੀ ਸੇਵਾ ਕਰੋ। ਇਹ ਹਉਮੈ ਦੀ ਮੈਲ ਤਾਂ ਸਤਿਗੁਰ ਨੇ ਕਿਰਪਾ ਕਰਕੇ ਮਿੰਟਾਂ ਸੈਕਿੰਡਾਂ ਦੇ ਵਿੱਚ ਹੀ ਖਤਮ ਕਰ ਦੇਣੀ ਹੈ।
1: ਅੰਦਰ ਸੰਸਾਰ ਦੁੱਖ ਵਿਆਪੇ, ਤੇਰ ਧੰਦਾ ਨਿਤ ਮਾਰ।
0: ਪਰ ਜਿਹੜੇ ਸਤਿਗੁਰ ਦੀ ਸੇਵਾ ਤੋਂ ਸੱਖਣੇ ਨੇ, ਉਹਨਾਂ ਦੇ ਅੰਦਰ ਸਦਾ ਸਹਿਮ ਵਿਆਪਿਆ ਰਹਿੰਦਾ, ਡਰ ਡਰ ਕੇ ਰਹਿੰਦੇ ਨੇ। ਜਮ ਦਾ ਡਰ, ਧਨੋ ਰਾਜ ਦਾ ਡਰ, ਨਰਕ ਦਾ ਡਰ, ਹਰ ਡਰ ਵਿੱਚ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਤੇ ਜਿਹੜੇ ਧੰਦੇ ਧੰਦੇ ਦਾ ਅਰਥ ਹੈ ਜੰਜਾਲ, ਜਿਹੜਾ ਧੰਦਾ ਜਿਹੜੀ ਕਿਰਤ ਰੱਬ ਤੋਂ ਤੋੜੇ, ਉਹ ਧੰਦਾ ਬਣ ਜਾਂਦੀ ਹੈ। ਕਹਿੰਦੇ ਫਿਰ ਇਹੋ ਜਿਹੇ ਧੰਦਿਆਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਸਹਿਮ ਦੇ ਨਾਲ, ਡਰ ਭਾਉ ਦੇ ਨਾਲ ਗੁਜ਼ਾਰਦੇ ਹਨ।

ਦੇ ਵਿੱਚ ਰਹਿੰਦੇ ਨੇ। ਦੂਜਾ ਭਾਅ ਦਾ ਅਰਥ ਹੈ ਮਾਇਆ ਦਾ ਪਿਆਰ, ਤੇ ਸੁੱਤੇ ਰਹਿੰਦੇ ਨੇ ਰੱਬ ਵੱਲੋਂ, ਕਦੇ ਜਾਗਦੇ ਨਹੀਂ ਕਿਉਂਕਿ ਜਗਾਉਣ ਵਾਲਾ ਕੋਈ ਮਿਲੇ ਤਾਂ ਹੀ ਜਾਗਣਗੇ, ਜਗਾਉਣ ਵਾਲੇ ਕੋਲ ਕਦੇ ਆਏ ਨਹੀਂ। ਉਹਨਾਂ ਦਾ ਮਾਇਆ ਦੇ ਨਾਲ ਮੋਹ ਪਿਆ ਰਹਿੰਦਾ, ਪਿਆਰ ਪਿਆ ਰਹਿੰਦਾ ਹੈ, ਇਸ ਕਰਕੇ ਪਰਮਾਤਮਾ ਵੱਲੋਂ ਸੁੱਤੇ ਰਹਿੰਦੇ ਨੇ। ਦੇਖੋ ਮਹਾਰਾਜ ਨੇ ਤਾਰੂ ਬਾਦਸ਼ਾਹ ਨੂੰ ਸੂਈ ਦੇ ਨਾਲ ਹੀ ਜਗਾਇਆ ਸੀ ਨਾ, ਕਿਉਂਕਿ ਜਿਹੜਾ ਸੁੱਤਾ ਹੁੰਦਾ ਹੈ ਮਨੁੱਖ ਉਸਨੂੰ ਸੂਈ ਝਬੋਦੀ ਹੈ ਫਟਾਫਟ ਜਾਗ ਜਾਏਗਾ, ਤੇ ਸੂਈ ਗਿਆਨ ਦੀ ਸੂਈ ਸੀ। ਦੂਜੀ ਸੂਈ ਤਾਂ ਪ੍ਰਤੀਕ ਹੈ, ਮਹਾਰਾਜ ਨੇ ਗਿਆਨ ਦੇ ਨਾਲ ਜਗਾਇਆ ਵੀ ਆਹ ਸੂਈ ਲੈ ਜਾ ਘਰ, ਸਾਖੀ ਆਪਣੇ ਕਈ ਵਾਰੀ ਸੁਣੀ ਹੋਵੇਗੀ, ਤੇ ਉਹ ਲੈ ਗਿਆ। ਪਰ ਘਰ ਵਾਲੀ ਨੂੰ ਜਾ ਕੇ ਜਦੋਂ ਇਹ ਗੱਲ ਕਹੀ ਵੀ ਇਹ ਨਾਨਕ ਗੁਰੂ ਜੀ ਨੇ ਸੂਈ ਦਿੱਤੀ ਹੈ ਤੇ ਆਖਿਆ ਪ੍ਰਲੋਕ ਵਿੱਚ ਲੈ ਲਵਾਂਗੇ, ਘਰ ਵਾਲੀ ਕਹਿਣ ਲੱਗੀ ਸੂਈ ਤਾਂ ਮੈਂ ਸੰਭਾਲ ਲਵਾਂਗੀ, ਪਰ ਜਿਹੜੀ ਗੱਲ ਪ੍ਰਲੋਕ ਦੀ ਗੱਲ ਹੈ ਨਾ, ਪ੍ਰਲੋਕ ਵਿੱਚ ਦੇਣੀ, ਪ੍ਰਲੋਕ ਵਿੱਚ ਨਹੀਂ ਦਿੱਤੀ ਜਾ ਸਕਦੀ। ਉਹਦੀ ਸਮਝ ਵਿੱਚ ਆ ਗਈ, ਵਾਪਸ ਆ ਗਿਆ, ਮਹਾਰਾਜ ਨੂੰ ਕਹਿਣ ਲੱਗਿਆ ਵੀ ਸੂਈ ਲੈ ਲਓ। ਮਹਾਰਾਜ ਕਹਿਣ ਲੱਗੇ ਵੀ ਕਿ ਇੱਕ ਨਿੱਕੀ ਜਿਹੀ ਸੂਈ ਨਹੀਂ ਸੰਭਾਲ ਸਕਦਾ।

ਕਹਿਣ ਲੱਗਿਆ ਮਹਾਰਾਜ ਸੰਭਾਲਣ ਦੀ ਗੱਲ ਨਹੀਂ ਹੈ, ਜਿਹੜੀ ਪ੍ਰਲੋਕ ਵਿੱਚ ਲੈਣ ਦੀ ਤੁਸੀਂ ਗੱਲ ਆਖੀ ਹੈ ਨਾ, ਉਹ ਪ੍ਰਲੋਕ ਵਿੱਚ ਨਹੀਂ ਦਿੱਤੀ ਜਾ ਸਕਦੀ। ਮਹਾਰਾਜ ਨੇ ਉਸੇ ਵੇਲੇ ਆਖਿਆ ਇਹ ਸੋਈ ਨਹੀਂ ਜੇ ਪ੍ਰਲੋਕ ਵਿੱਚ ਜਾ ਸਕਦਾ, ਇਹ 40 ਗੰਜ ਜਿਹੜੀ ਮਾਇਆ ਦੇ ਜੋੜੇ ਨੇ ਲੈ ਜਾਏਗਾ। ਜਵਾਬ ਸੀ ਨਹੀਂ। ਮਹਾਰਾਜ ਕਹਿਣ ਲੱਗੇ ਗਰੀਬਾਂ ਦਾ ਹੱਕ ਹੈ, ਗਰੀਬਾਂ ਵਿੱਚ ਵੰਡ ਦੇ, ਲੈ ਲੈ ਗਰੀਬਾਂ ਦੀ ਖੁਸ਼ੀ, ਕਿਉਂਕਿ ਸਰਗੁਣ ਸਰੂਪ ਵਿੱਚ ਪਰਮਾਤਮਾ ਸਾਰੀ ਦੁਨੀਆਂ ਵਿੱਚ ਵਿਆਪਕ ਹੈ, ਹਰ ਜੀਵ ਵਿੱਚ ਹੈ, ਉਹਦੀ ਖੁਸ਼ੀ ਰੱਬ ਦੀ ਖੁਸ਼ੀ ਹੈ। ਇਸ ਕਰਕੇ ਪਰ ਮਨਮੁੱਖ ਮਾਇਆ ਦੇ ਮੋਹ ਵਿੱਚ ਸੁੱਤੇ ਹੀ ਰਹਿੰਦੇ ਨੇ, ਤੇ ਇਸ ਕਰਕੇ ਉਹ ਗੁਰੂ ਕੋਲ ਆਉਂਦੇ ਨੇ ਤੇ ਸਦਾ ਸੁੱਤਿਆਂ ਹੀ ਜ਼ਿੰਦਗੀ ਵਿਹਾਜ ਲੈਂਦੇ ਹਨ।

ਕਹਿੰਦੇ ਵਿਚਾਰ ਮਨਮੁੱਖ ਦਾ ਇਹੋ ਜਿਹਾ ਜੀਵਨ ਬਣ ਜਾਂਦਾ ਹੈ, ਨਾ ਸ਼ਬਦ ਨੂੰ ਵਿਚਾਰਦੇ ਨੇ, ਨਾ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਨੇ, ਨਾ ਜੇ ਕੋਈ ਪੜ੍ਹਦਾ ਉਹਦੇ ਕੋਲ ਬੈਠਦੇ ਨੇ। ਇਸ ਕਰਕੇ ਮਨਮੁੱਖ ਗੁਰੂ ਦੇ ਉਪਦੇਸ਼ ਤੋਂ ਇੱਦਾਂ ਕਹਿ ਲਈਏ ਵੀ ਦੂਰ ਹੀ ਰਹਿੰਦੇ ਨੇ। ਇਸ ਕਰਕੇ ਫਿਰ ਉਹ ਸਦਾ ਅਗਿਆਨਤਾ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ।

ਫਿਰ ਫਲ ਕੀ ਮਿਲਦਾ ਹੈ? ਹਰ ਨਾਮ ਨਾਲ ਪਿਆਰ ਨਹੀਂ ਕੀਤਾ, ਹਰੀ ਦਾ ਨਾਮ ਚੰਗਾ ਨਹੀਂ ਲੱਗਿਆ, ਜਨਮ ਬਿਰਥ ਚਲਿਆ ਗਿਆ ਤੇ ਅੰਤ ਨੂੰ ਜਮ ਦੇ ਵਸ ਵਿੱਚ ਪੈ ਗਏ। ਜਮ ਫਿਰ ਮਾਰ ਮਾਰ ਕੇ ਖੁਆਰ ਕਰਦਾ ਹੈ, ਕਿਉਂਕਿ ਹਰ ਬਿਸਰ ਤਾਂ ਸਦਾ ਖੁਆਰੀ, ਤੇ ਜਮ ਦੇ ਵਸ ਵਿੱਚ ਪੈ ਕੇ ਫਿਰ ਉਹ ਦੁੱਖ ਝੱਲਦੇ

0: ਗੁਰੂ ਰਾਮਦਾਸ ਮਹਾਰਾਜ ਜੀ, ਇੱਕ ਵਾਰੀ ਆਖੀਏ ਸਾਰੇ ਧੰਨ ਸ੍ਰੀ ਗੁਰੂ ਰਾਮਦਾਸ ਜੀ, ਇੱਕ ਵਾਰੀ ਫਿਰ ਉਚਾਰਨ ਕਰੋ ਧੰਨ ਸ੍ਰੀ ਗੁਰੂ ਰਾਮਦਾਸ ਜੀ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਭਾਈ ਜਿਸ ਮਨੁੱਖ ਨੂੰ ਹਰੀ ਪਰਮਾਤਮਾ ਨੇ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਹੈ, ਗੁਰੂ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਫੇਰ ਤਾਂ ਮੇਰੀ ਨਿਗ੍ਹਾ ਵਿੱਚ ਉਹ ਸਭ ਤੋਂ ਵੱਡਾ ਸ਼ਾਹ ਹੈ, ਅਮੀਰ ਹੈ ਸਾਰੀ ਦੁਨੀਆਂ ਵਿੱਚੋਂ, ਮੇਰੀ ਨਿਗ੍ਹਾ ਵਿੱਚੋਂ ਜਿਸ ਦੇ ਪੱਲੇ ਪਰਮਾਤਮਾ ਦੇ ਨਾਮ ਦਾ ਧਨ ਵਸ ਗਿਆ ਹੈ।
1: ਇਸ ਕੀ ਮੋਹਤਾਜੀ ਲੋਕ ਕੱਢਦਾ, ਹੋਰ ਹੱਠ ਨਾ ਵਥ ਨਾ ਵਿਸਾਓ।
0: ਅਜਿਹੇ ਮਨੁੱਖ ਦੀ ਜਿਹਦੇ ਅੰਦਰ ਨਾਮ ਵਸ ਗਿਆ, ਗੁਰੂ ਨੇ ਵਸਾ ਦਿੱਤਾ, ਸਾਰਾ ਜਗਤ ਉਸ ਦੀ ਮੋਹਤਾਜਗੀ ਵਿੱਚ ਆ ਜਾਂਦਾ ਹੈ। ਦੇਖੋ ਵੱਡੇ ਵੱਡੇ ਰਾਜੇ ਮਹਾਰਾਜੇ ਭਗਤ ਭਾਵੇਂ ਕੁੱਲੀ ਵਿੱਚ ਰਹਿੰਦੇ ਹੋਣ, ਰਾਜੇ ਮਹਾਰਾਜੇ ਮਹਿਲਾਂ ਵਿੱਚ ਰਹਿੰਦੇ ਹੋਣ, ਅਜਿਹੇ ਭਗਤਾਂ ਦੇ ਕੋਲ ਜਾਂਦੇ ਆ ਨਾ ਰਾਜੇ ਮਹਾਰਾਜੇ, ਖਿਮਾ ਮੰਗਦੇ ਨੇ, ਬੇਨਤੀਆਂ ਕਰਦੇ ਨੇ, ਕਿਉਂਕਿ ਮਹਾਰਾਜ ਕਹਿੰਦੇ ਨੇ ਅਮੀਰ ਅਸਲ ਵਿੱਚ ਪਰਮਾਤਮਾ ਦਾ ਭਗਤ ਹੀ ਹੈ, ਤੇ ਇਹ ਪਰਮਾਤਮਾ ਦਾ ਨਾਮ ਜਿਹਦੇ ਵਿੱਚ ਵਸ ਗਿਆ ਉਹ ਵੱਡਾ ਅਮੀਰ, ਤੇ ਉਸ ਦੇ ਕੋਲੋਂ ਕਹਿੰਦੇ ਨਾਮ ਧਨ ਲੈਣ ਲਈ ਅਨੇਕਾਂ ਲੋਕ ਆਉਂਦੇ ਨੇ, ਹੋਰ ਕੋਲ ਕਿਉਂ ਨਹੀਂ ਜਾਂਦੇ? ਕਹਿੰਦੇ ਹੋਰ ਦੇ ਕੋਲ ਇਹ ਨਾਮ ਧਨ ਦਾ ਸੌਦਾ ਹੈ ਹੀ ਨਹੀਂ, ਮਿਲੇਗਾ ਤਾਂ ਗੁਰਮੁਖ ਦੇ ਕੋਲੋਂ ਮਿਲੇਗਾ, ਤਾਂ ਗੁਰਮੁਖ ਕੋਲ ਸਾਰੇ ਆਉਂਦੇ ਨੇ। ਹੋਰ ਤਾਂ ਹੱਥ, ਕਹਿੰਦੇ ਹੋਰ ਸਰੀਰ ਰੂਪੀ ਹੱਟ ਦੇ ਵਿੱਚ ਨਾਮ ਧਨ ਨਹੀਂ ਮਿਲ ਸਕਦਾ, ਉਹ ਗੁਰਮੁਖ ਦੇ ਕੋਲੋਂ ਹੀ ਮਿਲ ਸਕਦਾ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤਾਂ ਤੇ ਭਾਈ ਉਹ ਜਿਹੜਾ ਗੁਰੂ ਹੈ ਉਹਦੀ ਆਪਾਂ ਸ਼ਰਨ ਵਿੱਚ ਆਈਏ, ਤਾਂ ਕਿ ਨਾਮ ਧਨ ਸਾਨੂੰ ਪ੍ਰਾਪਤ ਹੋ ਸਕੇ, ਤੇ ਅਸੀਂ ਵੀ ਗੁਰੂ ਦੀ ਨਿਗ੍ਹਾ ਵਿੱਚ ਅਮੀਰਾਂ ਦੀ ਲਾਈਨ ਵਿੱਚ ਆ ਸਕੀਏ।

ਭਗਤ ਜਨਾ ਦੇ ਸਨਮੁਖ ਪਰਮਾਤਮਾ ਹੁੰਦਾ ਹੈ, ਯਾਨੀ ਕਿ ਭਗਤ ਜਨ ਅਤੇ ਪਰਮਾਤਮਾ ਦੋਨੋਂ ਇੱਕ ਹੋ ਜਾਂਦੇ ਨੇ। ਤੇ ਇਸ ਤੋਂ ਉਲਟ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਕੋਲ ਇਹ ਨਾਮ ਧਨ ਨਹੀਂ ਉਹਨਾਂ ਦੇ ਸਿਰ ਸਵਾਹ। ਵਿਮੁਖ ਭਸ ਪਾਹ ਦਾ ਅਰਥ ਹੈ ਸਿਰ ਸਵਾਹ ਪੈਂਦੀ ਹੈ, ਯਾਨੀ ਕਿ ਬੇਇੱਜ਼ਤੀ ਹੁੰਦੀ ਹੈ। ਤੇ ਜਿਨ੍ਹਾਂ ਕੋਲ ਨਾਮ ਹੈ ਸੋ ਹਰ ਰਾਸ ਲਏ, ਉਹ ਹਰੀ ਦੀ ਰਾਸੀ ਨੂੰ ਵਰਤਦੇ ਨੇ, ਸਵਾਸ ਸਵਾਸ ਜਿਹੜੇ ਜਪਦੇ ਨੇ, ਸਮਝ ਲਓ ਹਰੀ ਦੀ ਰਾਸੀ ਨੂੰ ਅੱਗੇ ਵਰਤਦੇ ਨੇ, ਵਪਾਰ ਕਰਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਆਪ ਜਪਦੇ ਨੇ। ਪਰ ਜਿਹੜੇ ਨਾਮ ਤੋਂ ਟੁੱਟੇ ਨੇ ਉਹਨਾਂ ਦੇ ਸਿਰ ਸਵਾਹੀ ਪੈਂਦੀ ਹੈ, ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ।

0: ਹਰੀ ਦੇ ਨਾਮ ਦੇ ਵਪਾਰੀ ਕੇਵਲ ਤੇ ਕੇਵਲ ਹਰੀ ਦੇ ਭਗਤ ਹਨ ਜਾਂ ਉਹਨਾਂ ਦੀ ਸੰਗਤ ਕਰਨ ਵਾਲੇ ਗੁਰਸਿੱਖ। ਇਹ ਵਪਾਰ ਕਿਉਂਕਿ ਦੋਨਾਂ ਨਾਲ ਚੱਲਦਾ ਨਾ, ਇਕੱਲਾ ਵਪਾਰ ਨਹੀਂ ਕਰ ਸਕਦਾ, ਕਿਸੇ ਦੂਜੇ ਨੂੰ ਨਾਲ ਸ਼ਾਮਲ ਕਰਨਾ ਪੈਂਦਾ, ਇੱਕ ਲੈਣ ਵਾਲਾ ਇੱਕ ਦੇਣ ਵਾਲਾ। ਜਿਹੜੇ ਗੁਰਮੁਖ ਨੇ ਸਤਸੰਗੀ ਕਹਿੰਦੇ ਉਹ, ਅਤੇ ਜਿਹਦੇ ਅੰਦਰ ਨਾਮ ਵਸ ਗਿਆ ਗੁਰਮੁਖ ਪਿਆਰਾ, ਉਹ ਹਰੀ ਦੇ ਨਾਮ ਦਾ ਵਪਾਰ ਕਰਦੇ ਨੇ ਆਪਸ ਦੇ ਵਿੱਚ, ਪਰਮਾਤਮਾ ਦੀਆਂ ਗੱਲਾਂ ਸਿਰਫ ਸਲਾਹ ਕਰਦੇ ਹਨ, ਇੱਕ ਦੂਜੇ ਨੂੰ ਆਪਣੇ ਸ਼ੰਕੇ ਦੱਸਦੇ ਨੇ, ਉਹਨਾਂ ਦੀ ਨਿਵਿਰਤੀ ਕਰਦੇ ਨੇ। ਉਹ ਭਗਤ ਜਨ ਹਨ ਸਾਰੇ, ਤੇ ਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਨੇੜੇ ਜਮ ਜਾਗਾਤ ਨਹੀਂ ਜਾ ਸਕਦਾ। ਜਾਗਾਤ ਦਾ ਅਰਥ ਹੈ ਟੈਕਸ, ਜਾਗਾਤੀ ਟੈਕਸ ਲੈਣ ਵਾਲਾ, ਜਮ ਜਾਗਾਤੀ ਜਮ ਜਿਹੜਾ ਟੈਕਸ ਲੈਣ ਵਾਲਾ ਹੈ ਉਹ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ। ਯਾਨੀ ਕਿ ਉਹ ਇਹੋ ਜਿਹੇ ਰਾਹ ਤੇ ਜਾਂਦੇ ਨੇ ਗੁਰਮੁਖ ਜਿੱਥੇ ਜਮ ਰਾਹ ਵਿੱਚ ਹੈ ਹੀ ਕੋਈ ਨਹੀਂ, ਉਹਨਾਂ ਨੂੰ ਰੋਕ ਟੋਕ ਕੋਈ ਨਹੀਂ, ਸਿੱਧੇ ਜਾਂਦੇ ਨੇ। ਜਿਹੇ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ, ਕਹਿੰਦੇ ਜਿਸ ਘਾਟ ਤੇ ਜਿਸ ਰਾਹ ਤੇ ਜਮ ਬੈਠਾ ਹੈ ਗੁਰਮੁਖਾਂ ਦਾ ਰਾਹ ਉਧਰਲਾ ਹੈ ਹੀ ਨਹੀਂ, ਉਹ ਹੋਰ ਸਿੱਧਾ ਪੱਧਰਾ ਰਾਹ ਹੈ। ਇਸ ਕਰਕੇ ਗੁਰਮੁਖ ਜਨਾਂ ਦੇ ਉੱਤੇ ਜਮ ਦਾ ਡਰ ਨਹੀਂ ਰਹਿੰਦਾ।
1: ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੀ ਪਰਵਾਹੁ।
0: ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਦਾਸ ਨਾਨਕ ਨੇ ਵੀ ਇਹ ਹਰੀ ਦੇ ਨਾਮ ਧਨ ਨੂੰ ਲੱਦਿਆ ਹੈ। ਸਮਝੋ, ਸਾਨੂੰ ਸਮਝਾ ਰਹੇ ਨੇ ਭਾਈ ਤੁਸੀਂ ਵੀ ਹਰੀ ਦੇ ਨਾਮ ਧਨ ਨੂੰ ਲੱਦੋ, ਪਰ ਫਿਰ ਬੇਨਤੀ ਕਰਾਂ, ਲੱਦਿਆ ਤਾਂ ਜਾਏਗਾ ਜੇ ਅੰਦਰ ਕਪਟ ਵਿਕਾਰ ਨਹੀਂ ਹੋਏਗਾ, ਤਾਂ ਲੱਦਿਆ ਜਾਏਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਭਾਈ ਸਦਾ ਬੇਪਰਵਾਹ, ਉਹ ਮਨੁੱਖ ਸਦਾ ਬੇਪਰਵਾਹ ਰਹਿੰਦੇ ਨੇ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ, ਉਹਨਾਂ ਦੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਇੱਕ ਬੇਨਤੀ ਕਰਦੇ ਹਾਂ, ਬੇਪਰਵਾਹ ਅਤੇ ਲਾਪਰਵਾਹ ਭਾਵੇਂ ਦੋਵੇਂ ਸ਼ਬਦ ਨੇੜੇ ਨੇੜੇ ਦੇ ਲੱਗਦੇ ਨੇ, ਪਰ ਇਹਨਾਂ ਦਾ ਅੰਤਰ ਬਹੁਤ ਹੈ। ਪਰਮਾਤਮਾ ਵੀ ਬੇਪਰਵਾਹ ਹੈ, ਪਰਮਾਤਮਾ ਦੇ ਭਗਤ ਵੀ ਬੇਪਰਵਾਹ ਹਨ, ਪਰ ਪਰਮਾਤਮਾ ਨਾ ਲਾਪਰਵਾਹ ਹੈ ਤੇ ਨਾ ਪਰਮਾਤਮਾ ਦੇ ਭਗਤ ਲਾਪਰਵਾਹ ਹਨ। ਆਪਣੇ ਸੰਸਾਰਕ ਜੀਵਨ ਨੂੰ ਫਰਜ਼ ਸਮਝ ਕੇ ਬਤੀਤ ਕਰਦੇ ਨੇ, ਰਿਸ਼ਤੇਦਾਰੀਆਂ ਨਿਭਾਉਂਦੇ ਨੇ, ਹੋਰ ਸਾਰੇ ਕਾਰਜ ਕਰਦੇ ਨੇ, ਲਾਪਰਵਾਹ ਨਹੀਂ ਹੁੰਦੇ ਇਹਨਾਂ ਵੱਲੋਂ, ਪਰ ਬੇਪਰਵਾਹ ਹੁੰਦੇ ਨੇ, ਕਿਸੇ ਦੀ ਮੁਹਤਾਜੀ ਨਹੀਂ ਕਰਦੇ। ਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਸਾਨੂੰ ਇਹੋ ਜਿਹੀ ਬੇਪਰਵਾਹੀ ਬਖਸ਼ ਦੇਣ, ਪਰ ਇਹ ਮਿਲੇਗੀ ਤਾਂ ਜਦੋਂ ਨਾਮ ਨੂੰ ਜਪਾਂਗੇ ਔਰ ਅੰਦਰੋਂ ਕਪਟ ਵਿਕਾਰ ਕੱਢ ਦੇਵਾਂਗੇ। ਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਪਾਵਨ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਜੀ। ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਬੱਬ ਦੇ ਨਾਲ ਆਪਣੇ ਚਰਨਾਂ ਨਾਲ ਜੋੜਿਆ ਹੈ। ਆਓ ਹੁਣ ਅਖੀਰ ਵਿੱਚ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ, ਉਪਰੰਤ ਸਮਾਪਤੀ ਹੈ।

0: ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਤ ਸੰਗਤ ਦੇ ਰੂਪ ਵਿੱਚ ਆਪ ਜੁੜੇ ਹੋ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਈਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਅੱਜ ਦਾ ਇਹ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸ਼ੰਤ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 446 ਤੇ ਸੁਭਾਈਮਾਨ ਹੈ। ਸ਼ਬਦ ਦੇ ਪਹਿਲੇ ਪਦੇ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਨੇ। ਆਓ ਸਾਰੇ ਸ਼ਬਦ ਦੀ ਵਿਚਾਰ ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਹਾਜ਼ਰ ਹੋ ਅਤੇ ਆਪਣੇ ਘਰਾਂ ਦੇ ਅੰਦਰ ਇਸ ਸਮੇਂ ਦੀ ਉਡੀਕ ਕਰ ਰਹੀਆਂ ਸਮੂਹ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਹੁਕਮਨਾਮੇ ਦੀ ਵਿਚਾਰ ਸੁਣਨ ਦੇ ਲਈ ਉਤਾਵਲੀਆਂ ਹਨ, ਆਓ ਸਾਰੇ ਆਪਾਂ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਸ਼ਬਦ ਦੀ ਵਿਚਾਰ ਕਰਕੇ। ਜੋ ਸ਼ਬਦ ਦੀ ਵਿਚਾਰ ਧਾਰਾ ਹੈ ਗੁਰਮਤਿ ਦਾ ਸਿਧਾਂਤ ਹੈ, ਉਹਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਜੀਵਨ ਨੂੰ ਸਫਲਾਉਣ ਦਾ ਯਤਨ ਕਰੀਏ। ਜਿੰਨੇ ਵੀ ਸਰੋਤਾ ਜਨ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਿਓ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਗੱਜ ਕੇ ਬੋਲੋ।